ਸੰਖਿਆਰ ਦੀਨ, ਸੰਤ ਕੇ ਨਿੰਦਕ ਕੋ ਸਰਵ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਦਾਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੌਣ ਡਾਨ ਲਾਗੇ, ਸੰਤ ਕੇ ਦੁਖੀ ਕੌਣ ਸਭ ਤਿਆ ਗਏ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁੱਖ ਨਾ ਸੁੱਖ ਦੇ ਟਰੇ, ਸੰਤ ਕੇ ਦੁਖੀ ਕਹੋ ਨਾ ਹੀ ਠਾਓ, ਨਾਨਕ ਸੰਤ ਭਾਏ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅੱਜ ਬੀਤੇ ਟੂਟੇ, ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕਹੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ ਜੂੰ ਸਾਸ ਬਣਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ ਨਾ ਆਏ, ਆਪਣੇ ਬੀਜਾ ਪਈ ਖਾਏ, ਸੰਤ ਕੇ ਦੁਖੀ ਕੋ ਨਾ ਰੱਖਣ ਹਾਰ, ਨਾਨਕ ਸੰਤ ਭਾਏ ਤਾਂ ਲੈ ਉਬਾਰ, ਸੰਤ ਕਾ ਦੁਖੀ ਊਂ ਬਲੜਾਏ, ਜੂੰ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨੀ ਰਾਜਾ ਜੀ ਉਪਾਉ ਕੀ ਨੰਨੀ ਦਰਾਵੇ, ਸੰਤ ਕਾ ਦੁਖੀ ਛੁਟੇ ਕੇਲਾ, ਜੂੰ ਬਾੜ ਤਿਲ ਖੇਤ ਮੈਂ ਦੁਏਲਾ, ਸੰਤ ਕਾ ਦੁਖੀ ਧਰਮ ਤੇਰੇ, ਸੰਤ ਕਾ ਦੁਖੀ ਸੰਤ ਮਿਥਿਆ ਕੈਦ, ਕਿਰਤਨ ਨਕਾ ਦੁਰਗੀ ਮਿਆ, ਨਾਨਕ ਜੋਤਿਸ ਭਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਜਾਏ, ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨ ਜੀਵਾਈਏ, ਸੰਤ ਕੇ ਦੁਖੀ ਕੀ ਪੂਜੇ ਨ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ, ਕਿਰਤਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭਗੜ ਦਿਸਕੇ ਉਕਰਣੇ ਆ, ਸਦਾ ਸਦਾ ਦਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਸੇ ਦਿਆਓ ਸਾਂਸ ਗਰਾ, ਸਭ ਕੁਛ ਵਰਤੇ ਦਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਵਡ ਭਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਨੁਮ ਸੁਰੰਜਨੋ ਸਿਮਰੋ ਹਰ ਹਰਣਾਏ, ਏਕਾ ਸਿਮਰਨ ਮਨਖੋ ਨਾਨਕ ਦੂਖ ਬ੍ਰਹਮ ਹੋ ਜਾਏ, ਅਸ਼ਟਪਦੀ ਮਾਨਕ ਕੀ ਟੇਕ ਪ੍ਰਿਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸ ਕੇ ਦੀਏ ਰਹਿ ਅਗਾਏ, ਬੋਰਨ ਤ੍ਰਿਸ਼ਨਾ ਲਾ ਕੇ ਆਏ, ਬਾਰੇ ਰਾਖੇ ਕੋਆ, ਮਾਨਕ ਕ੍ਰਿਸ਼ਨਾ ਇੰਘਾ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖੰਡ ਫੋਰ ਹੋਏ, ਸਿਮਰ ਸਿਮਰ ਸਿਮਰ ਪ੍ਰਸ ਹੋਏ, ਨਾਨਕ ਗੰਨਾ ਲਾ ਕੇ ਕੋਏ, ਉਸ ਤਨ ਮਨ ਮੈਂ ਕਰਨ ਅੰਕਾਰ ਕਰਮੇ ਮੇਰੇ ਸਦਮੇ ਉਹਾਰ, ਨਿਰਮਲ ਸਨਾਮ੍ਰਿਤ ਪੀਓ, ਸਦਾ ਸੁਵੇਲਾ ਕਰ ਲੈ ਜੀਓ, ਨੈਨੋ ਬੇਠਾ ਉਰਗਾਰੰਗ, ਸਾਹ ਸੰਗ ਮਿਨਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ ਮਿਟੇ ਬਾਪ ਜਪੀ, ਹਰ ਬਿੰਦ ਕਰ ਹਰ ਸੁਮਨ ਸੁਣਨ ਹਰ ਕਰਤਾਰ, ਦਰਗੇ ਨਾਨ ਕੂਜਲ ਮਥਾ, ਵਡਵਾ ਗੀ ਤੇ ਜੰ ਜੰਗਮਾਏ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇਧਨ ਮੰਦ ਗਰੀ ਸੰਸਾਰ, ਮੰਤਰ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਦੁਤ ਕੀ ਉਹ ਸੋ ਜੀ ਜਾਣੇ, ਨਾਮ ਸੰਗਤ ਜਿਸ ਕਾਮਨ ਮਾਨਿਆ, ਨਾਨਕ ਨੇ ਨਿਰੰਜਨ ਜਾਣੇ, ਗੁਰਪ੍ਰਸਾਦ ਆਪਣਾ ਆਪ ਸੂਜੇ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੇ, ਸਾਹ ਸੰਗਰ ਜਸ ਕਹਿ ਤੇ ਸਰਮ ਰੋਕ ਤੇ ਵਰ ਜਨੜੇ, ਦੰਦਨ ਕੀਰਤਨ ਕੇਵਲ ਬਖਿਆਨ, ਗ੍ਰਸਮੈ ਸੋਈ ਨਿਰਵਾਨ, ਏਕ ਉਬਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮਕੀ ਭਾਸਾ, ਬਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨਾ ਲਾਗੇ ਦੁੱਖ, ਜਿਸ ਕੋ ਹਰ ਪ੍ਰਮੰਚਿਤ ਆਵੇ, ਸੋ ਸੰਤ ਸੋਹਿਲਾ ਨਹੀਂ ਡੋਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇ ਸੋ ਕਿਸ ਤੇ ਡਰੇ, ਜੈਸਾ ਸਾਤੇ ਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਾ ਸੋਧਾ ਸੋਧਾ ਸੀ ਜਿਆ, ਗੁਰਪ੍ਰਸ਼ਾਦ ਤਾਂ ਸਭ ਊਜਾ, ਜਬ ਦੇਖੋ ਤਬ ਸਭ ਕਿਛੁ ਮੋਲ, ਨਾਨਕ ਸੋ ਸੁਖਮ ਸੋਈ ਅਸਤੂਲ, ਨੈ ਕਿਸ ਜਨਮੈ ਨੈ ਕਿਸ ਮਰੇ, ਆਪਣ ਚਲਤਾ ਆਪ ਹੀ ਕਰੇ, ਆਵਨ ਜਾਵਨ ਦ੍ਰਿਸ਼ਨ ਦ੍ਰਿਸ਼ਨ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨੇਕ ਜਥਾ ਪੋਤਾਪ, ਆਪਣਾ ਸੀ ਨਾ ਹੀ ਕਿਸ ਖੰਡ ਅੰਧਾਰੇ ਹੋ ਬ੍ਰਹਮੰਡ, ਅਲਖ ਵੇ ਪ੍ਰਭ ਪ੍ਰਤਾਪ, ਆਪ ਜਪਾਏ ਤੈ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਮੰਤ, ਸਗਲ ਸੰਸਾਰ ਉਰੇ ਤਨਮੰਤ, ਪ੍ਰਭ ਕੇ ਸੇਵਕ ਸਗ ਉਦਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪ ਬੇਲੇ ਕਿਰਪਾਲ, ਗੁਰ ਕਾ ਸਭ ਜਬ ਹੈ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਵਡ ਭਾਗੇ, ਨਾਮ ਜਪਤ ਪਾਵੇ ਬਿਸਨਾਮ, ਨਾਨਕ ਤਿਨ ਪੁਰਖ ਕਉ ਤਮ ਕਰਮਾਨ, ਜੋ ਕਿਸ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ, ਸੇ ਸੁਭਾ ਹੋਏ ਸੋਹੇ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਹਿ ਕੀ ਅਜਨ ਮੀਠ ਲਗਾਣਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਦੇ ਉਪਜੇ ਦਿਨ ਮਾਇ ਸਮਾਇਓ, ਸੁਖਨਦਾਨ ਨੂੰ ਬਣਾਇ ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਵ ਕਲਾ ਭਰਪੂਰ ਪ੍ਰਵਿਰਥਾ ਜਨ ਨੰਗਾਰ, ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ, ਸਬਜ਼ੀਆਂ ਜਾਪੇ ਪ੍ਰਤਪਾਲ, ਸਲਗੀ ਚਿੰਤਾ ਜਿਸ ਮਨ ਮਾਇ, ਤਿਸਦੇ ਬਿਰਥਾ ਕੋਈ ਨਾ ਆਏ, ਰੇ ਮਨ ਮੇਰੇ ਸਦਾ ਹਰ ਜਾਪ, ਆਪਣਾ ਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਮਨ ਨਾਏ ਤੇਰੇ ਕਿਸ ਕਾਮ, ਗਤ ਨਾਨਕ ਜਪੀ ਕਰਨਾਮ, ਰੂਪਵੰਤ ਹੋਏ ਨਾ ਹੀ ਮੋਹੇ, ਪ੍ਰਭ ਕੀ ਜੋ ਸਗਲ ਗੜ ਸੋ ਹੈ, ਧਨਵੰਤਾ ਕਿਆ ਕੋ ਕਰਵੇ, ਜਾਂ ਸਭ ਕਿਸ ਦਿਸਕਾ ਦੀ ਆਦਰਵੇ, ਅਸੂਰਾ ਜੇ ਕੋ ਕੁਹਾਵੇ, ਪ੍ਰਭ ਕੀ ਕਲਾ ਬਿਨਾ ਕੇ ਧਾਵੇ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇ ਮਨਹਾਰ ਜਾਣੇ ਗਾਵਾਰ, ਜਿਸ ਗੁਰਪ੍ਰਸਾਦ ਟੂਟੇ ਹੋ ਰੋਗ, ਨਾਨਕ ਸੋਜਨ ਸਦਾ ਰੋਗ, ਜਿਉਂ ਮੰਦਰ ਕੋ ਥਾਵੇਂ ਥਮਨ, ਤਿਉ ਗੁਰੂ ਕਾਸ਼ਵਤ ਮਨੇ ਅਸਥਮਨ, ਜਿਉਂ ਪਾ ਖਾਣ ਨਾਵ ਚੜ੍ਹਤਰੇ ਪ੍ਰਾਣੀ, ਗੁਰ ਚਰਨ ਲਗਨ ਨਿਸਤਰੇ, ਜਿਉਂ ਅੰਧਕਾਰ ਦੀਪਕ ਪ੍ਰਕਾਸ਼, ਗੁਰਦਰਸ਼ਨ ਲੇਖ ਮਨ ਹੋਏ ਵਿਗਾਸ, ਜਿਉਂ ਮਾਂ ਧਿਆਨ ਮੇਵਾਰਕ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿੰਨ ਸੰਦਨ ਕੀ ਬਾਛੋਂ ਦੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖਾ ਹੈ ਬਿਰਲਾਈਏ, ਪੂਰਵ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਜਿਦਾਰ, ਜੋ ਕੁਛ ਕਰੇ ਸੋਏ ਸੁਖ ਮਾਨ, ਬੂਲਾ ਕਾਏ ਫਿਰੇ ਅਜਾਨ, ਕੌਣ ਬਸਤਾਏ ਤੇਰੇ ਸੰਗ ਲਪਟ ਰਹੇ, ਰਸਲੋ ਵੀ ਪਤੰਗ, ਰਾਮ ਨਾਮ ਜਬ ਹਿਰਦੇ ਮਾਏ, ਨਾਨਕ ਵਸੇ ਦੀ ਘਰ ਜਾਏ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਧਨ ਘਰ ਪਾਇਆ, ਤੇ ਜਬ ਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਦੇ ਸੰਗ ਚਾਲ, ਵਰਤਿਆ ਵਿਖਿਆ ਜੰਜਾਲ, ਦੰਦਨ ਕਹਿ ਸਭ ਕੋਏ ਮੁਖੂ ਜਲ ਦਰਗੇ, ਸੋਏ ਵਾਪਾਰ ਵੱਲਾ ਵਾਪਾਰੇ, ਨਾਨਕ ਤਾਂ ਕੇ ਸਤਿ ਬਲਹਾਰੇ,
ਚਰਨ ਸਾਧਕੇ ਦੁਧ ਦੁਧ ਪੀਓ ਅਰਪ ਸਾਧਕੋ ਆਪਣਾ ਜੀਉ ਸਾਧਕੇ ਦੂਰ ਕਰੋ ਇਸ਼ਨਾਨ ਸਾਧੁ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਏ ਸਾਧ ਸੰਘਰ ਕੀਰਤਨ ਗਾਈ ਆਨਿਵ ਗੰਦੇ ਸਾਧੂ ਰਾਖੇ ਹਰ ਗੁਣ ਗਾਇਆ ਅਮ੍ਰਿਤ ਰਸਚਾ ਕੇ ਓਟ ਗਏ ਸੰਧੇ ਦਰਗਾਇਆ ਸਰਬ ਸੁਖ ਨਾਨਕ ਤੇ ਪਾਇਆ ਅੰਮ੍ਰਿਤਾ ਕੋ ਜੀਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਵਣਦਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੇ ਦਿਸਕਾ ਕਰਨੇ ਯੋਗ ਤਿਸ ਬੰਧੂ ਸਨ ਹੋਵਾ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਗਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਏ ਤੈਨ ਲੋਏ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੇ ਸਚਮੁਖ ਕੈਦ ਸਾਜੀ ਦ੍ਰਿੜ ਸਾਚਾ ਜਾ ਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਦ ਸਲੋਕ ਰੂਪ ਨਾਰੇਖ ਨਾਰੰਗੀ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਬੁਜਾਏ ਨਾਨਕਾ ਜਿਸ ਹੋਏ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੇਰਾ ਆਖਮਾਨ ਕੀ ਤੂੰ ਬ੍ਰੀ ਤਿਆਗ ਤਿਸ ਤੇ ਬਰੇ ਨਾਈ ਕਿਸ ਕੋਏ ਸਰਵਨੰਤਰ ਏ ਕੋ ਸੋਏ ਆਪੇ ਮੀਨਾ ਆਪੇ ਦਾਨਾ ਗੈਰ ਗਮਿਰ ਗੈਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾਨ ਧਿਆਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਓ ਨਾਨਕੇ ਮਨ ਗਏ ਅਨੜਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਬਨ ਜਾ ਕਾ ਨੇਤਰ ਫੋੜ ਤਿਸ ਕਾ ਮੰਤਰ ਨ ਜਾਣੇ ਹੋਏ ਅਨੰਦ ਰੂਪ ਮੰਗਲ ਸਹਿ ਜਾ ਕੇ ਸਰਬ ਥੋਕ ਸੁਨਿੰਦ ਕਰ ਤਾਂ ਕੇ ਰਾਜ ਮੇਰਾ ਜੋਗ ਮੈਂ ਜੋਗੀ ਤਬ ਮੈਂ ਤਬਿ ਸਰਗ੍ਰਸਤ ਮੈਂ ਬਹੋਗੀ ਦਿਆ ਦਿਆ ਮਗਦੇ ਸੁਖ ਮਾਇਆ ਨਾਨਕ ਇਸ ਮੁਰਗਾ ਕਿਨੇ ਅੰਤ ਨਾ ਪਾਇਆ ਜਾ ਕੀ ਨੀਲਾ ਕੀ ਮਿਤ ਨਾ ਆਏ ਸਗਲ ਦੇ ਉਹਾਰੇ ਉਗਾਏ ਪਿਤਾ ਕਾ ਜਨਮ ਕੀ ਜਾਣੇ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਦੇ ਆਵੇ ਸਹਿ ਤੇ ਗੁਣ ਮੈਂ ਜਾ ਕੋ ਬ੍ਰਹਮਾਏ ਜਨਮ ਰੇ ਫਿਰ ਆਵੇ ਜਾਏ ਊਚ ਨੀਚ ਦਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਬਿੰਦ ਕੀਨੋ ਵਿਸਥਾਰ ਪ੍ਰਭ ਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੜੇ ਅਪੂਰਨ ਸਮਠਾਏ ਨਾਨਾ ਬਿਦ ਕਰ ਬਣ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਨਾਓ ਨਾਮ ਕੇ ਦਾਰੇ ਸਗਲੇ ਜੰਦ ਨਾਮ ਕੇ ਦਾਰੇ ਖੰਡ ਬ੍ਰਹਮੰਡ ਨਾਮ ਕੇ ਦਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਦਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲਾ ਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗੁਦਰੇ ਸੁਨ ਸਵਰਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਬਦਮੇ ਸੋਜਨ ਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਜਾ ਕੀ ਬਾਣੀ ਸਤਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਦ ਸਤਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਬਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇ ਸਤ ਜਾ ਕੇ ਹਿਰਦੇ ਪ੍ਰਵੇਸ਼ ਸਤ ਨਰਤ ਬੂਝ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇ ਸੇ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇਂ ਸੋ ਵਰਤੀ ਆ ਬਿਸਮਨ ਬਿਸਮ ਵਹਿ ਬਿਸਮਾਤ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਗਰੇ ਗੁਰ ਕੇ ਭਜਨ ਪਦਾਰਥ ਲੈ ਓਹਦਾ ਤੇ ਦੁੱਖ ਆਟਣਗਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਬਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਅਸ਼ਟਪਦੀ ਚਰਨ ਸਤਸਤ ਪ੍ਰਸੰਗਾਰ ਪੂਜਾ ਸਤਸਤ ਸੇਵਦਾਰ ਦਰਸ਼ਨ ਸਤਸਤ ਵੇਖਣਗਾਰ ਨਾਮ ਸਤਸਤ ਧਿਆਵਨਗਾਰ ਆਪ ਸਤਸਤ ਸਮਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤਸਤ ਪ੍ਰਭਕਤਾ ਸੁਰਤ ਸਜ ਸਤ ਸੁਨਤਾ ਪੂਜਨਾਰ ਕੋ ਸਤ ਸਭ ਹੋਏ ਨਾਨਕ ਸਤਸਤ ਪ੍ਰਭ ਸੋਏ ਸਤ ਸਰੂਪ ਦੇ ਜਨਮਾਨਿਆ ਕਰਨ ਕਰਾਉਣ ਦਿਨਮੂਲ ਪਛਾਣਿਆ ਜਾ ਕੇ ਦੇ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ ਬੇਤੇ ਨਿਰਭਉ ਹੋਏ ਬਸਾਨਾ ਜਿਸ ਦੇ ਉਪਜਾ ਤਿਸਮਾਏ ਸਮਾਨਾ ਬਸਤਮਾਏ ਲੈ ਬਸਤ ਕੰਡਾਈ ਤਾਂ ਕੋ ਬਿਨਾਂ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੋ ਸੇਵਕ ਸਦਾ ਪੂਜਾਰੀ ਠਾਕੁਰ ਸੇਵਕ ਕੀ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੇ ਆਪਣੇ ਜਨਕਾ ਪਰ ਦਾੜਾਂ ਕੇ ਆਪਣੇ ਸੇਵਕ ਕੀ ਸਰ ਪਰ ਡਾਖੇ ਆਪਣੇ ਦਾਸ ਕੋਂਦੀ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਰਾਖੇ ਦਾ ਕੇ ਉਦਮਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਰਸ਼ ਪ੍ਰਗਟਾਇਆ ਨੀਕੀ ਕੀ ਰੇਵੇਂ ਕਲੜ ਆਖੇ ਬਸਮ ਕਰੇ ਲਸਕਰ ਗੋਡ ਲਾਖੇ ਜਿਸ ਕਾ ਸਾਥ ਨਾ ਕਾਟ ਆਪ ਤਾਂ ਕੋ ਰਾਖਣ ਦੇ ਕਰ ਹਾਥ ਮਾਨਸ ਜਤਨ ਕਰਤ ਬੋਬਾਤ ਇਸਕੇ ਕਰਤਾ ਬਿਰਥੇ ਜਾਤ ਮਾਰਨਾ ਰਾਖੇ ਔਰ ਨਾ ਕੋਹੇ ਸਰਵਰੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਅਲਗ ਵਡਾਣੀ ਬਾਰੰਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮਨ ਤੰਦਰ ਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸ਼ਵਰਨਾਈ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋਜਨ ਤ੍ਰਿਪਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਦਕਾਮ ਬੋਲੋ ਜਸ ਜੇਵਾ ਦ੍ਰਨਾਥ ਪ੍ਰਭ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਜਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕੇ ਇੱਕ ਨਾ ਜਾਣੋ ਆਠ ਪੈਰ ਪਰ ਬਸੇ ਅਜੂਰੇ ਕਉ ਨਾਨਕ ਸੇ ਜਨ ਬੂਰੇ ਮਨ ਮੇਰੇ ਤਿਨ ਕੀ ਓਟ ਲਹਿ ਮਨ ਤਨ ਆਪਣਾ ਤਨ ਜਨ ਦੇ
जिन जन अपना प्रभु पछाता सो जन सर्व थोक दाता तिसकी सन सर्व सुख पावे तिसके दर सब पाप मिटावे अवर सिंहदब शगली शाण तिस जन की तुम सेवा लाग आवन जान ना हो भी तेरा नानक तिस जन के पूजू सत पैरा सलोक सतपुरुख जन जानिया सतगुर तिसका नाओ तिसके संग से गुदरे नानक हर गुन गाओ अष्टपति सतगुर सिंह की करे प्रतपाल सेवक हो गुर सदा दयाल सिक्की गुरु दुर्मत मल हेरे गुरु वचनी हर नाम उच्चरे सतगुर सिक्के बंधन काटे गुरु का सिख कारते काटे सतगुर सिख को नाम धंधे गुरु का सिख गुड़बागी है सतगुर सिख गलत बलत संवारे नानक सतगुर सिख को जी नाल संवारे गुरु के ग्रह सेवक जो रहे गुरु की आज्ञा मन में सह है आप सुखो कर कजना जनावे हर नाम हृदय सध्यावे मन बेचे सतगुर के पास ते सेवा के कारज राज सेवा कर धोए ने कामी दिसको बराबर स्वामी अपनी कृपा जसाप करे नानक सो सेवक गुरु की मतले बीसवें से गुरु का मन माने सो सेवक परमेश्वर की गद जाने सो सतगुरु जिस दे हर नाव अनेक बार गुरु को बल जाओ सर्वनाथ जी का दाता आठ पैर पाप रंग राता ब्रह्म जन जन में पार ब्रह्म एक आप नहीं कछ भरम सह स्यान अब लया न जाइए नानक ऐसा गुरु भागी पाइये सफल दर्शन पेखत पुनीत परसचन गर्त निर्मल रीत बेटत संग्राम गुण डवे पार्वम की दर्गे गवे सुन कर बचन करण गाने मन संदो गातम पत्या ने पूरा गुरु आख्यो जाका मंत्र अमृत दृष्टो पेखे होए संत गुण बेअंत कीमत नहीं पाए नानक जिस भावे तिसलय मिलाए जे भाई कुस्ता तनेक सतपुर पूरन विवेक काउ बोल न पहुंचत प्राणी अवगुण चर प्रभु निर्वाणी निराहार निर्वैर सुखदायी ताकि कीमत किने न पाई आनक भगत बंधन नित करे चरण कमल हृदय सिमरे सदमलहारी सदगुरु अपने नानक जिस प्रसाद ऐसा प्रभु जपने एहो हर रस पावे जन कोय अमृत पीवे अमर सो होए उस प्रकार नहीं कदे विनाश जाके मन प्रगटे गुणतास आठ पैर हर का नाम ले सजुब दे सेवक को दे मोह माया के संग ना ले मन में राखे हर हर एक अंधकार दीपक प्रकाशे नानक ब्रह्मो दुख देनासे तब तुम्हारे ठाण वर्ताई आनंद भया दुख नाठे भाई जन्म मरण के मिटे दे से साधु के पूर्ण उपदेश भव चुका निर्वोह बसे सकल व्याद मंते खय नसे जिसका साधन कृपा धारी सा संग जब नाम मुरारी थित पाई चुके ब्रह्म गमन सुन नानक हर हर जस श्रवन निर्गुण गाप सरगुण भी होई कलाधार जिन सगली मोही अपने चर प्रभाव बनाए अपनी कीमत आपे पाए हर बिंदु जाना ही कोय श्रवण तरे को सोय ओत पोत्र व्यारूप रंग भय प्रकाशात के संग रच रचना अपनी कलधारी अनक बार नानक बलहारी श्लोक साथ न जाले बिन भजन विख्या सकली शार हर हर नाम कमावना नानक के धनसार अष्टपदी संजना मिल करो विचार एक स्मरणाम आधार स उपावर अवर उपाव समीत विसार उचन कमृत में गुरधारो करण कारण सो प्र समर्थ दृढ़ कर गो नाम हर वथ एह धन संचो भगवंत संजना का निर्मल मंद एक आस रखो मन माए सर्वरोग नानक मिट जाए जिस धन को चार गुण उठदावे सो धन हर से बाधे पावे जिसो को नितवा छमीत सो सुसाधु संबरीत जिसो वा को करे भली करनी सासो अवझर की सरणी अनेक उपावी रोग ना जाए रोग मिटे हरे ओ खदलाए सर्व निदान में हर नाम निदान जप नानक दुर्गे परवान मन पर बोधो हर के नाय दे दिस दावता मिठाए ताको बिघन न लागे कोय जाके हृदय बसे हर सोय कलता ती ठांडा हर नाम सिमर सिमर सदा सुख पाओ भाव बिन से पूर्ण व्यास भगत माय आत्म प्रगास तित कर जाय बसे अविनाशी कहो नानक काटी जम फांसी तत विचार कह जन साचा जन्म रे सोका चोका चा आवागमन मिटे प्रभ से आप त्याग शरण गुरुदेव यो रतन जन्म का होय गुधार हर सुमरन प्राण आधार अनुकुपाव न छूट नगारे समर साध वेद विचारे हर की भद करो मन लाए मन मनछत नानक फल पाए संगना चालस तेरे धना तू क्या लपनावे मूरख मना सो तुम ईत कुटुंब वर बनता इनते कहो तुम कवन सना था राज रंग माया विस्थान इनते कहो कौन छुटकार असु हस्ती रथ सवारी झूठा डम झूठ पासारी जिन दिए तिस बुजन बेगाना नाम विसार नानक पछताना गुर की मत तू ले आने भक्त बना बुढ़ू बेसाने हर की भद करो मन मीत निर्मल हो तुम्हारो चीत चरण कमल राखो मन माए जन्म जन्म के किल विख जाए आप जब अवरा नाम जपाओ सुनो तुरह धगत पाओ सारभूत सदर को नाम सह सुमानान गुन गाओ तेरी उत्तर समैल बिन जाय हो मैं बिख फैल होय अचिन बसे सुख नाल सास ग्रास हर नाम संभाल छाड़ सियानम सगरी मना सा संग पावे सजदा नाम हर पूंजी संज करो व्यवहार यहाँ सुख दर गय जयकार सर्व निरंतर एको देख कौ नानक जाके मस्तक लेख एको जप एको सालाय एको समरे को मन गाय
एक कसके गुण गाव अनंत मंदन जाप एक भगवान एको एक एक हरा पूर्ण पूर है प्रव्याप अनेक विस्तार एक ते भय एक रात पराशत गए मंत अनंतर एक प्रव्राता गुरु प्रसाद नानक एक जाता श्लोक फिरत फिरत प्रवाया प्रयातो शरणाय नानक की प्रवेंती अपनी भक्ति लाय अष्टपदी जाचक जनजाचे प्रवदान कर कृपा देव हर नाम साजना की माँ गोधूर पार में मेरे सरदापुर सदा सदा प्रभु के गुण गाओ सास सास प्रभु में ध्याओ चरण कमल सिंह लागे प्रीत भक्त करो प्रभु के नितनीत एक कोटे को आधार नानक माँ के नाम प्रभुसार प्रभु की दृष्ट माँ सुख होय हरणस भावे बिरला कोय जिन चाख से जन तृप्ताने पूर्ण पुरख नहीं डोलाने सुब्र भरे प्रेम रस रंग उपजे चाव साध के संग परे शरणान सब त्याग अंतर प्रकाश अंधे निवलाग बड़ भागी जप्या प्रभु सोय नानक नाम रते सुखोय सेवक की मनसा पूरी भई सदगुर ते निर्मल मत लई जन को प्रभु होय दयाल सेवक की नो सना निहाल बंधन काट मुख जन भया जन्म मरण दुख ब्रह्म गया इस पूरी सरदा सा पूरी रवरिया सत्संग हजूरी जिसका साधन लिया मिलाए नानक भक्ति नाम समाए सो क्यों विसरे जे घाल ना बाने सो क्यों विसरे जे किया जाने सो क्यों विसरे जन सब किस दिया सो क्यों विसरे जन जीवन जिया सो क्यों विसरे जे अगन में राखे गुरु प्रसाद को बिरला लाखे सो क्यों विसरे जे मिते कांडे जन्म जन्म का टूटा गांठे गुरु बुरे तदेव बुझाया प्रभ अपना नानक जन ध्याया साजन संत करो एकामान त्याग सन जपो हर नाम सिमर सिमर सिमर सुख पाओ आप जपे अपना नाम जपाओ भगत भाए तरिये संसार बिन भक्ति तन हो शीशार सर्व कल्याण सुख निद नाम बुढ़ जाय पाए विश्राम सगल दुखा होत नास नानक नाम जपो गुणदास उपजी प्रीत प्रेम रस चाओ मन तंत्रे सुआओ नेत्र हो पे गदर सुख होए मन विकसे साध चरण तो होए भगजना के मंत्र नंग बिरला को पावे संग एक बस दीजिए कर्मया गुरु प्रसाद नाम जप लया ताकि उमा कही ना जाए नानक रया सर्व समाए प्रभ बख्शन दीन दयाल भगत सल सदा कृपाल अनाथ नाथ गोविंद गोपाल सर्वगणा कर प्रतपाल आदि पुरुष कारण करतार भगजना के प्राण धार जो जो जपे सो होय पुनीत भक्त भाय लाभे मन हीत हम निर्गुण यार नीच जान नानक तुम्हरी शरण पुरुष भगवान सर्व वैगुण मुकुंद मोक पाए कन्म हर के गुण गाय अरक राजभोग गुड़िया हर के नाम की कथा मन भाई वो भोजन का पर संगीत रसना जपती हर नींद पली सुकरणी शोभा धनवंत हृदय से पूरन गुरमंत साध संग प्रभ देहो निवास सर्व सुख नानक प्रगास श्लोक सरगुण निर्गुण निरंकार सुन समाधि आपन किया नानक का आपे ही फिर जाप अष्टपदि जब अकार्य कृष्ण दृष्टे था पापुन तब कहते होता जब धारिया बन सुन समा तब वैर बन करो कमात जब इसका बन चैन जाप तर शोक से ब्यावत जब आपन आप आपन पार ब्रह्म तब मोह काक सोवत भ्रम आपन खेला वर्ती जाना ने करणे हार न दूजा जब होवत प्रभु केवल धनी तब बंद मुकत कहो किस गनी जब एक ही हर अगम पार तब नरक सुर को कम अवतार जब निर्गुण ब्रह्म सह शोभाए तब शिव सकत कहो कित ठाए जब आपे आप अपनी जो धरे तब कवन निडर कवन गद डरे आपन जलदाप करणे हार नानक ठाकुर गम अपार अवनाशी सुखापन आसन तय जनमरण को का विनाशन जब पूरन करता प्रभु सोए तब जमकी त्रास कहो किस होए जब अवगत अगोचर प्रभु एका तब चित्र गुप्त किस पूछत लेखा जब नाथ नंजन अगोचर आगा दे तब कौन छुटे कौन बंधन बांधे आपन आप आप ही अच जानक आपन रूप आप ही ऊपर जा जय निर्मल प्रभु प्रभु कत होता तय बिन मैल को क्या धोता जय निरंजन निरंकार निर्वाण ते कौन कौमान कौन अभिमान जय स्वरूप केवल जगदीश तय छल छिद्र लगत कौकीस जय जो स्वरूपी जो संग समावे तय किसे भू कौन तृप्तावे करण करावन करने हार नानक करते का नाई सुमार जब अपनी शोभा अपन संग बनाई तब कौन माई बाप मित्र सुध भाई जय सर्वकला पे परवीन ते वेद कदेव काउ कोचीन जब आपन आप पुरधारे ताऊ सगन अब सगन का विचारे जय आपन ऊंचापन आप नेरा ते कौन ठाकुर को कही अनचेरा बिस्मन बिस्मरे बिस्मार नानक अपनी गत जान हो आप जय असल अछेद अभेद समाया ऊआ किसे भी आपत माया आपस को आपे आदेश ते गुण का नाई प्रवेश जय एक एक एक भगवंता ते कौन अचिंत किस लागे चिंता जय आपन आपा पतियारा ते कौन कथे कौन सुनने हारा
ਬਹੁ ਬੇਅੰਤ ਉਚਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਜੇ ਆਪ ਰਚਿਓ ਪ੍ਰਪੰਚਾਕਾਰ, ਤੈਂ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਦੇ ਭਈ ਕਹਾਵਤ, ਕੋ ਨਰਕੋ ਸੁਰੰਗ ਵੰਛਾਵਤ। ਆਲ ਜਾਲ ਮਾਇਆ ਜੰਜਾਲ, ਹੋ ਮੈਂ ਮੋ ਭਰਮ ਵਿਵਹਾਰ। ਦੁੱਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਵਖਿਆਨ। ਆਪਨ ਖੇਲ ਆਪ ਕਰ ਦੇਖੇ, ਖੇਲ ਸੰਕੋਚੇ ਤੋ ਨਾਨਕ ਏਕੈ। ਜਹਿ ਅਵਗਤ ਭਗਤ ਤੇ ਆਪ, ਜੇ ਪਸਰੇ ਪਾਸਾਰ ਸੰਤ ਪ੍ਰਤਾਪ। ਦੂ ਪਾਕਾ ਪੇ ਧਨੀ, ਉਨਕੀ ਸ਼ੋਭਾ ਉਨਹੂ ਬਨੀ। ਆਪੇ ਕਵਤ ਕਰਿਆ ਨੰਚੋਜ, ਆਪੇ ਰਸ ਭੋਗਨ ਨਿਰਜੋਗ। ਜਿਸ ਬਾਵੇ ਤੇ ਸਾਪਨ ਨਾਇ ਲਾਵੇ।

ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਦੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਵਰਗਾ ਸੁਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਗਰੀ ਏ ਕਸਖਟਮਾਏ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਵਨਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਮੇਸ਼ ਕਾ ਵਿਸਨਾਮ ਸੁਨ ਸਮਾਧ ਅਨ ਤੇ ਨਾਥ ਕਹਿ ਨਾ ਜਾਇ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਖੜਗੜ ਵਿਆਪਰਿਆ ਭਗਵੰਤ ਧਰਨ ਮਾਇਆ ਆਕਾਸ ਪਿਆ ਸਰਵਲੋਕ ਪੂਰਨ ਪ੍ਰਤਪਾਲ ਬੰਧਨ ਪਰਵਤੇ ਪਾਰ ਮਨ ਜੈਸੀ ਆ ਗਿਆ ਤੇ ਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਏ ਚਾਰ ਕੁੰਡ ਦੇ ਦਿਸੇ ਸਮਾਏ ਤਿਸ ਤੇ ਬਿਰਣਈ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਬਨਾਨ ਸਿਮਰਤ ਮੈਂ ਦੇਖ ਸਸੇਰ ਸੁਰ ਨਖਤ ਮੇਖ ਬਾਣੀ ਪ੍ਰਭ ਕੀ ਸਗੋ ਬੋਲੇ ਆਪ ਡੋਲਨਾ ਕਬ ਹੂੰ ਡੋਲੈ ਸਰਵ ਕਲਾ ਕਰਖੇ ਲਿਖ ਅਲਮੋਲ ਨਾ ਪਾਏ ਗੁਣੇ ਅਮੋਲ ਸਰਵ ਜੋਤ ਮੈਂ ਜਾਂ ਕੀ ਜੋਤ ਹਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਨਮੇ ਇਹ ਵਿਸਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੁ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਦਿਸ ਕੀ ਐਰੈ ਸਚ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਦਗਿਆ ਸਭ ਸਦ ਤਿਸ ਪ੍ਰਭ ਦੇ ਸਗਲੀ ਉਤਪਤ ਇਸ ਭਾਵੇਂ ਤਾਂ ਕਰੇ ਵਿਸਥਾਰ ਤਿਸ ਭਾਵੇਂ ਤਾਂ ਇਕੰਕਾਰ ਅਨੇਕ ਲਾ ਲਖੀ ਨਾ ਜਾਏ ਜਿਸ ਭਾਵੇਂ ਤਿਸ ਲੈ ਮਿਲਾਏ ਕਵਨ ਨਿਕਟ ਕੌਣ ਕਹੀਏ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਾ ਬੁਝਾਏ ਸਰਬੂਤਾ ਵਰਤਾਰਾ ਸਰਨੇ ਨਾ ਪੇਖਨ ਹਾਰਾ ਸਗਲ ਸਮਗਰੀ ਜਾ ਕਾ ਤੰਨਾ ਆਪਣ ਜਿਸ ਆਪ ਹੀ ਸੁਣਾ ਆਵਣ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨਿਮਾਇਆ ਸਭ ਕੇ ਮਦਲਿਪ ਤੋ ਰਹਿ ਜੋ ਕਿਸ ਕਰਨਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਏ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਬੁਰਾ ਉਰੇ ਕਹੋ ਕਿਨੇ ਕਿਸ ਕਰਾ ਆ ਭਲਾ ਕਰਤੀ ਦੋਨੀ ਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਜਦਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ ਤਾਂ ਕੀ ਗਦਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤਿਸਦਾ ਸੁਖ ਹੋਇਆ ਮਿਲਾ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਏ ਸੁਆਓ ਜਨ ਕੈ ਸੰਗ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਮਜੀਆਂ ਮਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਗਾਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ

ਸੁਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਦ ਘਰ ਸਭਾਗੇ, ਘਰ ਸਭਾਗੇ ਸ਼ਬਦ।

0: ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜੇ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਿੱਤਰ ਚਰਣਾ ਚ ਅਰਦਾਸ ਬੇਨਤੀ ਪ੍ਰਾਰਥਨਾ ਕੀਤੀ ਜਾਂਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਪਰਮਿੰਦਰ ਸਿੰਘ ਗਿੱਲ ਭੈਣ ਜੀ ਬਲਵੀਰ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਬੇਟਾ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੀ ਗੁਰਬਾਣੀ ਦੇ ਜਾਪ ਕਰਵਾਏ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਆਪ ਜੀ ਨੂੰ ਸੋਹਣਾ ਜਿਹਾ ਪੁਸ਼ਾਕਾ ਭੇਟਾ ਕੀਤਾ ਗਿਆ ਪਾਤਸ਼ਾਹ ਪਰਿਵਾਰ ਦੀਆਂ ਸੇਵਾਵਾਂ ਮਨਜ਼ੂਰ ਕਰਨੀਆਂ ਬੜੀ ਸੋਹਣੀ ਬਾਣੀ ਦਾ ਭਾਵ ਕਾਕਾ ਮਨਕਰਨ ਸਿੰਘ ਦੇ ਹਿਰਦੇ 'ਚ ਵਸਾਉਣਾ ਸਿੱਖੀ ਦੀ ਦਾਤ ਮੇਰੀ ਉਮਰ ਕਾਰੋਬਾਰ ਵਿੱਚ ਤਰੱਕੀ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪਰਿਵਾਰ ਦੇ ਕਾਰੋਬਾਰ ਵਿੱਚ ਤਰੱਕੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਨਾਮ ਦਾ ਰੰਗ ਸਾਧ ਦਾ ਸੰਗ ਭਜਨ ਦਾ ਪ੍ਰਤਾਪ ਗੁਰਮੁਖਾਂ ਦਾ ਮਿਲਾਪ ਬਖਸ਼ਿਸ਼ ਕਰਨਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾਵਾਂ ਆਪਣੇ ਗੁਰਮੁਖਾਂ ਨੂੰ ਬਖਸ਼ ਕੇ ਕਰਤਾਰਥ ਕਰਦੇ ਰਹਿਣਾ ਪਰਿਵਾਰ ਵੱਲੋਂ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਦਾਤਾ ਜਿਨ੍ਹਾਂ ਭੰਡਾਰਿਆਂ 'ਚੋਂ ਰਸਤਾਂ ਆਈਆਂ ਭੰਡਾਰੇ ਭਰਪੂਰ ਕਰਨੇ ਗਰੀਬ ਨਵਾਜ਼ ਪਾਤਸ਼ਾਹ ਯਥਾ ਸ਼ਕਤ ਸੇਵਾਵਾਂ ਨਿਭਾਈਆਂ ਜਾ ਰਹੀਆਂ ਪਰਿਵਾਰ ਦੇ ਸੱਦੇ ਉੱਤੇ ਬਹੁਤ ਸੰਗਤ ਹਾਜ਼ਰੀ ਭਰਨ ਲਈ ਆਈ ਹੈ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਲੇਖੇ 'ਚ ਲਾਉਣੇ ਤਿਲ ਫੁੱਲ ਪਿਟਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਆਪਦੀ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ਿਸ਼ ਕਰੋ ਸਤਿਗੁਰੂ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ ਬਖਸ਼ੇ ਹੋਏ ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ ਜੋ ਜੀ ਆਪਦੇ ਦਰ ਆਵੈ ਸੁਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲਖੁਸ਼ੀਆਂ

0: दयाल पुरुष मेहरवाना हर नानक साच वखाना। वाहिगुरु जी का खालसा वाहिगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੇ ਮਨ ਵਿਸਰਾਮ ਦੇ ਮਾਵਕ ਅਨੁਸਾਰ ਸ੍ਰੀ ਸੁਖਨੀ ਸਾਹਿਬ ਦੇ ਪਾਠ ਸਾਲਣ ਕੀਤੇ ਨੇ। ਸੋ ਹੁਣ ਬੇਨਤੀ ਕਰਦੇ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਉਹ ਆਪ ਸੰਗਤਾਂ ਨੂੰ 11:20 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸੋ ਅੱਜ ਦੇ ਦੁਪਹਿਰ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਸਰਦਾਰ ਪਰਮਿੰਦਰ ਸਿੰਘ ਜੀ ਗਿੱਲ, ਬੀਬੀ ਬਲਵੀਰ ਕੌਰ ਗਿੱਲ ਤਿੰਨਾਂ ਵੱਲੋਂ ਬੇਟੇ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਕਲੰਗਰ ਚੱਲ ਰਹੇ ਨੇ। ਸੋ ਹੁਣ ਦੀਵਾਨ ਦੀ ਰਮਤਾ ਕਥਾ ਤੋਂ ਹੋਵੇਗੀ। ਸਤਿਕਾਰਯੋਗ ਗਿਆਨੀ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਉਣਗੇ। ਇਹਨਾਂ ਤੋਂ ਬਾਅਦ 11:20 ਤੋਂ ਲੈ ਕੇ 12:10 ਤੱਕ ਸਤਿਕਾਰਯੋਗ ਗੁਰੂ ਘਰ ਦਾ ਹੈੱਡ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। 12:10 ਤੋਂ ਲੈ ਕੇ 1 ਤੱਕ ਸਤਿਕਾਰਯੋਗ ਕੁਇਸ਼ਰੀ ਜਥਾ ਭਾਈ ਜੋਗਾ ਸਿੰਘ ਜੀ ਭਾਗੋਵਾਲੀਆ ਅਤੇ 1 ਤੋਂ ਲੈ ਕੇ 2 ਤੱਕ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 2 ਦੁਬਾਰਾ ਮੇਨ ਅਰਦਾਸ ਹੋਵੇਗੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜੁਗੋ ਜੁਗ ਅਟਲ ਸ਼ਬਦ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਗਿੱਲ ਦੇ ਪਰਿਵਾਰ ਦੇ ਸੱਦੇ ਉੱਤੇ ਉਹਨਾਂ ਦੇ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੇ ਰਿਸ਼ਤੇਦਾਰ, ਭੈਣ ਭਾਈ, ਸੱਜਣ ਮਿੱਤਰ, ਅਤਿ ਸਤਿਕਾਰਯੋਗ ਗੁਰੂ ਕੀ ਸਾਹ ਸੰਗਤ, ਆਓ ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਜਿੰਨੀ ਸੰਗਤ ਗੁਰੂ ਕੇ ਚਰਨਾਂ 'ਚ ਹੈ, ਸਤਿਗੁਰੂ ਜੀ ਦੀ ਬਾਰਗਾਹ 'ਚ ਹੈ, ਜਾਂ ਸੋਸ਼ਲ ਨੈੱਟਵਰਕ ਦੇ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਸਰਵਣ ਕਰ ਰਹੇ ਹੋ, ਸਾਰੀ ਸੰਗਤ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਗਿੱਲ, ਭੈਣ ਜੀ ਬਲਵੀਰ ਕੌਰ ਜੀ ਹੋਰਾਂ ਨੇ ਆਪਣੇ ਬਰਖੁਰਦਾਰ ਸਪੁੱਤਰ ਕਾਕਾ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮਦਿਨ ਦੀ ਖੁਸ਼ੀ ਅੰਦਰ ਦੁਪਹਿਰ ਦੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸੁਖਮਣੀ ਸਾਹਿਬ ਦੀ ਬਾਣੀ ਦੇ ਜਾਪ ਹੋਏ, ਅਰਦਾਸ ਬੇਨਤੀ ਹੋਈ ਆ, ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਪੰਨਾ, ਇਸ ਪਰਮੇਸ਼ਰ ਨੇ ਧੀਆਂ ਪੁੱਤਰ ਸੰਸਾਰ ਨੂੰ ਜਿਉਂਦਾ ਰੱਖਣ ਦਾ ਇੱਕ ਤਰੀਕਾ ਬਣਾਇਆ। ਧੀਆਂ ਪੁੱਤਰ ਸੰਸਾਰ ਨੂੰ ਜਿਉਂਦਾ ਰੱਖਣ ਦਾ ਤਰੀਕਾ ਹੈ ਪਰਮੇਸ਼ਰ ਵੱਲੋਂ ਬਣਾਇਆ। ਜੇ ਧੀਆਂ ਪੁੱਤਰ ਨਹੀਂ, ਫਿਰ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਇਸ ਤਰੀਕੇ ਨਾਲ ਨਹੀਂ ਚੱਲ ਸਕਦੀ। ਹਰ ਮਨੁੱਖ ਦੇ ਦਿਲ ਅੰਦਰ ਚਾਹਨਾ ਹੁੰਦੀ ਹੈ ਵਾਹਿਗੁਰੂ ਮੈਨੂੰ ਧੀ ਦੀ ਦਾਤ ਦੇਵੇ, ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਦੇਵੇ। ਜਿਸ ਦਿਨ ਬੱਚਾ ਇਸ ਧਰਤੀ 'ਤੇ ਆਉਂਦਾ, ਉਹ ਦਿਨ ਬ ਦਿਨ ਜਿੰਨਾ ਵੱਡਾ ਹੁੰਦਾ ਜਾਂਦਾ, ਤਿਉਂ ਤਿਉਂ ਮਾਤਾ ਪਿਤਾ ਦੀਆਂ ਸਧਰਾਂ ਵੱਧਦੀਆਂ ਜਾਂਦੀਆਂ, ਉਹਨਾਂ ਦੇ ਚਾਅ ਵੱਧਦੇ ਜਾਂਦੇ ਨੇ, ਆਸਾਂ ਵੱਧਦੀਆਂ ਜਾਂਦੀਆਂ ਨੇ, ਅਤੇ ਉਹਨਾਂ ਦੇ ਮੋਢਿਆਂ 'ਤੇ ਕਈ ਫਰਜ਼ਾਂ ਦਾ ਭਾਰ ਵੀ ਜਿਹੜਾ ਉਹ ਆਪਣੇ ਆਪ ਪੈਣਾ ਸ਼ੁਰੂ ਹੋ। ਬੱਚਾ ਸੁਰਤ ਸੰਭਾਲੇ, ਮਾਂ ਬਾਪ ਉਹਨੂੰ ਪੜ੍ਹਾਉਣ ਦੀ ਸੋਚਦਾ, ਬੱਚਾ ਪੜ੍ਹ ਲਿਖ ਜਾਵੇ ਫਿਰ ਉਹਦੇ ਰੁਜ਼ਗਾਰ ਦੀ ਭਾਲ ਕੀਤੀ ਜਾਂਦੀ ਹੈ, ਫਿਰ ਵਕਤ ਨਾਲ ਧੀਆਂ ਪੁੱਤਰਾਂ ਦੀ ਸ਼ਾਦੀ ਬਾਬਤ ਸੋਚਿਆ ਜਾਂਦਾ ਹੈ। ਇਹ ਇੱਕ ਕੁਦਰਤ ਨੇ ਸਿਸਟਮ ਬਣਾਇਆ, ਕੁਦਰਤ ਨੇ ਜਿਹੜੇ ਪਰਿਵਾਰ ਸਮੇਂ ਨਾਲ ਚੱਲਦੇ ਨੇ, ਕੁਦਰਤ ਦੇ ਸਿਸਟਮ ਨਾਲ ਚੱਲਦੇ ਨੇ, ਉਹ ਅਗਾਂਹ ਵਧੂ ਯੁੱਗ ਵਿੱਚ ਵੱਡੀ ਤਰੱਕੀ ਕਰਕੇ ਸੰਸਾਰ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਜਾਂਦੇ ਨੇ, ਮਿਸਾਲ। ਦੂਜੇ ਪਾਸੇ ਧੀਆਂ ਅਤੇ ਪੁੱਤਰ ਸੰਸਾਰ ਦੀ ਕਿਸੇ ਮੰਡੀ ਵਿੱਚੋਂ ਨਹੀਂ ਮਿਲਦੇ। ਇਹ ਪਰਮੇਸ਼ਰ ਦੀ ਖੇਡ ਹੈ, ਜਿਸ ਮਨੁੱਖ ਨੂੰ ਪਰਮੇਸ਼ਰ ਬਖਸ਼ਿਸ਼ ਕਰੇ ਧੀ ਪੁੱਤਰ, ਇਹ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ। ਮੁੱਲ ਨੂੰ ਇਹ ਦਾਤ ਸੰਸਾਰ 'ਤੇ ਕਿਧਰੇ ਨੇ। ਮੈਂ ਆਪਣੀ ਜ਼ਿੰਦਗੀ ਦੀ ਇੱਕ ਹੱਡ ਬੀਤੀ ਆਪ ਨਾਲ ਸਾਂਝੀ ਕਰਨ ਲੱਗਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ 'ਚ ਹਾਂ। ਸਾਡਾ ਨਗਰ ਬਿਲਕੁਲ ਬਾਰਡਰ ਦੇ ਕੰਢੇ 'ਤੇ ਆ, ਪਾਕਿਸਤਾਨ ਇੰਡੀਆ ਬਾਰਡਰ ਦੇ ਕੰਢੇ 'ਤੇ। ਕਰਤਾਰਪੁਰ ਕੋਰੀਡੋਰ ਆਪ ਜੀ ਨੇ ਸੁਣਿਆ, ਬਿਲਕੁਲ ਕੋਰੀਡੋਰ ਦੇ ਪਰਛਾਵਿਆਂ ਹੇਠਾਂ ਸਾਡਾ ਨਗਰ ਹੈ। ਅੱਜ ਬੜੀਆਂ ਸਹੂਲਤਾਂ ਨੇ ਉਸ ਏਰੀਏ ਵਿੱਚ, ਲੇਕਿਨ 84 ਤੱਕ ਨਾ ਮਾਤਰ ਸਹੂਲਤਾਂ ਸਨ, ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਗਈ। ਮੇਰੇ ਨਾਲ ਇੱਕ ਕ੍ਰਿਸਚਨ ਪਰਿਵਾਰ ਦਾ ਬੱਚਾ ਪੜ੍ਹਦਾ ਸੀ, ਬੌਣੇ ਕੱਦ ਦਾ ਸੀ, 2.5 ਫੁੱਟ ਉਹਦਾ ਕੱਦ, 2.5 ਫੁੱਟ ਦਾ। ਉਹਦਾ ਬਾਪ ਲੋਕ ਨਿਰਮਾਣ ਵਿਭਾਗ ਵਿੱਚ ਸਰਵਿਸ ਕਰਦਾ ਸੀ, ਚੌਧਰੀ। ਜਦੋਂ ਅਸੀਂ ਇਕੱਠੇ 8ਵੀਂ ਕਲਾਸ ਤੋਂ ਬਾਹਰ 10ਵੀਂ ਕਲਾਸ ਤੱਕ ਸਕੂਲ ਚੇਂਜ ਕੀਤਾ, ਇੰਡੀਆ ਦੀ ਸਭ ਤੋਂ ਵੱਡੀ ਸਰਕਸ ਦਾ ਜਿਹੜਾ MD ਸੀ ਨਾ, ਮੈਨੇਜਮੈਂਟ ਡਾਇਰੈਕਟਰ ਜਿਹਨੂੰ ਕਿਹਾ ਜਾਂਦਾ ਹੈ, ਉਹ ਜੀਪ 'ਤੇ ਭਾਲ ਕਰਦਾ ਕਰਦਾ ਸਾਡੇ ਨਗਰ ਆ ਗਿਆ। ਉਹਨੇ ਉਸ ਕ੍ਰਿਸਚਨ ਮੁੰਡੇ ਦੇ ਬਾਪ ਨਾਲ ਸੰਪਰਕ ਸਾਧਿਆ, ਵੀ ਮੈਨੂੰ ਪਤਾ ਲੱਗਾ ਵੀ ਤੁਹਾਡਾ ਇੱਕ ਮੁੰਡਾ ਬਾਉਣਾ, ਉਹਦਾ ਕੱਦ ਸਿਰਫ 1.5-2 ਫੁੱਟ ਦੇ ਕਰੀਬ ਹੈ, ਅਤੇ ਮੈਂ ਭਾਰਤ ਦੀ ਸਭ ਤੋਂ ਵੱਡੀ ਸਰਕਸ ਦਾ ਮੈਨੇਜਮੈਂਟ ਡਾਇਰੈਕਟਰ ਹਾਂ, ਮੈਂ ਤੁਹਾਡੇ ਮੁੰਡੇ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਆਪਣੇ ਨਾਲ। ਉਹ ਬਾਉਣਾ ਹੋਣ ਦੇ ਬਾਵਜੂਦ ਹੁਨਰ ਦਾ ਇੰਨਾ ਪੱਕਾ ਸੀ, ਡਰਾਇੰਗ ਦਾ ਏਡਾ ਮਾਹਰ ਸੀ, ਤੁਰੇ ਜਾਂਦੇ ਬੰਦੇ ਦੀ ਫੋਟੋ ਬਣਾ ਦਿੰਦਾ ਸੀ ਪੇਪਰ 'ਤੇ, ਇੰਨੀ ਕੁਦਰਤ ਨੇ ਉਹਨੂੰ ਕਲਾ ਦਿੱਤੀ। ਇਹ ਨਬਿੰਦ ਉਹਨੇ ਨਕਸ਼ਾ ਬੰਦੇ ਦਾ ਮਿੰਟਾਂ ਵਿੱਚ ਹੀ ਕਾਗਜ਼ ਦੀ ਹਿੱਕ 'ਤੇ ਬਣਾ ਦੇਣਾ। ਜਦੋਂ ਮੈਨੇਜਮੈਂਟ ਡਾਇਰੈਕਟਰ ਨੇ ਉਹਦੇ ਬਾਪ ਨਾਲ ਸੰਪਰਕ ਸਾਧ ਕੇ ਆਖਿਆ ਵੀ ਮੈਂ ਤੁਹਾਡੇ ਮੁੰਡੇ ਨੂੰ ਸਰਕਸ ਵਿੱਚ ਖੜਨਾ ਹੈ, ਉਹ ਕਹਿੰਦਾ ਬਈ ਲੈ ਜਾਓ, ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ, ਮੈਂ ਪੱਕੇ ਤੌਰ 'ਤੇ ਤੁਹਾਡਾ ਮੁੰਡਾ ਮੁੱਲ ਖੜਨਾ ਚਾਹੁੰਦਾ ਮੁੱਲ। ਜਦੋਂ ਇਹ ਗੱਲ ਕਹੀ ਨਾ, ਉਹਨੇ ਆਖਿਆ ਵੀ ਕਿੰਨਾ ਕੁ ਮੁੱਲ ਤੁਸੀਂ ਮੇਰੇ ਮੁੰਡੇ ਦਾ ਦਿਓਗੇ। ਉਸ ਮੁੰਡੇ ਦੇ ਬਾਪ ਨੂੰ, ਬਾਪ ਨੇ ਡਾਇਰੈਕਟਰ ਨੂੰ ਕਿਹਾ ਕਿੰਨਾ ਕੁ ਮੁੱਲ ਦਿਓਗੇ। ਕਹਿੰਦਾ ਤੱਕੜ 'ਤੇ ਤੁਹਾਡੇ ਮੁੰਡੇ ਨੂੰ ਬਹਾ ਦਿੰਦੇ ਹਾਂ, ਅਤੇ ਦੂਜੇ ਬੰਨੇ 500-500 ਦੇ ਨੋਟ ਧਰਨੇ ਸ਼ੁਰੂ ਕਰ ਦਿੰਦੇ ਹਾਂ, ਜਿੰਨੇ ਨੋਟ ਚੜ ਜਾਣਗੇ ਨਾ ਉਹਨਾਂ ਮੁੱਲ ਤੁਹਾਡੇ ਮੁੰਡੇ ਨੂੰ ਦੇ ਦਿੰਦੇ ਹਾਂ, ਤੁਹਾਨੂੰ ਦੇ ਦਿੰਦੇ ਹਾਂ, ਅਤੇ ਮੁੰਡਾ ਸਾਨੂੰ ਦੇ। ਉਸ ਗਰੀਬ ਨੇ ਆਖਿਆ ਵੀ ਇਸ ਤਰ੍ਹਾਂ ਕਰ, ਮੈਂ ਬੇਸ਼ੱਕ ਗਰੀਬ ਹਾਂ ਪਰ ਮੈਨੂੰ ਆਪਣੇ ਸੱਜਣਾਂ 'ਤੇ ਆਪਣੇ ਪਿੰਡ 'ਤੇ ਏਡਾ ਮਾਣ ਆ ਵੀ ਮੈਂ ਜੇ ਪਿੰਡ ਨੂੰ ਬੇਨਤੀ ਕਰਾਂਗਾ ਨਾ ਅਤੇ ਪਿੰਡ ਦੇ ਮੇਰੀ ਗੱਲ ਨਹੀਂ ਮੋੜਨੀ, ਤੂੰ ਆਪਣਾ ਮੁੰਡਾ ਤੱਕੜ 'ਤੇ ਬਹਾ, ਜਿੰਨੇ ਪੈਸੇ ਤੇਰੇ ਮੁੰਡੇ ਨੂੰ ਚੜਨਗੇ ਮੈਂ ਉਦੋਂ 2 ਗੁਣਾ ਜ਼ਿਆਦਾ ਦੇ ਦੇਗਾ, ਤੂੰ ਆਪਣਾ ਮੁੰਡਾ ਮੁੱਲ ਵੇ। ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਡਾਇਰੈਕਟਰ ਦੇ ਆਉਂਦੀ ਵੀ ਇਹ ਗਰੀਬ ਬੰਦਾ ਏਡੀ ਵੱਡੀ ਗੱਲ ਕਹਿ, ਧੀ ਪੁੱਤਰ ਸੰਸਾਰ ਦੀ ਕਿਸੇ ਮੰਡੀ ਵਿੱਚੋਂ ਮੁੱਲ ਨੂੰ ਨਹੀਂ ਮਿਲਦੇ, ਇਹ ਪਰਮੇਸ਼ਰ ਦੀ ਦਾਤ ਹੈ। ਦੂਜੀ ਇੱਕ ਹੋਰ ਹਕੀਕਤ ਸਾਡੇ ਦੇਸ਼ ਭਾਰਤ ਦੀ, ਸਾਡੇ ਦੇਸ਼ ਦਾ 1/8 ਮਾਲਕ ਹੋਇਆ ਸ਼ੇਖ ਦਾਲਮੀਆ, ਉਹਨੇ ਧੀ ਤੇ ਪੁੱਤਰ ਦੀ ਪ੍ਰਾਪਤੀ ਵਾਸਤੇ 8ਵਾਂ ਮਾਲਕ ਸੀ ਭਾਰਤ ਦੇਸ਼ ਦਾ, ਉਹ ਸ਼ੇਖ ਦਾਲਮੀਆ, ਧੀ ਤੇ ਪੁੱਤਰ ਦੀ ਪ੍ਰਾਪਤੀ ਵਾਸਤੇ 7 ਸ਼ਾਦੀਆਂ ਕਰਵਾਈਆਂ। ਲੇਕਿਨ ਤਵਾਰੀਹ ਕਹਿੰਦੀ ਆ ਵੀ 7 ਸ਼ਾਦੀਆਂ ਕਰਵਾਉਣ ਤੋਂ ਬਾਅਦ ਵੀ ਉਹਦੇ ਘਰ ਪਰਮੇਸ਼ਰ ਨੇ ਧੀ ਤੱਕ ਨਹੀਂ ਬਖਸ਼ੀ। ਧੀ ਤੱਕ ਜਲਿਆਂ ਵਾਲੇ ਬਾਗ ਦੀ ਸਟੇਜ 'ਤੇ ਖਲੋਤਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰ ਰਿਹਾ ਸੀ, ਗੁਰੂ ਰਾਮਦਾਸ ਮਹਾਰਾਜ ਦੇ ਘਰ ਵੱਲ ਨੂੰ ਮੂੰਹ ਕਰਕੇ ਤੇ ਭੁੱਬਾਂ ਮਾਰ ਕੇ ਸਟੇਜ 'ਤੇ ਸ਼ੇਖ ਦਾਲਮੀਆ ਰੋਵੇ ਭੁੱਬਾਂ ਮਾਰ ਕੇ। ਇਹ ਦਾਤਾਂ ਅਗਰ ਮੁੱਲ ਨੂੰ ਮਿਲਦੀਆਂ ਹੁੰਦੀਆਂ ਅਤੇ ਸ਼ਾਇਦ ਸਾਡੇ ਸਧਾਰਨ ਲੋਕਾਂ ਨੂੰ ਇਹ ਪ੍ਰਾਪਤ ਹੀ ਨਾ ਹੁੰਦੀਆਂ। ਤਗੜਿਆਂ ਨੇ ਖਰੀਦ ਜਾਣੀਆਂ ਸੀ। ਇਹ ਵਾਹਿਗੁਰੂ ਦੀ ਦਾਤ ਹੈ। ਇਹਨਾਂ ਨਾਲ ਸੰਸਾਰ 'ਤੇ ਰਿਸ਼ਤੇ ਵੱਧਦੇ ਨੇ, ਇਹਨਾਂ ਨਾਲ ਸੰਸਾਰ 'ਤੇ ਮਾਣ ਸਨਮਾਨ ਹੁੰਦਾ ਹੈ, ਇਹਨਾਂ ਨਾਲ ਹੀ ਮਨੁੱਖ ਦੀਆਂ ਆਸਾਂ ਜੁੜੀਆਂ ਹੋਈਆਂ। ਜਿੱਥੇ ਵਾਹਿਗੁਰੂ ਕੋਲੋਂ ਅਸੀਂ ਧੀਆਂ ਪੁੱਤਰਾਂ ਦੀ ਮੰਗ ਕਰਦੇ ਹਾਂ ਨਾ, ਉੱਥੇ ਇੱਕ ਹੋਰ ਮੰਗ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ, ਜਿਹੜਾ ਧੀ ਪੁੱਤਰ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ਣਾ, ਉਹ ਸਿਮਰਨ ਭਜਨ ਵਾਲਾ ਹੋਵੇ, ਉਹ ਸਮਾਜ ਸੇਵਕ ਹੋਵੇ, ਉਹ ਸਾਡੇ ਨਾਂ ਨੂੰ ਰੋਸ਼ਨ ਕਰੇ, ਉਹ ਗੁਰੂ ਦੇ ਦਰਬਾਰ ਵਿੱਚ ਜਾ ਕੇ ਸੇਵਾ ਕਰੇ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ। ਧੀ ਪੁੱਤਰ ਦੀ ਮੰਗ ਦੇ ਨਾਲ ਜੇ ਇਹ ਵੀ ਮੰਗ ਲਓਗੇ ਨਾ, ਤੇ ਫਿਰ ਨੌ ਨਦੀਆਂ ਤੇ 18 ਸਦੀਆਂ ਉਜੜਗੀਆਂ। ਗੱਜ ਕੇ ਆਖੋ ਸਤਨਾਮ ਸ਼੍ਰੀ ਮਾਤਾ ਗੰਗਾ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਾਸਤੇ ਅਰਦਾਸ ਕਰਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਕੋਲ ਗਏ। ਪੜ੍ਹਦੇ ਹੀ ਆ ਨਾ, ਜਦੋਂ ਪ੍ਰੇਮ ਨਾਲ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਸਨ, ਮਾਤਾ ਗੰਗਾ ਜੀ ਨਹੀਂ ਬੋਲ ਰਹੇ, ਚੌਂਕੜਾ ਮਾਰ ਕੇ ਬੈਠੇ, ਨੇਤਰ ਮੂੰਦੇ ਹੋਏ, ਸੁਰਤੀ ਜੁੜੀ ਨਿਰੰਕਾਰ ਦੇ ਸਿਮਰਨ ਵਿੱਚ। ਅਤੇ ਬਾਬਾ ਬੁੱਢਾ ਸਾਹਿਬ ਜੀ ਬਚਨ ਕਰੀ ਜਾ ਰਹੇ, ਕਹਿੰਦੇ ਮਾਂ, ਜਿਹੜਾ ਤੇਰੀ ਕੁੱਖ 'ਚੋਂ ਲਾਲ ਪੈਦਾ ਹੋਣਾ ਨਾ, ਲਾਲ ਜਿਵੇਂ ਆ ਮੈਂ ਨਿੱਕਾ ਜਿਹਾ ਗੱਡਾ ਭੰਨਿਆ, ਉਹਨੇ ਵੱਡੇ ਵੱਡੇ ਜਰਵਾਣਿਆਂ ਦੇ ਸਿਰ ਇਸ ਤਰ੍ਹਾਂ ਭੰਨਣੇ ਜਿਵੇਂ ਮੈਂ ਗੰਢਾ ਭੰਨਿਆ। ਮਾਂ ਜੀਓ, ਜਿਹੜਾ ਤੁਹਾਡੇ ਘਰ ਪੁੱਤਰ ਪੈਦਾ ਹੋਣਾ ਨਾ, ਉਹ ਗੁਰੂ ਨਾਨਕ ਦੀ ਗੱਦੀ ਦਾ 6ਵਾਂ ਵਾਰਸ ਬਣੇਗਾ, ਗੁਰੂ ਨਾਨਕ ਦੀ ਗੱਦੀ ਦਾ 6ਵਾਂ ਵਾਰਸ। ਮਾਂ ਜੀਓ, ਜਿਹੜਾ ਪੁੱਤਰ ਤੁਹਾਡੇ ਘਰ ਵਿੱਚ ਪੈਦਾ ਹੋਣਾ, ਉਹ ਦਾਸ ਨੂੰ ਅਖੀਰ ਮੌਕੇ ਗੋਡਾ ਵੀ ਦੇਵੇਗਾ ਤੇ ਮੋਢਾ ਵੀ ਦੇਵੇਗਾ। ਸਾਰਾ ਇਤਿਹਾਸ ਆਪ ਜੀ ਪੜ੍ਹਦੇ ਹੋ, ਸੁਣਦੇ ਹੋ। ਜਦੋਂ ਅਖੀਰ ਵਕਤ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੋਡੇ ਉੱਤੇ ਸੀਸ ਸੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਦਾ, ਜਦੋਂ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ, ਤੇ ਜਦੋਂ ਉਹਨਾਂ ਦਾ ਵਿਮਾਨ ਉੱਠਿਆ, ਆਰਥੀ ਉੱਠੀ, ਚੌਂ ਕਾਨੀਆਂ ਵਿੱਚੋਂ ਸਭ ਤੋਂ ਅਗਲੇ ਬੰਨੇ ਜਿਹੜੇ ਕਾਨੀ ਲੱਗੇ ਸਨ ਬਾਬਾ ਬੁੱਢਾ ਸਾਹਿਬ ਦੀ ਅਰਥੀ ਚੁੱਕਣ ਵਾਸਤੇ, ਉਹ ਸੋਹਣਿਆਂ ਦੇ ਸੁਲਤਾਨ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਨ। ਗੱਜ ਕੇ ਆਖੋ ਸਤਨਾਮ। ਮਾਤਾ ਸੁਲੱਖਣੀ ਦਾ ਜ਼ਿਕਰ ਆਪ ਜੀ ਨੇ ਸਰਵਣ ਕੀਤਾ। ਇੱਕ ਪੁੱਤਰ ਦੀ ਪ੍ਰਾਪਤੀ ਵਾਸਤੇ 32 ਵਰੇ ਦਰ ਦਰ ਠੋਕਰਾਂ ਖਾਂਦੀ ਰਹੀ, 32 ਵਰੇ। ਕਹਿੰਦੇ ਨੇ ਸ਼ਾਦੀ ਹੋਈ ਨੂੰ 32 ਵਰੇ ਹੋਏ। ਡਾਕਟਰੀ ਸਾਇੰਸ ਅੱਜ ਦੀ ਵੀ ਇਹ ਗੱਲ ਕਹਿੰਦੀ ਵੀ ਜਦੋਂ ਔਰਤ ਦੀ ਉਮਰ 50 ਸਾਲਾਂ ਤੋਂ ਟੱਪ ਜਾਂਦੀ ਹੈ, ਉਹ ਧੀ ਪੁੱਤਰ ਨੂੰ ਜਨਮ ਦੇਣ ਦੇ ਸਮਰੱਥ ਨਹੀਂ ਰਹਿੰਦੀ। ਜਦੋਂ 50 ਸਾਲਾਂ ਤੋਂ ਉਮਰ ਟੱਪ ਜਾਂਦੀ

ਗੱਲ ਚੱਲਦੀ ਹੋਵੇ ਗੁਰੂ ਨਾਨਕ ਦੇ ਘਰ ਦੀ ਤੇ ਉਹ ਹੱਥ ਜੋੜ ਕੇ ਗੁਰੂ ਨਾਨਕ ਦੇ ਘਰ ਨੂੰ ਮੱਥਾ ਟੇਕ ਕੇ ਪਤਾ ਕੀ ਆਨੇ ਉਹ ਗੁਰੂ ਨਾਨਕ ਦੇ ਘਰ ਦੀ ਗੱਲ ਛੱਡ ਦਿਓ ਗੁਰੂ ਨਾਨਕ ਦੇ ਘਰੋਂ ਤੇ ਆਦਮ ਦੀਆਂ ਸੁੱਕੀਆਂ ਹੋਈਆਂ ਵੱਲਾਂ ਨੂੰ ਵੀ ਫਲ ਲੱਗ ਗਿਆ ਗੱਜ ਕੇ ਆਖੋ ਸਤਨਾਮ ਬਹੱਤਰ ਸਾਲ ਦੀ ਉਮਰ ਵਿੱਚ ਪੁੱਤਰ ਦੀ ਦਾਤ ਗੁਰੂ ਨਾਨਕ ਦੇ ਘਰ ਵਿੱਚੋਂ ਪਾਥੀਆਂ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਪੁੱਤ ਮਿਲੇ ਪਾਥੀ ਕਈ ਤਰਕਵਾਦੀ ਬੰਦੇ ਜਦੋਂ ਇਸ ਤਰ੍ਹਾਂ ਦੀ ਗੱਲ ਕਰੀਦੀ ਆ ਨਾ ਉਹ ਇੰਨਾ ਕਿ ਕਲਿੱਪ ਕੱਟ ਕੇ ਨੜ ਤੇ ਚੜਾ ਦਿੰਦੇ ਨੇ ਤੇ ਉਹ ਥੱਲੇ ਨਾਂ ਲਿਖਿਆ ਹੁੰਦਾ ਬੋਲਣ ਵਾਲੇ ਦਾ ਵੀ ਇਹ ਤੇ ਪਾਥੀਆਂ ਤੋਂ ਪੁੱਤ ਵੇਚਦਾ ਸਾਰੀ ਸਾਖੀ ਨਹੀਂ ਕੇਵਲ ਇੰਨੀ ਕੀ ਗੱਲ ਉਹਨਾਂ ਨੇ ਗੁਰਮਤ ਤੇ ਯਕੀਨ ਵਿਸ਼ਵਾਸ ਭਰੋਸਾ ਨਹੀਂ ਰੱਖਿਆ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਸਾਲੋ ਇੱਕ ਵੇਰਾ ਗੁਰੂ ਮਹਾਰਾਜ ਜੀ ਦੇ ਲੰਗਰ ਵਿੱਚੋਂ ਨਾ ਬਾਲਣ ਮੋਗਿਆ ਅੰਮ੍ਰਿਤਸਰ ਸਾਹਿਬ ਤੋਂ ਬਾਲਣ ਤੇ ਭਾਈ ਸਾਲੋ ਨੂੰ ਮਹਾਰਾਜ ਜੀ ਨੇ ਸੱਦਿਆ ਭਾਈ ਸਾਲੋ ਜਾਓ ਬਾਲਣ ਦੀ ਸੇਵਾ ਕਰਕੇ ਆਓ ਬਾਲਣ ਦੀ ਹਜ਼ੂਰ ਦਾ ਹੁਕਮ ਪਾ ਕੇ ਭਾਈ ਸਾਲੋ ਜੀ ਤੁਰੇ ਕੁਝ ਕੁ ਕਦਮ ਗਏ ਤੇ ਵਾਪਸ ਪਰਤ ਕੇ ਆ ਗਏ ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਭਾਈ ਜੀ ਵਾਪਸ ਆ ਗਏ ਉਹ ਕੀ ਗੱਲ ਹੱਥ ਜੋੜ ਕੇ ਭਾਈ ਸਾਲੋ ਕਹਿੰਦਾ ਸ਼ਹਿਨ ਸ਼ਾਹ ਮੈਂ ਤੁਹਾਡਾ ਨਾਂ ਲੈ ਕੇ ਸੰਗਤ ਕੋਲੋਂ ਬਾਲਣ ਮੰਗਣਾ ਗੁਰੂ ਕੇ ਲੰਗਰ ਵਿੱਚ ਬਾਲਿਆ ਜਾਣਾ ਤੇ ਮੈਂ ਤੁਹਾਡਾ ਨਾਂ ਲੈ ਕੇ ਮੰਗਣਾ ਤੇ ਜਿਸ ਸਿੱਖ ਦੇ ਘਰੋਂ ਤੁਹਾਡਾ ਨਾਂ ਲੈ ਕੇ ਮੈਂ ਬਾਲਣ ਮੰਗਿਆ ਉਹਨਾਂ ਨੇ ਫਿਰ ਕੋਈ ਨਾ ਕੋਈ ਅਰਦਾਸ ਬੇਨਤੀ ਤੇ ਮੇਰੇ ਕੋਲੋਂ ਕਰਵਾਉਣੀ ਆ ਨਾ ਸੱਚੇ ਪਾਤਸ਼ਾਹ ਮੇਰੇ ਨਾਲ ਵਾਅਦਾ ਕਰੋ ਜਿਹੜੀ ਅਰਦਾਸ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਕਰਾਂਗਾ ਨਾ ਉਹ ਪੂਰੀ ਕਰੋਗੇ ਹੱਸ ਪਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਭਾਈ ਸਾਲੋ ਤੇਰੇ ਨਾਲ ਵਾਅਦਾ ਰਿਹਾ ਜਿਸ ਸਿੱਖ ਦੇ ਘਰੋਂ ਗੁਰੂ ਕੇ ਲੰਗਰ ਵਾਸਤੇ ਬਾਲਣ ਮੰਗੇਗਾ ਨਾ ਪਰਿਵਾਰ ਜਿਹੜੀ ਅਰਦਾਸ ਤੇਰੇ ਕੋਲੋਂ ਕਰਵਾਏਗਾ ਤੇਰੇ ਨਾਲ ਵਾਅਦਾ ਗੁਰੂ ਨਾਨਕ ਉਸ ਅਰਦਾਸ ਨੂੰ ਪੂਰੀਆਂ ਕਰਨਗੇ ਗੱਜ ਕੇ ਆਖੋ ਸਤਨਾਮ ਸ਼੍ਰੀ ਵੈਗ ਕਹਿੰਦੇ ਨੇ ਭਾਈ ਸਾਲੋ ਨਗਰ ਵਿੱਚ ਚਲੇ ਢੰਡੋਰਾ ਦਿੰਦੇ ਨੇ ਮੈਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਮੈਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਜਿਹਨੂੰ ਦੁਨੀਆਂ ਦੀ ਜਿਹੜੀ ਚੀਜ਼ ਚਾਹੀਦੀ ਆ ਉਹਨਾਂ ਨੂੰ ਦੁਨੀਆਂ ਦੀ ਜਿਹੜੀ ਚੀਜ਼ ਗੁਰੂ ਨਾਨਕ ਦੇ ਲੰਗਰ ਦੇ ਵਾਸਤੇ ਬਾਲਣ ਭੇਟਾ ਕਰਦੇ ਹੋ ਗੁਰੂ ਨਾਨਕ ਦੁਨੀਆਂ ਦੀ ਹਰੇਕ ਖੁਸ਼ੀ ਤੁਹਾਡੀ ਝੋਲੀ ਵਿੱਚ ਪਾਵੇਗਾ ਖੁਸ਼ੀ ਢੰਡੋਰਾ ਇੱਕ ਬਜ਼ੁਰਗ ਮਾਈ ਦੇ ਕੰਨਾਂ 'ਚ ਪਿਆ ਜਿਹਦੇ ਪੁੱਤਰ ਦੀ ਸ਼ਾਦੀ ਹੋਇਆ ਨੂੰ ਬੜੇ ਵਰੇ ਹੋ ਗਏ ਨਾ ਪਰਮੇਸ਼ਰ ਨੇ ਧੀ ਬਖਸ਼ੀ ਤੇ ਨਾ ਪੁੱਤ ਬਖਸ਼ਿਆ ਆਸਾਂ ਹੀਲੇ ਟੁੱਟ ਗਏ ਆਸਾਂ ਹੀਲੇ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਕੇ ਸਿੱਖ ਦਾ ਸੁਨੇਹਾ ਸੁਣਿਆ ਗੁਰੂ ਕੇ ਸਿੱਖ ਦਾ ਸੁਨੇਹਾ ਤੇ ਘਰ ਦੀ ਮੁਖੀ ਬਜ਼ੁਰਗ ਮਾਈ ਦੋ ਪਾਥੀਆਂ ਲੈ ਕੇ ਭੱਜੀ ਆਵੇ ਦੋ ਪਾਥੀਆਂ ਇਤਿਹਾਸ ਵਿੱਚ ਜ਼ਿਕਰ ਹੈ ਭਾਈ ਸਾਲੋ ਦੇ ਸਾਹਮਣੇ ਦੋ ਪਾਥੀਆਂ ਰੱਖ ਕੇ ਕਹਿੰਦੀ ਵੇ ਗੋਲ ਪੱਗ ਵਾਲਿਆ ਭਾਈ ਇਹ ਪਾਥੀਆਂ ਮੈਂ ਤਾਂ ਦੇਣੀਆਂ ਲੰਗਰ ਵਾਸਤੇ ਆਪਣੇ ਗੁਰੂ ਦੇ ਚਰਨਾਂ ਚ ਅਰਦਾਸ ਕਰ ਤੇਰਾ ਗੁਰੂ ਬਖਸ਼ਿੰਦਾ ਸਰਵ ਕਲਾ ਸਮਰੱਥ ਹੈ ਦਾਤਾਂ ਦਾ ਭੰਡਾਰਾ ਮੈਨੂੰ ਪੋਤਰੇ ਦੀ ਦਾਤ ਬਖਸ਼ਿਸ਼ ਕਰੇ ਮੇਰੇ ਪੁੱਤਰ ਨੂੰ ਪੁੱਤ ਦੀ ਦਾਤ ਬਖਸ਼ਿਸ਼ ਹੁਣ ਅੱਜ ਦਾ ਸ਼ੰਕਾਵਾਦੀ ਮਨੁੱਖ ਮੰਨੇਗਾ ਇਹ ਗੱਲ ਕਦੇ ਨੀ ਉਹ ਮੰਨੇਗਾ ਕਿਉਂਕਿ ਤਰਕਵਾਦੀ ਹੋ ਚੁੱਕਾ ਹੈ ਗੁਰਮਤ ਮੰਨਦੀ ਹੈ ਗੁਰਮਤ ਮੰਨਦੀ ਰਹੇਗੀ ਸਿੱਖ ਨੂੰ ਗੁਰੂ ਤੇ ਭਰੋਸਾ ਸਿੱਖ ਨੂੰ ਗੁਰੂ ਤੇ ਯਕੀਨ ਹੈ ਸਿੱਖ ਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਯਕੀਨ ਵਿਸ਼ਵਾਸ ਜ਼ਰੀਏ ਜਰੂਰਦਾ ਸਿੱਖ ਤਨੋ ਮਨੋ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਕਹਿੰਦੇ ਨੇ ਭਾਈ ਸਾਲੋ ਨੇ ਮਾਂ ਕੋਲ ਦੋ ਪਾਥੀਆਂ ਫੜ ਕੇ ਨਾ ਵੱਡੇ ਸਤਿਗੁਰੂ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਮੈਂ ਤੇਰੇ ਘਰ ਦਾ ਸੇਵਾਦਾਰ ਚੌਂਕੀਦਾਰ ਤੇਰੇ ਘਰ ਦਾ ਸੁਨੇਹਾ ਲਈ ਕੇ ਗੁਰਮੁਖਾਂ ਦੇ ਨਗਰਾਂ ਵਿੱਚ ਫਿਰਿਆ ਇਹ ਪਰਿਵਾਰ ਤੇਰੇ ਘਰ ਵਿੱਚੋਂ ਪੁੱਤਰ ਦੀ ਦਾਤ ਮੰਗਦਾ ਤੇ ਦੋ ਪਾਥੀਆਂ ਤੇਰੇ ਲੰਗਰ ਵਾਸਤੇ ਭੇਟਾ ਕਰਦਾ ਸਤਿਗੁਰੂ ਪੌੜੀ ਕਰੀ ਸਾਖੀ ਵਿੱਚ ਜ਼ਿਕਰ ਆਉਂਦਾ ਸਮਾਂ ਪਾ ਕੇ ਸੱਚੇ ਪਾਤਸ਼ਾਹ ਦੇ ਘਰੋਂ ਉਸ ਪਰਿਵਾਰ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਗੱਜ ਕੇ ਆਖੋ ਸਤਨਾਮ ਇਹ ਆ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਇਹ ਆ ਗੁਰੂ ਨਾਨਕ ਦੇ ਘਰ ਦੀ ਵਡਿਆਈ ਐਵੇਂ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤਿਆਂ ਪਰ ਪਕਾਰ ਭਰੇ ਬਚਨ ਕਹਿ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਸੱਚ ਜੋ ਸ਼ਬਦ ਵਿੱਚ ਸੰਸਾਰ ਦੀ ਹਰੇਕ ਦਾਤ ਆਉਂਦੀ ਹੈ ਗਿਣਤੀ ਨਹੀਂ

0: ਤੈਨੂੰ ਪੰਜ ਚੀਜ਼ਾਂ ਮਿਲਣੀਆਂ, ਤੈਨੂੰ ਵੀਹ ਚੀਜ਼ਾਂ ਮਿਲਣੀਆਂ, ਜੋ ਮੰਗਿਆ। ਪਰ ਹਕੀਕਤ ਹੈ, ਮੰਗਣ ਵਾਲੇ ਦੀ ਭਾਵਨਾ ਸੱਚੀ ਹੋਣੀ ਚਾਹੀਦੀ, ਮੰਗਣ ਵਾਲੇ ਦਾ ਹਿਰਦਾ ਦ੍ਰਿੜ ਹੋਣਾ ਚਾਹੀਦਾ, ਉਹਦਾ ਵਿਸ਼ਵਾਸ ਯਕੀਨ ਗੁਰੂ ਗ੍ਰੰਥ ਸਾਹਿਬ ਤੇ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਦੇ ਪਿੱਤਰ ਚਰਣਾਂ ਚ ਕੀਤੀ ਅਰਦਾਸ, ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਯੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਕਾਰਯੋਗ ਸਾਧ ਸੰਗਤ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਇਹ ਗੁਰੂ ਨਾਨਕ ਦੇ ਘਰ ਦੇ ਪਰਉਪਕਾਰ। ਇੱਕ ਵਾਰ ਸਾਖੀ ਚ ਆਉਂਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰੇ ਸਾਹਿਬਜ਼ਾਦੇ, ਦੋ ਸੱਜੇ ਬੰਨੇ ਤੇ ਦੋ ਖੱਬੇ ਬੰਨੇ ਖੜੇ, ਮਗਰਲੇ ਬੰਨੇ ਦੋਵੇਂ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਇੱਕ ਬੰਨੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੇ ਹਜ਼ੂਰ ਦੇ ਸੱਜੇ ਗੋਡੇ ਦੇ ਕੋਲ ਬਿਲਕੁਲ, ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ। ਇੱਕ ਜੋਗੀ ਆਇਆ ਮਹਾਰਾਜ ਨੂੰ ਮੱਥਾ ਟੇਕਣ, ਗੁਰਦੇਵ ਦੇ ਸਾਹਿਬਜ਼ਾਦਿਆਂ ਨੂੰ ਤੱਕ ਕੇ ਬੜਾ ਹੈਰਾਨ। ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਕਹਿੰਦਾ, ਸੱਚੇ ਪਾਤਸ਼ਾਹ ਇਹ ਸਾਹਿਬਜ਼ਾਦੇ ਤੁਹਾਡੇ ਨੇ? ਕਲਗੀਆਂ ਵਾਲਾ ਬਾਪੂ ਕਹਿੰਦਾ, ਹਾਂ ਜੋਗੀ ਜੀ ਸਾਡੇ ਨੇ, ਪਰ ਮੈਂ ਇਹ ਚਾਰੇ ਸਾਹਿਬਜ਼ਾਦੇ ਅਕਾਲ ਪੁਰਖ ਕੋਲੋਂ ਮੰਗ ਕੇ ਲੈ ਮੰਗ ਕੇ। ਜਦੋਂ ਜੋਗੀ ਨੇ ਸੁਣਿਆ ਤੇ ਹੈਰਾਨ ਹੋ ਗਿਆ, ਕਹਿੰਦਾ, ਸੱਚੇ ਪਾਤਸ਼ਾਹ ਦੁਨੀਆਂ ਤੁਹਾਡੇ ਘਰੋਂ ਮੰਗਣ ਆਉਂਦੀ ਹੈ, ਤੁਸੀਂ ਦੁਨੀਆਂ ਨੂੰ ਦਾਤਾਂ ਦੇ ਕੇ ਨਿਹਾਲ ਕਰਦੇ ਹੋ, ਨਦਰੋ ਨਦਰ ਨਿਹਾਲ ਕਰ ਦਿੰਦੇ ਹੋ ਦਾਤਾਂ ਬਖਸ਼ ਕੇ। ਏਡੀ ਵੱਡੀ ਮਹਾਨ ਸ਼ਖਸੀਅਤ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਤੁਸੀਂ ਵਾਰਸ, ਤੇ ਤੁਹਾਨੂੰ ਵੀ ਮੰਗਣਾ ਪਿਆ? ਕਲਗੀਆਂ ਵਾਲਾ ਬਾਪੂ ਕਹਿੰਦਾ, ਹਾਂ ਜੋਗੀ ਜੀ, ਜਿਹੜਾ ਜੀਵ ਇਸ ਸੰਸਾਰ ਤੇ ਆਇਆ ਉਹ ਕਿਸੇ ਵੀ ਰੂਪ ਅੰਦਰ ਹੋਵੇ ਉਹਨੂੰ ਪਰਮੇਸ਼ਵਰ ਕੋਲੋਂ ਮੰਗਣਾ ਪੈਂਦਾ। ਮੈਂ ਚਾਰ ਸਾਹਿਬਜ਼ਾਦੇ ਅਕਾਲ ਪੁਰਖ ਕੋਲੋਂ ਮੰਗ ਕੇ ਲੈ, ਤੇ ਮੈਂ ਚਾਰੇ ਦੇ ਚਾਰੇ ਦੇਸ਼ ਧਰਮ ਤੋਂ ਨਿਸ਼ਾਵਰ ਕਰਨੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵੈਗ, ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ, ਮੇਰੇ ਆਪਣੇ ਬਾਗ ਬਰਾਨ ਹੋ ਗਏ। ਹੱਥੀ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ, ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ। ਸਾਡਾ ਜੀਵਨ ਤਾਂ ਹੀ ਸੁਖੀ ਹੈ, ਸਾਨੂੰ ਸੁੱਖ ਦੇਣ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਸੁੱਖ ਤਿਆਗ ਦਿੱਤੇ। ਅਸੀਂ ਤਾਂ ਹੀ ਸਰਦਾਰ ਸਦਾਉਂਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਨੇ ਆਪਣੀਆਂ ਸਰਦਾਰੀਆਂ ਸਾਡੇ ਤੋਂ ਨਿਸ਼ਾਵਰ ਕਰ ਦਿੱਤੀ। ਜਦੋਂ ਗੁਰੂ ਅਰਜਨ ਦੇਵ ਜੀ ਕੁਰਬਾਨੀ ਦੇਣ ਵਾਸਤੇ ਗਏ, ਬਿਲਕੁਲ ਬਾਲ ਅਵਸਥਾ ਵਿੱਚ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਦੇਣ ਗਏ, ਮਹਿਜ ਪੌਣੇ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, 9.5 ਸਾਲ। ਤੇ ਜਦੋਂ ਉਹਨਾਂ ਨੇ ਆਪਣਾ ਵੱਡਾ ਸਾਹਿਬਜ਼ਾਦਾ ਮੈਦਾਨੇ ਜੰਗ ਵਿੱਚ ਤੋਰਿਆ, ਉਹਦੀ ਉਮਰ 19 ਵਰੇ ਸੀ, 19 ਵਰੇ। ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਹੋਰਾਂ ਦੀ ਉਮਰ 19 ਵਰੇ ਸੀ, ਤੇ ਛੋਟਾ ਬਾਬਾ ਫਤਿਹ ਸਿੰਘ ਸਾਹਿਬ ਲਗਭਗ 7.25 ਸਾਲ ਦੇ ਸਨ। ਜਦੋਂ ਉਹਨਾਂ ਨੇ ਸੰਸਾਰ ਦੇ ਇਤਿਹਾਸ ਅੰਦਰ ਸਭ ਤੋਂ ਵੱਡੀ ਕੁਰਬਾਨੀ ਕੀਤੀ, ਸੰਸਾਰ ਦੇ ਇਤਿਹਾਸ, ਤੋਤਲੀ ਜੀ ਜ਼ਬਾਨ ਨਾਲ ਬਾਬਾ ਫਤਿਹ ਸਿੰਘ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਸੀ, ਵਜੀਦ ਖਾਂ ਹਮਕੋ ਮਟਾਓਗੇ ਮਿਟੋਗੇ ਜਹਾਨ ਸੇ, ਸੱਚ ਨੂੰ ਖਤਮ ਕਰਨ ਵਾਲਿਓ ਤੁਹਾਡਾ ਨਾਮੋ ਨਿਸ਼ਾਨ ਮਿਟ ਜਾਏਗਾ, ਲੇਕਿਨ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਕੋਈ ਬੰਦਾ ਨੀਵਾਂ ਨਹੀਂ ਵਿਖਾ ਸਕਦਾ, ਗੁਰੂ ਨਾਨਕ ਦੇ ਘਰ ਦਾ ਵਾਲ ਵਿੰਗਾ ਨਹੀਂ ਹੋਵੇਗਾ, ਗੁਰੂ ਨਾਨਕ ਦੇ ਝੰਡੇ ਝੁਲਦੇ ਰਹਿਣਗੇ, ਇਹਨਾਂ ਨੂੰ ਕੋਈ ਨੀਵਾਂ ਨਹੀਂ ਵਿਖਾ ਸਕਦਾ, ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਸਾਡੇ ਗੁਰੂਆਂ ਦੀ ਮਿਹਰਬਾਨੀ ਆ। ਜੇ ਇਹੋ ਜਿਹੇ ਦੁਨੀਆਂ ਦੇ ਅਗਾਂਹ ਵਧੂ ਮੁਲਕਾਂ ਵਿੱਚ ਬੈਠ ਕੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾ ਰਹੇ ਹਾਂ, ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੇ ਹਾਂ, ਅਤੇ ਇਹਦੀ ਬੈਕਗਰਾਊਂਡ 'ਤੇ ਸਾਨੂੰ ਜਾ ਕੇ ਜਦੋਂ ਵੇਖਣਾ ਪਵੇਗਾ ਸਿੱਟਾ ਨਿਕਲੇਗਾ, ਇਹ ਮਿਹਰਬਾਨੀ ਕਲਗੀਆਂ ਵਾਲੇ ਪਾਤਸ਼ਾਹ ਦੀ। ਇਹ ਤਰਸ ਗੁਰੂ ਨਾਨਕ ਸਾਹਿਬ ਦਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਵੱਡੇ ਸਤਿਗੁਰੂ ਦੀ ਮਿਹਰਬਾਨੀ, ਇਹ ਵੱਡੇ ਸਤਿਗੁਰੂ ਦਾ ਸਾਡੇ 'ਤੇ ਵੱਡਾ ਤਰਸ, ਕਿਰਤ ਦੇ ਨਾਲ ਨਾਲ ਉਹਨਾਂ ਨੇ ਸਨਮਾਨ ਨਾਲ ਵੀ ਸਾਡੀ ਝੋਲੀ ਭਰੀ ਹੈ, ਇੱਜ਼ਤ ਨਾਲ ਵੀ ਸਾਡੀ ਝੋਲੀ ਭਰੀ ਹੈ। ਦੋਵੇਂ ਹੱਥ ਜੋੜ ਕੇ ਗੁਰੂ ਦੇ ਪਿੱਤਰ ਚਰਣਾਂ ਵਿੱਚ, ਗੁਰੂ ਕਾ ਕੂਕਰ, ਗੁਰੂ ਦਾ ਸੇਵਾਦਾਰ ਗ੍ਰੰਥੀ ਹੋਣ ਦੇ ਬਾਵਜੂਦ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਜਿਹੜਾ ਆਸ ਲਈ ਕੇ ਆਉਂਦਾ, ਰਹਿਮਤਾਂ ਨਾਲ ਝੋਲੀ ਭਰਿਓ, ਖੁਸ਼ੀਆਂ ਬਖਸ਼ਿਸ਼ ਕਰਿਓ, ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਓ, ਇਹ ਮੇਰੀ ਪ੍ਰਾਰਥਨਾ ਗੁਰੂ ਗ੍ਰੰਥ ਸਾਹਿਬ ਦੇ ਪਿੱਤਰ ਚਰਨਾਂ 'ਚ ਹੈ। ਸਰਦਾਰ ਪਰਮਿੰਦਰ ਸਿੰਘ ਅਤੇ ਭੈਣ ਜੀ ਬਲਵੀਰ ਕੌਰ ਜੀ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਵਾਹਿਗੁਰੂ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਵਿਦਿਆ ਦੀ ਦਾਤ, ਤੰਦਰੁਸਤੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਸਤਿਗੁਰੂ ਬਖਸ਼ਣ, ਸੇਵਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨ। ਗੁਰੂ ਸ਼ਬਦ ਦੇ ਸਤਿਕਾਰ ਅੰਦਰ ਸਤਿਕਾਰ ਮਾਨ ਹਾਜ਼ਰ ਕੀਤਾ ਗਿਆ ਗੁਰੂ ਕੀ ਸੰਗਤ ਵੱਲੋਂ, ਸਤਿਗੁਰੂ ਕਿਰਤ ਵਿੱਚ ਵਾਧੇ ਪਾਉਣ, ਦਸਾਂ ਨੌਵਾਂ ਦੀ ਕਿਰਤ ਕਰਨ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਬਲ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ, ਮਿੱਥਿਆ ਹੋਇਆ ਸਮਾਂ ਜਿਹੜਾ ਸਮਾਪਤ ਹੈ, ਆ ਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ।
2: ਵਾਹਿਗੁਰੂ।
1: ਹੁਣ ਬੇਨਤੀ ਕਰਦੇ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ 11:50 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਜੋ ਸਮਾਂ ਪਹਿਲਾਂ 1 ਵਜੇ ਸੀ, ਉਹਨਾਂ ਦਾ 15 ਮਿੰਟ ਆਪਾਂ ਪਹਿਲਾਂ 1:45 ਉਹ ਕਥਾ ਦੀ ਆਰੰਭਤਾ ਕਰਨਗੇ, ਇਸ ਕਰਕੇ ਥੋੜ੍ਹਾ ਜਿਹਾ ਟਾਈਮ ਟੇਬਲ ਜਿਹੜਾ ਹੈ ਉਹ ਚੇਂਜ ਹੋਇਆ ਹੈ। ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ ਜੀ। ਮੈਂ ਬੇਨਤੀ ਕਰਾਂ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਲੱਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਪਰਿਵਾਰ ਅਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਦਰ ਦੀ ਸੇਵਾ ਬਖਸ਼ੀ ਹੈ। ਬੇਟਾ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸੇਵਕ ਪਰਿਵਾਰ ਸਰਦਾਰ ਪਰਮਿੰਦਰ ਸਿੰਘ ਜੀ ਗਿੱਲ, ਬੀਬੀ ਬਲਵੀਰ ਕੌਰ ਜੀ ਗੁਰੂ ਦਰ ਦੀ ਸੇਵਾ ਕਮਾ ਰਹੇ ਹਨ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ। ਲੰਗਰ ਦੀ ਸੇਵਾ ਦੁਪਹਿਰ ਦੀ ਪਰਿਵਾਰ ਨੂੰ ਸਤਿਗੁਰਾਂ ਨੇ ਬਖਸ਼ੀ ਹੈ। ਤੋ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਆਸੀਸ ਦੇ ਰੂਪ ਵਿੱਚ ਗੁਰੂ ਦੀ ਬਾਣੀ ਦਾ ਕੀਰਤਨ ਕਰੀਏ ਸਾਰੇ ਰਲ ਕੇ। ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਸਾਰੇ ਪੜ੍ਹੀਏ ਜੀ।

ਪਰਿਵਾਰ, ਸਰਦਾਰ ਪਰਮਿੰਦਰ ਸਿੰਘ ਗਿੱਲ, ਬੀਬੀ ਬਲਵੀਰ ਕੌਰ ਜੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਬੇਟਾ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਦਰ ਦੀ ਸੇਵਾ ਬਖਸ਼ੀ ਹੈ। ਤੋ ਸੇਵਕ ਪਰਿਵਾਰ ਨੂੰ ਬਹੁਤ ਵਧਾਈਆਂ ਮੁਬਾਰਕਾਂ। ਆਓ ਇੱਕ ਸ਼ਬਦ ਆਪਾਂ ਵਧਾਈ ਦਾ ਪੜ੍ਹੀਏ ਜੀ।

0: ਹਰ ਇੱਕ ਹੈ ਨਾਏ ਜਿਸ ਕੀ ਆਸ ਨਾ ਬਿਰਥੀ ਜਾਏ। ਜਿਹੜਾ ਜਨ ਬਣ ਕੇ ਇੱਕ ਨਾਮ ਦੇ ਆਸਰੇ ਜੀਂਦਾ ਹੈ, ਨਾਮ ਦਾ ਆਧਾਰ ਲੈਂਦਾ ਹੈ, ਉਹਦੀ ਆਸ ਕਦੇ ਬਿਰਥੀ ਨਹੀਂ ਜਾਂਦੀ, ਪੂਰੀ ਹੁੰਦੀ ਹੈ। ਸਾਹਿਬਾਂ ਦਾ ਬਚਨ ਹੈ, ਤਰਜੀ ਅਰੇ ਇੱਕ ਟੇਕ ਤੂੰ ਲਾਹੇ ਏਕੇ ਨਾਏ, ਲਾਹੇ ਬਿੜਾਨੀ ਆਸ। ਦੂਜੀਆਂ ਆਸਾਂ ਜਿਹੜਾ ਛੱਡ ਦਿੰਦਾ ਹੈ ਨਾ, ਇੱਕ ਦੇ ਆਸਰੇ ਜਿਹੜਾ ਰਹਿੰਦਾ ਉਹਦੀ ਆਸ ਬਿਰਥੀ ਨਹੀਂ ਜਾਂਦੀ। ਤਰਜੀ ਅਰੇ ਇੱਕ ਟੇਕ ਤੂੰ ਲਾਹੇ ਬਿੜਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਉਹਦੀ ਆਸ ਕਰ ਜਿਹਦੀ ਕੀਤੀ ਆਸ ਬਿਰਥੀ ਨਹੀਂ ਜਾਂਦੀ। ਮਨੁੱਖ ਦੀ ਆਸ ਨਹੀਂ, ਗੁਸਾਈ ਦੀ ਆਸ ਕਰ। ਤੋ ਸੰਗਤ ਜੀ, ਜਨ ਲਾਗਾ ਹਰ ਇੱਕੇ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ, ਜਾ ਕੇ ਹਿਰਦੇ ਵਸਿਆ ਤੂੰ ਕਰਤੈ ਤਾਂ ਕੀਤੇ ਆਸ ਪੁਜਾਈ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ, ਹੋਈਆਂ ਭੁੱਲਾਂ ਦੀ ਖਿਮਾ ਜੀ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਇਸ ਦਰ ਦੇ ਮੈਨੇਜਰ ਸਾਹਿਬ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ, ਉਹਨਾਂ ਪਾਸੋਂ ਆਪ ਜੀ ਸਰਵਣ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਰ ਸੰਸਕਾਰਯੋ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ, ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਤੋਂ ਬਾਅਦ ਪੌਣੇ ਕੁ ਇੱਕ ਵਜੇ ਜੋ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦਾ ਟਾਈਮ ਹੈ, ਅਤੇ ਭਾਈ ਸਾਹਿਬ ਦੇ ਜੱਥੇ ਦੀ 12:30 ਸਮਾਪਤੀ ਹੈ। ਸੋ ਉਸ ਤੋਂ ਬਾਅਦ 1:15 ਤੋਂ ਲੈ ਕੇ 2:15 ਤੱਕ ਭਾਈ ਸਾਹਿਬ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਸੰਗਤਾਂ ਲਾਈਵ ਸਰਵਣ ਕਰ ਰਹੀਆਂ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੀਏ ਜੀ, ਲਾਹ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
3: ਵਾਹਿਗੁਰੂ, ਵਾਹਿਗੁਰੂ ਜੀ।
4: ਹਰੇ ਤਾਂ ਤੇਰਾ ਵਾਸਾ ਸਹਿਬਾ, ਤੇ ਕੋਈ ਜਗ੍ਹਾ ਨਹੀਂ ਖਾਲੀ, ਗਗਨ

அஜீவனலர் பிரி உன்னாச்சோ பயதா சொம்மே.

ਦਰ ਤੋਂ ਰਹਿਮਤ ਪਾ ਕੇ ਬੰਦਨਾ ਕਰੀਏ ਸੀ ਚੁਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਜਾ ਕੇ ਸਿਫਤਾਂ ਗਾਈਏ ਤੇਰੀਆਂ ਓਟਿਆ ਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ।

ਨਾ ਮੈਂ ਸਾਰ ਪਿੰਗਲ ਦੀ ਜਾਣਾ ਨਾ ਮੈਂ ਅਕਲੋਂ ਬਹੁਤ ਸਿਆਣਾ ਮੰਗਾ ਕਾਉ ਦੀ ਭੀਖ ਨਮਾਣਾ ਬਖਸ਼ੋ ਹੱਲਾ ਸ਼ੇਰੀਆਂ ਉਹ ਟਿਆ ਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ।

ਭਾਗੋ ਵਾਲੀਆਂ ਮੁੜ ਮੁੜ ਕਹਿੰਦਾ ਮਨ ਨਹੀਂ ਹੋਰ ਵਿਛੋੜਾ ਸਹਿੰਦਾ ਜਾਂਦਾ ਨੀਰ ਦਮਾ ਦਾ ਵਹਿੰਦਾ ਕਾਤੋਂ ਕਰ ਦੇ ਦੇਰੀਆਂ ਓਟਿਆ ਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ।

ਰਹਿਮਤਾਂ ਦੇ ਮਾਲਕ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਰੱਬੀ ਤਲੀਮ ਦੇ ਮਹਾਂਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਬੜੇ ਸਮੇਂ ਸਿਰ ਬੜੇ ਅਦਬ ਸਤਿਕਾਰ ਨਾਲ ਪਰਿਵਾਰਾਂ ਸਮੇਤ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਦਾਰ ਕਰ ਰਹੇ ਸਤਿਕਾਰਯੋਗ ਖਾਲਸਾ ਜੀਓ, ਆਓ ਸਭ ਤੋਂ ਪਹਿਲਾਂ ਸ਼ਾਹੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਸਤਿਗੁਰਾਂ ਨੂੰ ਝੁਕਾਓ ਸੀਸ, ਕਿਰਪਾ ਕਰੋ ਅਤੇ ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਗੁਰੂ ਘਰ ਦਾ ਸਤਿਕਾਰਿਆ ਹੋਇਆ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਦਿੱਲੀ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ, ਔਰ ਥੋੜ੍ਹੇ ਕੁ ਸਮੇਂ ਬਾਅਦ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਪਹੁੰਚ ਰਹੇ ਨੇ ਤੁਹਾਡੇ ਦਰਸ਼ਨ ਦਰ ਕਰਨ ਵਾਸਤੇ। ਤੋਂ ਬਣਾਈ ਹੋਈ ਜਿਹੜੀ ਲਿਸਟ ਹੈ ਉਹਦੇ ਵਿੱਚ ਥੋੜ੍ਹੀ ਤਬਦੀਲੀ ਵੀ ਹੋਈ ਹੈ, ਔਰ ਮੈਨੇਜਮੈਂਟ ਦੇ ਫੈਸਲੇ ਮੁਤਾਬਕ ਜਿੰਨੇ ਕੁ ਮਿੰਟ ਨਸੀਬ ਹੋਏ ਨੇ ਉਹਦੇ ਵਿੱਚ ਵਿੱਚ ਹੀ ਤੁਹਾਡੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕੀਤਾ ਜਾਏਗਾ। ਸਰਬੱਤ ਮਾਈ ਭਾਈ ਬਿਰਤੀ ਨੂੰ ਇਕਾਗਰ ਕਰੋ ਅਤੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਨਾਲ ਵੀ ਜੁੜੀਏ, ਸਮੁੱਚੇ ਸੰਸਾਰ ਵਾਸਤੇ ਅਰਦਾਸ ਕਰਕੇ ਫਿਰ ਆਪਣੀ ਗੱਲ ਦੀ ਆਰੰਭਤਾ ਕਰਦੇ ਹਾਂ। ਕਿਰਪਾ ਕਰੋ ਸਰਬੱਤ ਮਾਈ ਭਾਈ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਿੱਖ ਕੌਮ ਦੇ ਮਹਾਨ ਜਰਨੈਲ ਔਰ ਸਿੱਖ ਰਾਜ ਦੇ ਚੀਫ ਇਨ

ਕਮਾਂਡਰ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਦਾ ਵਰਣਨ ਕੀਤਾ ਸੀ। ਯਾਦ ਰੱਖੋ, ਖਾਲਸਾ ਜੀ ਦੁਨੀਆ ਦੇ ਉੱਤੇ ਮਕਬੂਲ ਕੌਮਾਂ ਰਾਜ ਭਾਗ ਦੇ ਨਾਲ ਜਾਣੀਆਂ ਜਾਂਦੀਆਂ ਹਨ, ਔਰ ਜਿਨ੍ਹਾਂ ਕੌਮਾਂ ਦਾ ਕਦੇ ਰਾਜ ਰਹਿੰਦਾ ਉਹਨਾਂ ਦਾ ਇਤਿਹਾਸ ਯੁੱਗਾਂ ਤੱਕ ਫਿਰ ਚੱਲਦਾ ਰਹਿੰਦਾ। ਤਾਂ ਬਹੁਤ ਸਾਰੇ ਵੀਰਾਂ ਦਾ ਹੁਕਮ ਸੀ ਕਿ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ ਕਿਵੇਂ ਗਿਆ, ਅਸੀਂ ਬਰਬਾਦ ਕਿਵੇਂ ਹੋਏ, ਅਸੀਂ ਤਖਤਾਂ ਤਾਜਾਂ ਦੇ ਮਾਲਕ ਧੂੰਏ ਦੇ ਪਖੀਰ ਕਿਵੇਂ ਬਣ ਕੇ ਰਹਿ ਗਏ, ਕੋਏ ਨੂਰ ਹੀਰਿਆਂ ਦੇ ਮਾਲਕ, ਅਸੀਂ ਜੰਗਲਾਂ ਵਿੱਚ ਅੱਧੀ ਅੱਧੀ ਰੋਟੀ ਨੂੰ ਕਿਵੇਂ ਤਰਸਦੇ ਰਹੇ, ਔਰ ਸਾਡੀ ਬਰਬਾਦੀ ਲਈ ਕੌਣ ਜ਼ਿੰਮੇਵਾਰ, ਦਿਲ ਕੇ ਫਫੋਲੇ ਜਲੀ ਉੱਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਗਰ ਹੀ ਕੇ ਚਿਰਾਗ ਸੇ। ਅੰਗਰੇਜ਼ ਫਿਲਾਸਫਰ ਅੱਜ ਤੱਕ ਇਹ ਮੰਨਦੇ ਹੈ ਕਿ ਅਸੀਂ ਸਿੱਖਾਂ ਨੂੰ ਮੈਦਾਨੇ ਜੰਗ ਵਿੱਚ ਨਹੀਂ ਹਰਾਇਆ, ਸਾਡਾ ਨੂੰ ਵੀ ਯਕੀਨ ਹੈ ਕਿ ਦੁਨੀਆ ਦੀ ਕੋਈ ਤਾਕਤ ਸਾਨੂੰ ਇਸ ਤਰ੍ਹਾਂ ਹਰਾ ਨਹੀਂ ਸਕਦੀ। ਫਿਰ ਹੋਇਆ ਕਿ ਸਰਾਸਰ ਧੋਖਾ ਜੋ ਅਕਸਰ ਕੌਮਾਂ ਨਾਲ ਹੁੰਦਾ ਆਇਆ, ਕੋਈ ਛੋਟਾ ਰਾਜ ਭਾਗ ਨਹੀਂ ਸੀ, 1,28,000 ਮਰ ਮਿਟਣ ਵਾਲੀ ਫੌਜ ਸਾਡੇ ਕੋਲ, 726 ਤੋਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਖੀ ਕਰਨ ਵਾਸਤੇ, ਉਸ ਜ਼ਮਾਨੇ ਵਿੱਚ 3.25 ਕਰੋੜ ਸਾਡੀ ਸਾਲਾਨਾ ਆਮਦਨ, ਦੁਨੀਆ ਦਾ ਸਭ ਤੋਂ ਮਕਬੂਲ ਹੀਰਾ ਕੋਈ ਨੂਰ ਸਾਡੇ ਖਜ਼ਾਨੇ ਵਿੱਚ, ਦਰੇ ਖੈਬਰ ਤੱਕ ਸਾਡਾ ਰਾਜ, ਅਤੇ ਇੱਕ ਬਾਦਸ਼ਾਹ ਦੀਆਂ ਅੱਖਾਂ ਮੀਟਣ ਤੋਂ 10 ਸਾਲ ਬਾਅਦ ਅਸੀਂ ਬਰਬਾਦ ਹੋ ਕੇ ਰਹਿ ਗਏ। ਇਹਦਾ ਕਾਰਨ ਇਹ ਲੰਮੀ ਚੌੜੀ ਕਹਾਣੀ ਹੈ, ਔਰ ਜਿਵੇਂ ਜਿਵੇਂ ਅਸੀਂ ਇਸ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਮਨ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਇਸ ਤਰ੍ਹਾਂ ਕਿਉਂ ਹੋਇਆ, ਪਰ ਦੁਨੀਆ ਦੀ ਕੋਈ ਵੀ ਤਾਕਤ ਕਰਤੇ ਦੇ ਹੁਕਮ ਨੂੰ ਨਹੀਂ ਮਿਟ ਸਕਦੀ। ਆਓ ਚੱਲੀਏ ਫਿਰ ਲਾਹੌਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਨੇ, 17-18 ਲੱਖ ਰੁਪਈਆ ਉਹਨਾਂ ਦੀ ਅਰੋਗਤਾ ਵਾਸਤੇ ਲਾਇਆ ਗਿਆ, ਪਰ ਬਿਮਾਰੀ ਵੱਧਦੀ ਗਈ ਜਿਵੇਂ ਜਿਵੇਂ ਇਲਾਜ ਕੀਤਾ ਗਿਆ। ਆਖਰ ਇੱਕ ਦਿਨ ਕਾਲ ਬਲੀ ਆਇਆ, ਉਹਨੇ ਆਖਿਆ, ਸ਼ੇਰੇ ਪੰਜਾਬ, ਥੋੜ੍ਹੇ ਕੁ ਦਿਨਾਂ ਤੱਕ ਤੇਰੇ ਜੀਵਨ ਦਾ ਅੰਤ ਹੋਣ ਵਾਲਾ ਹੈ, ਜੇ ਤੂੰ ਕੋਈ ਆਪਣੇ ਪੰਜਾਬ ਨਾਲ, ਆਪਣੇ ਪੰਜਾਬੀਆਂ ਨਾਲ ਆਖਰੀ ਦਿਲ ਦੀ ਗੱਲ ਕਰਨੀ ਹੈ ਤਾਂ ਕਰ ਸਕਦਾ। ਫਿਰ ਉਸ ਪੰਜਾਬ ਦੇ ਸ਼ੇਰ ਨੇ ਖਾਲਸਾ ਜੀ ਆਪਣਾ ਅੰਤਮ ਦਰਬਾਰ ਮੁਕਰਰ ਕੀਤਾ। ਲਾਹੌਰ ਦੀ ਧਰਤੀ ਉੱਤੇ ਵਜ਼ੀਰ, ਅਮੀਰ, ਵੱਡੇ ਵੱਡੇ ਜਰਨੈਲ ਆਏ, ਸ਼ੇਰੇ ਪੰਜਾਬ ਦੇ ਰਾਜ ਦੇ ਥੰਮ ਉਸ ਦਰਬਾਰ ਵਿੱਚ ਬੈਠੇ ਨੇ। ਅੱਜ ਪੰਜਾਬ ਦਾ ਉਹ ਸ਼ੇਰ ਪਾਲਕੀ ਵਿੱਚ ਬਿਠਾ ਕੇ ਦਰਬਾਰ ਵਿੱਚ ਲਿਆਂਦਾ ਗਿਆ। ਕਦੇ ਜੀ ਦੀਆਂ ਬੜਕਾਂ ਤੋਂ ਕਾਬਲ ਕੰਧਾਰ ਕੰਬਦਾ ਸੀ, ਜਿਸ ਨੇ ਅਟਕ ਦੇ ਕੰਢੇ 'ਤੇ ਖਲੋ ਕੇ ਆਖਿਆ ਸੀ, ਉਹ ਅਟਕ, ਤੂੰ ਉਹਨਾਂ ਵਾਸਤੇ ਅਟਕ ਹੈ ਜਿਨ੍ਹਾਂ ਦੇ ਦਿਲ ਵਿੱਚ ਅਟਕ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਸਤੇ ਤੇਰੇ ਦਰਿਆ ਦਾ ਪਾਣੀ ਕੋਈ ਅਟਕ ਨਹੀਂ। ਪਰ ਅੱਜ ਬਿਮਾਰੀ ਨੇ ਝੰਬਿਆ ਹੋਇਆ, ਕਮਜ਼ੋਰ ਅਵਸਥਾ ਹੈ, ਪਾਲਕੀ 'ਚੋਂ ਉਤਾਰ ਕੇ ਕੁਰਸੀ 'ਤੇ ਬਿਠਾਇਆ ਗਿਆ, ਔਰ ਜਦ ਸਾਹਮਣੇ ਵੇਖਿਆ ਪੰਜਾਬੀਆਂ ਨੇ ਆਪਣੇ ਪੰਜਾਬ ਦਾ ਬਾਦਸ਼ਾਹ ਤਾਰ ਨਿਕਲ ਗਏ, ਕਹਿਣ ਲੱਗੇ ਉਹੀ ਸ਼ੇਰੇ ਪੰਜਾਬ ਹੈ ਜਿਹੜਾ ਘੋੜੇ 'ਤੇ ਸਵਾਰ ਹੋ ਕੇ ਲਲਕਾਰ ਮਾਰੇ ਅਤੇ ਕਾਬਲ ਕੰਧਾਰ ਦੀਆਂ ਕੰਧਾਂ ਕੰਬ ਉੱਠਣ। ਪਰ ਕਰਤੇ ਦੇ ਹੁਕਮ ਸਾਹਮਣੇ ਕੋਈ ਜ਼ੋਰ ਨਹੀਂ ਸੀ, ਤਾਕਤ ਨੂੰ ਸੰਭਾਲਿਆ, ਇਕੱਤਰ ਕੀਤਾ, ਆਖਿਆ ਉਹ ਮੇਰੇ ਆਪਣੇ ਹੋ, ਮੈਨੂੰ ਕੋਈ ਦੁੱਖ ਨਹੀਂ, ਇੱਥੇ ਜੋ ਆਇਆ ਉਹਨੇ ਤੁਰਨਾ, ਰਾਣਾ ਰੰਕ ਨਾ ਕੋ ਰਹੇ ਰੰਗ ਨਾ ਤੁੰਗ ਪਖੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ, ਜੇ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ, ਮੌਤ ਖਾ ਗਈ ਜਵਾਂ ਕੈਸੇ ਕੈਸੇ, ਨਾ ਕਰ ਇਤਨਾ ਤਗਬਰ, ਜੇ ਜਹਾਂ ਇੱਕ ਰੋਜ਼ ਫਾਨੀ ਹੈ, ਤੁਮਸੇ ਵੀ ਆਲਾ ਹੋ ਗੁਜ਼ਰੇ ਹੈ, ਨਾ ਕੁਝ ਪਤਾ ਔਰ ਨਾ ਨਿਸ਼ਾਨੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਂ ਜਾ ਰਿਹਾ ਤੁਹਾਨੂੰ ਵੱਡਾ ਰਾਜ ਭਾਗ ਦੇ ਕੇ, ਪਰ ਮੇਰੇ ਮਰਨ ਤੋਂ ਬਾਅਦ ਬੇਇਤਫਾਕੀ ਨਾ ਪਾਲ ਲਿਓ ਘਰ ਵਿੱਚ, ਆਪਸ ਵਿੱਚ ਭਰਾ ਭਰਾ ਦਾ ਵੈਰੀ ਹੋ ਕੇ ਇੱਕ ਦੂਜੇ ਦੇ ਖੂਨ ਦਾ ਪਿਆਸਾ ਨਾ ਹੋ ਜਾਇਓ, ਜਿਹੜੀ ਸਲਤਨਤ ਏਡੀ ਵੱਡੀ ਤੁਹਾਨੂੰ ਬਣਾ ਕੇ ਦੇ ਚੱਲਿਆ, ਇਹਦੇ ਚੜ੍ਹਦੇ ਬੰਨੇ ਅੰਗਰੇਜ਼ ਨੇ ਔਰ ਲਹਿੰਦੇ ਬੰਨੇ ਅਫਗਾਨਿਸਤਾਨ ਹੈ, ਤੁਹਾਡਾ ਝੰਡਾ ਵਿੱਚ ਆਜ਼ਾਦੀ ਨਾਲ ਝੁੱਲ ਰਿਹਾ ਹੈ, ਇਹਨੂੰ ਝੁੱਲਣ ਦੀ ਆਜ਼ਾਦੀ ਦਿਓ। ਆਓ ਆਖਰੀ ਵੇਲੇ ਅੰਤਮ ਦਰਬਾਰ ਵਿੱਚ ਜਿਹੜੀ ਗੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੰਜਾਬੀ ਵੀਰਾਂ ਨਾਲ ਕੀਤੀ, ਆਪਣੀ ਕੌਮ ਦੇ ਜਰਨੈਲਾਂ ਨਾਲ ਕੀਤੀ, ਉਹਦਾ ਵਿਸਥਾਰ ਕਵੀਸ਼ਰ ਭਾਗੋ ਵਾਲੀ ਇਹਨਾਂ ਸ਼ਬਦਾਂ ਵਿੱਚ ਇਉਂ ਕਹਿ ਰਿਹਾ ਹੈ।

மோகனேரி பொட்டு தீக்கு தேனா.

सिंह को पूछ लो जवाब में जारी आजे मेरे मित्रों जो

0: ਸਤਿਕਾਰਯੋਗ ਖਾਲਸਾ ਜੀਓ, ਸਾਡੀ ਕੌਮ ਦੇ ਮਹਾਨ ਕਵੀ ਭਾਈ ਸਾਹਿਬ ਭਾਈ ਵਧਾਤਾ ਸਿੰਘ ਜੀ ਧੀਰ, ਉਹਨਾਂ ਨੇ ਸ਼ੇਰੇ ਪੰਜਾਬ ਦੇ ਅੰਤਮ ਸ਼ਬਦਾਂ ਨੂੰ ਤਰਜਮਾਨੀ ਦਿੰਦਿਆਂ ਬੜੇ ਸੁੰਦਰ ਸ਼ਬਦ ਕਹੇ ਨੇ। ਉਹਨਾਂ ਲਿਖਿਆ, ਤੁਸੀਂ ਤੇਜ਼ ਤਲਵਾਰਾਂ ਹੋ ਅਣਖ ਭਰੀਆਂ, ਕਿਤੇ ਆਪੋ ਦੀ ਵਿੱਚ ਦੀ ਖੜਕਣਾ ਨਾ। ਤੁਸੀਂ ਤੀਰ ਅਣਿਆਲੇ ਹੋ ਕਿਸੇ ਜੋਗੇ, ਕਿਤੇ ਆਪਣੀ ਛਾਤੀ ਵਿੱਚ ਰੜਕਣਾ ਨਾ। ਤੁਸੀਂ ਬਿਜਲੀਆਂ ਹੋ ਸੂਰਮਤਾਈ ਦੀਆਂ, ਲੇਕਿਨ ਆਪਣੀ ਕੁੱਲੀ 'ਤੇ ਕੜਕਣਾ ਨਾ। ਤੁਸੀਂ ਸੁੱਕਾ ਬਰੂਦ ਹੋ ਖਾਲਸਾ ਜੀ, ਲੇਕਿਨ ਆਪਣੇ ਵਿਹੜੇ ਵਿੱਚ ਭੜਕਣਾ ਨਾ। ਇੱਧਰ ਪੈਰ ਨਾ ਕਿਸੇ ਨੂੰ ਧਰਨ ਦੇਣਾ, ਆਪ ਹੁਦਰਾ ਪੈਰ ਪੁੱਟਣਾ ਨਾ। ਰਹਿਣਾ ਸਦਾ ਗੁਲਾਬ ਦੇ ਫੁੱਲ ਵਾਂਗੂ, ਅਤੇ ਜਥੇਬੰਦੀ ਦੀ ਟਾਣੀਓਂ ਟੁੱਟਣਾ ਨਾ। ਖਾਲਸਾ ਜੀ, ਜਿਹੜੀ ਕੌਮ ਇਤਫਾਕ ਨਾ ਰੱਖ ਸਕੇ, ਉਹ ਰਾਜ ਕਿਵੇਂ ਰੱਖ ਲੇਗੀ? ਕੌਮਾਂ ਦੀ ਕਾਮਯਾਬੀ, ਕੌਮਾਂ ਦੀ ਤਰੱਕੀ, ਕੌਮਾਂ ਦਾ ਵਿਕਾਸ ਉਹਨਾਂ ਦੀ ਇਤਫਾਕ ਵਾਲੀ ਲੜੀ ਵਿੱਚ ਹੋਇਆ ਕਰਦਾ। ਯਾਦ ਰੱਖੋ, ਇਹ ਪ੍ਰਸੰਗ ਮੈਂ ਤਾਂ ਸ਼ੁਰੂ ਕੀਤਾ, ਏਜੰਸੀਆਂ ਕੌਮਾਂ ਨੂੰ ਕੇਵਲ ਜਿਸਮਾਨੀ ਤੌਰ 'ਤੇ ਨਹੀਂ ਮਾਰਦੀਆਂ, ਕੌਮਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਇਤਿਹਾਸ ਵਿੱਚ ਮਿਲਾਵਟ ਪਾਈ ਜਾਂਦੀ ਹੈ, ਦਚਿੱਤੀਆਂ ਪੈਦਾ ਕੀਤੀਆਂ ਜਾਂਦੀਆਂ। ਬਿਲਕੁਲ ਇਸੇ ਤਰ੍ਹਾਂ ਸ਼ੇਰੇ ਪੰਜਾਬ 'ਤੇ ਅਸੀਂ ਮਾਣ ਕਰਦੇ ਹਾਂ, ਦੁਨੀਆ ਮਾਣ ਕਰਦੀ ਹੈ। ਉਹਦੇ ਰਾਜ ਵਿੱਚ 60% ਮੁਸਲਮਾਨ, 25% ਹਿੰਦੂ ਅਤੇ 15% ਕੇਵਲ ਸਿੱਖ ਸਨ, ਲੇਕਿਨ ਸਾਰੇ ਧਰਮਾਂ ਨੇ ਉਹਨੂੰ ਆਪਣਾ ਬਾਦਸ਼ਾਹ ਮੰਨਿਆ ਅਤੇ ਪਿਆਰ ਦਿੱਤਾ, ਕਿਉਂਕਿ ਉਹ ਸਾਰਿਆਂ ਨਾਲ ਮੁਹੱਬਤ ਕਰਦਾ ਸੀ। ਉਹਦੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਸਜਾਏ ਮੌਤ ਨਹੀਂ ਹੋਈ। ਜੇ ਕਾਲ ਪਿਆ ਤਾਂ ਗਰੀਬਾਂ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਘਰ ਛੱਡ ਕੇ ਆਇਆ। ਇੱਕ ਵਾਰੀ ਹਾਥੀ 'ਤੇ ਤੁਰਿਆ ਜਾਵੇ, ਪਬਲਿਕ ਦੇ ਨਾਲ ਸੰਗਤ ਕਰਨ ਵਾਸਤੇ ਇੱਕ ਬੁੱਢੀ ਮਾਂ, ਉਹ ਲੁਕਦੀ ਲੁਕਾਉਂਦੀ ਮਹਾਰਾਜੇ ਰਣਜੀਤ ਸਿੰਘ ਦੇ ਹਾਥੀ ਤੱਕ ਪਹੁੰਚ ਗਏ। ਇਹਨੇ ਬੁੱਕਲ ਵਿੱਚੋਂ ਤਵਾ ਕੱਢਿਆ, ਸ਼ੇਰੇ ਪੰਜਾਬ ਦੇ ਚੋਲੇ ਨੂੰ ਛਹਾ ਦਿੱਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ, ਮਾਤਾ ਇਹ ਕੀ? ਉਹ ਕਹਿੰਦੀ, ਮੈਂ ਗਰੀਬਣੀ, ਮੇਰੇ ਘਰ ਰੋਟੀ ਦਾ ਕਾਲ, ਮੇਰੀ ਹਨੇਰੀ ਦੁਨੀਆ, ਅਤੇ ਮੈਂ ਸੁਣਿਆ ਸੀ ਵੀ ਰਾਜਾ ਰਣਜੀਤ ਸਿੰਘ ਪਾਰਸ ਹੈ, ਉਹਦੇ ਨਾਲ ਲੋਹਾ ਛੁਹਾਈਏ ਸੋਨਾ ਬਣ ਜਾਂਦਾ ਹੈ, ਮੈਂ ਇਸ ਕਰਕੇ ਆਪਣੇ ਘਰ ਦਾ ਇਹ ਤਵਾ ਤੇਰੇ ਚੋਲੇ ਨਾਲ ਛੁਹਾਇਆ। ਤਵਾ ਸੰਭਾਲ ਕੇ ਰੱਖ ਲਿਆ, ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਇਹਦੇ ਬਰਾਬਰ ਦਾ ਸੋਨਾ ਤੋਲ ਕੇ ਇਸ ਬੁੱਢੀ ਮਾਂ ਦੀ ਗਰੀਬੀ ਨੂੰ ਦੂਰ ਕਰ ਦਿੱਤਾ ਜਾਏ। ਇਸ ਤਰ੍ਹਾਂ ਦਾ ਬਾਦਸ਼ਾਹ। ਪਰ ਅੱਜ ਏਜੰਸੀਆਂ ਨੇ ਕੁਝ ਇੱਦਾਂ ਦੇ ਰਾਈਟਰ ਤਿਆਰ ਕੀਤੇ ਨੇ ਜਿਹੜੇ ਸ਼ੇਰੇ ਪੰਜਾਬ 'ਤੇ ਕਿਤਾਬ ਲਿਖਣ ਦੀ ਆੜ ਵਿੱਚ ਉਹਦੇ ਉੱਤੇ ਕਈ ਇਲਜ਼ਾਮ ਲਾਉਂਦੇ ਨੇ, ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਕਿ ਸਿੱਖਾਂ ਦੇ ਅੰਦਰੋਂ ਉਹਦੀ ਇੱਜ਼ਤ, ਉਹਦੀ ਰਿਸਪੈਕਟ ਜਿਹੜੀ ਉਹ ਘੱਟ ਜਾਏ। ਅਤੇ ਜੇ ਅਸੀਂ ਇਹਨਾਂ ਲੋਕਾਂ ਦੀਆਂ ਸਾਜ਼ਿਸ਼ਾਂ ਨੂੰ ਵੇਖਣ ਦਾ ਯਤਨ ਨਾ ਕੀਤਾ ਤਾਂ ਖਾਲਸਾ ਜੀ, ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਵੱਡੇ ਜਿਹੜੇ ਪਾਠ ਨੇ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਲੱਗਦੀ ਰਹੇਗੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਕੱਲ੍ਹ ਦੀਆਂ ਗੱਲਾਂ, ਔਰ ਅਸੀਂ ਉਹਨਾਂ ਦਾ ਜਲਵਾ ਆਪਣੀਆਂ ਅੱਖਾਂ ਨਾਲ ਵੇਖਿਆ, ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦਿੱਤੀਆਂ ਨੇ, ਪਰ ਉਹਨਾਂ ਦੇ ਜੀਵਨ ਉੱਤੇ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਖਾ ਲਿਖਾ ਕੇ ਤਾਂ ਕਿ ਸਿੱਖ ਕੌਮ ਦੇ ਅੰਦਰ ਉਹਨਾਂ ਜਰਨੈਲਾਂ ਪ੍ਰਤੀ ਈਰਖਾ ਭਰੀ ਜਾਏ। ਸੋ ਸੁਚੇਤ ਰਹੋ ਤਾਂ ਕਿ ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਏ। ਆਓ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਇਕੱਠੇ ਰਹੋ, ਏਕਤਾ ਬਣੀ ਰਹੇਗੀ, ਏਕਤਾ ਨਾਲ ਹੀ ਤੁਹਾਡੇ ਇਹ ਝੰਡੇ ਹਮੇਸ਼ਾ ਝੁਲਦੇ ਰਹਿਣਗੇ। ਅਤੇ ਫਿਰ ਜਾਨਸ਼ੀਨੀ ਦਾ ਮਸਲਾ ਆਇਆ। ਸ਼ੇਰੇ ਪੰਜਾਬ ਨੇ ਕੰਵਰ ਖੜਕ ਸਿੰਘ ਆਪਣੇ ਵੱਡੇ ਪੁੱਤਰ ਨੂੰ ਆਪਣੇ ਕੋਲ ਬੁਲਾ ਕੇ ਆਖਿਆ, ਮੇਰੇ ਤੋਂ ਬਾਅਦ ਪੰਜਾਬ ਦਾ ਬਾਦਸ਼ਾਹ ਇਹ ਹੋਵੇਗਾ। ਵਜ਼ੀਰ ਕੌਣ ਹੋਵੇਗਾ? ਰਾਜਾ ਧਿਆਨ ਸਿੰਘ। ਇਹ ਜੰਮੂ ਦੇ ਡੋਗਰੇ ਸਨ, ਤੁਸੀਂ ਜਾਣਦੇ ਹੋ, ਦਿਓਲ ਪਿੰਡ ਹੈ ਇਹਨਾਂ ਦਾ। ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਨ ਵਾਸਤੇ ਆਏ। ਤਰੱਕੀ ਕਰਦੇ ਕਰਦੇ ਵਜ਼ੀਰੇ ਆਜ਼ਮ ਦੀ ਪਦਵੀ ਤੱਕ ਪਹੁੰਚ ਗਏ। ਪਰ ਜਿੰਨਾ ਸਿੱਖ ਰਾਜ ਬਰਬਾਦ ਕਰਨ ਵਿੱਚ ਇਹਨਾਂ ਡੋਗਰਿਆਂ ਦਾ ਹੱਥ ਹੈ, ਉਹ ਇਤਿਹਾਸ ਦੇ ਪੰਨੇ ਕੂ ਕੂ ਕੇ ਦੱਸਦੇ ਨੇ। ਖਾਲਸਾ ਜੀ, ਗਲਤੀ ਹੋ ਗਈ, ਫਿਰ ਵਜ਼ੀਰੇ ਆਜ਼ਮ ਸਰਦਾਰ ਧਿਆਨ ਸਿੰਘ ਨੂੰ ਰਹਿਣ ਦਿੱਤਾ ਗਿਆ। ਔਰ ਗੀਤਾ 'ਤੇ ਹੱਥ ਰੱਖ ਕੇ ਇਹਦੇ ਕੋਲੋਂ ਕਸਮ ਚੁਕਾਈ ਗਈ ਕਿ ਤੂੰ ਸਿੱਖ ਰਾਜ ਦਾ ਵਫ਼ਾਦਾਰ ਰਹੇਗਾ। ਪਰ ਯਾਦ ਰੱਖੋ, ਜਿੰਨੇ ਵੀ ਧਰਮ ਗ੍ਰੰਥ ਨੇ ਇਹ ਸਧਾਰਨ ਲੋਕਾਂ ਵਾਸਤੇ, ਜਿਹੜੇ ਰਾਜਨੀਤਿਕ ਬੰਦੇ ਹੁੰਦੇ ਉਹਨਾਂ ਵਾਸਤੇ ਧਰਮਾਂ ਦੀਆਂ ਕਸਮਾਂ ਕੋਈ ਅਰਥ ਨਹੀਂ ਰੱਖਦੇ। ਔਰ ਸ਼ੇਰੇ ਪੰਜਾਬ ਨੇ ਇਸ਼ਾਰਾ ਕੀਤਾ, ਕੋਈ ਨੂਰ ਹੀਰਾ ਮੇਰੇ ਪੇਸ਼ ਕੀਤਾ ਜਾਏ, ਮੈਂ ਆਪਣੇ ਹੱਥੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਚਾਹੁੰਦਾ। ਔਰ ਇੰਨਾ ਡੋਗਰਾ ਤੇਜ਼ ਤਰਾਰ ਸੀ, ਉਹਨੇ ਖਜ਼ਾਨਚੀ ਨੂੰ ਇਸ਼ਾਰਾ ਕੀਤਾ, ਕੁਝ ਇਹਨੂੰ ਅਟਕਾ ਦਿੱਤਾ ਜਾਏ। ਉਹਨੇ ਚਿਰ ਨੂੰ ਮਹਾਰਾਜਾ ਜੀ ਬਿਮਾਰ ਸਨ, ਉੱਥੇ ਟਿਕ ਨਾ ਸਕੇ। ਜੇ ਕਿਤੇ ਧਿਆਨ ਸਿੰਘ ਸ਼ਰਾਰਤ ਨਾ ਕਰਦਾ, ਅੱਜ ਉਹੀ ਕੋਹੇ ਨੂਰ ਜਿਹੜਾ ਲੰਡਨ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਹੁੰਦਾ, ਕਿਉਂਕਿ ਇਹ ਸਾਡੀ ਇਤਿਹਾਸਿਕ ਯਾਦ ਹੈ। ਪੰਜਾਂ ਪਾਂਡਵਾਂ ਵਿੱਚੋਂ ਯੁਧਿਸ਼ਠਰ ਹੋਇਆ, ਇਹ ਹੀਰਾ ਉਹਦੇ ਕੋਲ ਵੀ ਰਿਹਾ। ਕਈਆਂ ਰਾਜਿਆਂ ਦੇ ਰਾਜ ਦਾ ਸਫ਼ਰ ਕਰਕੇ ਇਹ ਸਾਡੇ ਰਾਜ ਤੱਕ ਆਇਆ, ਪਰ ਸਾਡੇ ਰਾਜ ਦੀ ਬਰਬਾਦੀ ਤੋਂ ਬਾਅਦ ਅੰਗਰੇਜ਼ਾਂ ਨੇ ਇਹਨੂੰ ਧੋਖੇ ਨਾਲ ਲੰਡਨ ਪਹੁੰਚਾ ਦਿੱਤਾ। ਤੋ ਖੈਰ, ਸ਼ੇਰੇ ਪੰਜਾਬ ਮਹਾਰਾਜ ਜੀ ਨੇ ਜ਼ਿੰਮੇਵਾਰੀਆਂ ਸੰਭਾਲ ਕੇ ਫਿਰ ਆਪਣੀ ਵਾਪਸੀ ਕੀਤੀ। ਦਰਬਾਰ ਰੁਖਸਤ ਹੋਇਆ, ਮਹਾਰਾਜਾ ਜੀ ਪਾਲਕੀ ਵਿੱਚ ਬਹਿ ਕੇ ਮਹਿਲਾਂ ਵਿੱਚ ਚਲੇ ਗਏ, ਔਰ ਕੁਝ ਦਿਨ ਕਦੇ ਉਹਨਾਂ ਦੀ ਨਬਜ਼ ਰੁਕ ਜਾਂਦੀ, ਕਦੇ ਚੱਲ ਪੈਂਦੀ। ਇਸੇ ਤਰ੍ਹਾਂ ਬਿਮਾਰੀ ਦੀ ਹਾਲਤ ਵਿੱਚ ਉਹ ਆਪਣੇ ਮਹਿਲਾਂ ਦੇ ਵਿੱਚ ਜ਼ਿੰਦਗੀ ਦੇ ਆਖਰੀ ਦਿਨ ਕੱਟਦੇ ਰਹੇ। ਇੱਕ ਦਿਨ ਮਹਾਰਾਣੀ ਜਿੰਦ ਕੌਰ ਕੋਲ ਆਈ, ਕਹਿਣ ਲੱਗੀ, ਸਵਾਮੀ ਜੀ ਛੱਡ ਨਾ ਜਾਇਓ, ਅਜੇ ਤਾਂ ਮੇਰੀ ਉਮਰ 21-22 ਸਾਲ ਦੀ ਹੈ, ਬੜੀ ਮੁਹੱਬਤ ਹੈ, ਪ੍ਰਜਾ ਤੁਹਾਨੂੰ ਚਾਹੁੰਦੀ ਹੈ। ਅਤੇ ਮਹਾਰਾਜਾ ਬੋਲ ਨਹੀਂ ਸੀ ਸਕਦੇ, ਆਖਿਆ ਜਿੰਦਾ ਉਹ ਰੱਬ ਦੀ ਮਰਜ਼ੀ ਹੈ, ਜੇ ਉਹ ਜ਼ਿੰਦਗੀ ਦੇ ਦੇਗਾ ਤਾਂ ਠੀਕ ਹੈ, ਲੈ ਜਾਏਗਾ ਤਾਂ ਉਹਦਾ ਹੁਕਮ ਹੈ। ਉਹ ਦਿਨ ਆ ਗਿਆ ਜਿਹੜਾ ਹਰ ਬੰਦੇ ਦੀ ਜ਼ਿੰਦਗੀ 'ਤੇ ਆਉਣਾ ਹੈ। 27 ਜੂਨ 1849 ਈਸਵੀ ਵੀਰਵਾਰ ਦਾ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਖਾਂ ਮੀਟ ਗਏ, ਪੰਜਾਬ ਬਰਬਾਦ ਹੋ ਗਿਆ, ਪੰਜਾਬ ਦੀ ਤਕਦੀਰ ਲੁੱਟੀ ਗਈ। ਉਸ ਵਕਤ ਕੌਣ ਕੌਣ ਰੋਇਆ? ਜ਼ਮੀਨ ਰੋਈ, ਅਸਮਾਨ ਰੋਏ, ਵਜ਼ੀਰ ਰੋਏ, ਅਮੀਰ ਰੋਏ, ਦਰਿਆ ਰੋਏ, ਨਦੀਆਂ ਰੋਈਆਂ, ਬਾਗ ਰੋਏ ਅਤੇ ਬਾਗਾਂ ਦੇ ਮਾਲੀ ਰੋਏ। ਪੰਜਾਬ ਦੀ ਧਰਤੀ ਸੁੰਨੀ ਹੋ ਗਈ ਸ਼ੇਰੇ ਪੰਜਾਬ ਦੀ ਤੁਰ ਜਾਣ ਦੀ ਖਬਰ ਸੁਣ ਕੇ। ਜਿਵੇਂ ਪੰਜਾਬ ਨੇ ਮਾਤਮ ਮਨਾਇਆ, ਉਹ ਸਾਰਾ ਸੀਨ ਇਹਨਾਂ ਸ਼ਬਦਾਂ ਵਿੱਚ ਉਮਰ ਕੀਤਾ ਗਿਆ।
1: ਜਦ ਮੋਇਆ ਸ਼ੇਰ ਪੰਜਾਬ ਦਾ, ਸਾਰੇ ਮੱਚ ਗਈ ਹਾਹਾਕਾਰ, ਰੋਪੇ ਅਰਸ਼ੀ ਦੇਵੀ ਦੇਵਤੇ,
2: ਓ ਰੋਪੇ ਅਰਸ਼ੀ ਦੇਵੀ ਦੇਵਤੇ, ਨਾਲੇ ਰੋਪੇ ਨਰਤੇ ਨਾਰ ਕਲੀਆਂ, ਫੁੱਲਾਂ ਗਲ ਲੱਗ ਰੋਂਦੀਆਂ,
1: ਫੁੱਲਾਂ ਗਲ ਲੱਗ ਰੋਂਦੀਆਂ, ਵਸਦੀ

ਕਿਹੜਾ ਕਰੂ ਅਟਕ ਨੂੰ ਪਾਰ, ਰੋਂਦਾ ਖਾਲੀ ਤਖਤ ਲਹੂ

0: ਦੌਲੇ ਬਨ ਕੇ ਕੋਹੇ ਨੂਰ ਨੂੰ ਕਿਹੜਾ ਲਾਵੇਗਾ ਦਰਬਾਰ, ਰੋਂਦੇ ਗਊ ਗਰੀਬ ਤੇ ਮੰਗਦੇ,
1: ਰੋਂਦੇ ਗਊ ਗਰੀਬ ਤੇ ਮੰਗਦੇ ਕਿਹੜਾ ਸੁਣੇਗਾ ਦੁਖੀ ਪਕਾਰ, ਰੋਂਦੇ ਘੋੜੇ ਹਾਥੀ ਹੁੰਦੀਆਂ,
0: ਘੋੜੇ ਹਾਥੀ ਹੁੰਦੀਆਂ ਛੱਡ ਕੇ ਤੁਰ ਗਈ ਅਸ਼ਾ।

0: ਸਰਨੀ ਅੱਜ ਪੰਜਾਬ ਦੀ ਕੀਤੀ ਚੰਦਨ ਚਿਖਾ ਤਿਆਰ ਉੱਤੇ ਦੇਸੀ ਘੋ ਦੇ ਟੀਨ ਕਈ ਰੋੜੇ ਧਿਆਨ ਵਜ਼ੀਰ ਗਦਾਰ ਲਾਈ ਤੀਲੀ ਹੱਥੀ ਪਿਤਾ ਨੂੰ
1: ਲਾਈ ਤੀਲੀ ਹੱਥੀ ਪਿਤਾ ਨੂੰ ਖੜਕ ਸਿੰਘ

0: ਇੰਨਾ ਪਤੀ ਦੇ ਨਾਲ ਪਿਆਰ, ਲੱਟ ਲੱਟ ਕਰ ਲਾਟਾਂ ਨਿਕਲੀਆਂ,
1: ਲੱਟ ਲੱਟ ਕਰ ਲਾਟਾਂ ਨਿਕਲੀਆਂ, ਲੱਟ ਲੱਟ ਕਰ ਲਾਟਾਂ ਨਿਕਲੀਆਂ, ਬਣ ਗਏ ਫੁੱਲਾਂ ਦੇ ਅੰਗਿਆਰ, ਤੂੰ ਵੇਖ ਕੇ ਚੜਿਆ ਅੰਬਰੀ,
0: ਵੇਖ ਕੇ ਚੜਿਆ ਅੰਬਰੀ, ਬੈਰੀ ਹੱਸੇ ਹਟਾ ਤੋਂ ਪਾਰ ਨਹੀਂ ਓ ਮਿਟਦੀਆਂ ਭਾਗੋ ਵਾਲੀਆ,
1: ਨਹੀਂ ਓ ਮਿਟਦੀਆਂ ਭਾਗੋ ਵਾਲੀਆ, ਵੇਖੀ ਲਿਓ ਲਿਖਿਓ ਕਰਤਾਰ, ਨਹੀਂ ਓ ਲੱਭਣਾ ਸ਼ੇਰ ਪੰਜਾਬ ਦਾ, ਸਤਿਕਾਰਯੋਗ ਖਾਲਸਾ ਜੀ, ਉਹ ਪੰਜਾਬ ਦੀ ਧਰਤੀ ਨੇ ਬੜੇ ਬੜੇ ਵੱਡੇ ਨਾਇਕ ਪੈਦਾ ਕੀਤੇ ਨੇ, ਵੱਡੇ ਵੱਡੇ ਹੀਰੋ ਪੈਦਾ ਕੀਤੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬ ਦਾ ਉਹ ਨਾਇਕ ਹੈ, ਉਹ ਬਾਦਸ਼ਾਹ ਹੈ ਜਿਹਦੇ ਉੱਤੇ ਸਿੱਖ ਕੌਮ ਸਦਾ ਮਾਣ ਕਰਦੀ ਰਹੇਗੀ। ਔਰ ਜਦੋਂ ਤੱਕ ਚੰਨ ਸੂਰਜ ਧਰਤੀ ਤਾਰੇ ਮੌਜੂਦ ਰਹਿਣਗੇ, ਸਿੱਖ ਰਾਜ ਦੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਤਾਂ ਪੈਂਦੀਆਂ ਰਹਿਣਗੀਆਂ। ਰਾਜ ਭਾਗ ਪ੍ਰਾਪਤ ਕਰ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਲੇਕਿਨ ਸੰਸਾਰ 'ਤੇ ਰਾਜ ਭਾਗ ਕਰਨ ਦੀ ਜਾਚ ਦੱਸ ਕੇ ਜਾਣੀ, ਛਾਪ ਛੱਡ ਕੇ ਜਾਣੀ, ਇਹ ਸਭ ਤੋਂ ਵੱਡੀ ਗੱਲ ਹੁੰਦੀ। ਪਿੱਛੇ ਜੇ ਇੰਗਲੈਂਡ ਵਾਲਿਆਂ ਨੇ ਸੈਂਕੜੇ ਰਾਜਿਆਂ ਦੇ ਉੱਤੇ ਖੋਜ ਕਰਕੇ ਇਹ ਸਿੱਟਾ ਕੱਢਿਆ ਕਿ ਦੁਨੀਆ ਦੇ ਅੰਦਰ ਬਾਦਸ਼ਾਹ ਬਹੁਤ ਹੋਏ ਪਰ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਇੱਕ ਹੀ ਹੈ, ਉਹ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਜਿਹਦੇ ਤੁਰ ਜਾਣ ਤੋਂ ਬਾਅਦ ਸਿੱਖ ਰਾਜ ਜਿਹੜਾ ਸੀ ਉਹ ਹੌਲੀ ਹੌਲੀ ਬਰਬਾਦ ਹੋ ਗਿਆ, ਖਾਨਾ ਜੰਗੀ ਦਾ ਸ਼ਿਕਾਰ ਹੋ ਗਿਆ ਔਰ ਖੁਦਗਰਜੀ ਇਸ ਨੂੰ ਲੈ ਬੈਠੀ। 15 ਹਾੜ ਵਾਲੇ ਦਿਨ ਸ਼ੇਰੇ ਪੰਜਾਬ ਜੀ ਤੁਰੇ, 16 ਹਾੜ ਅਗਲੇ ਦਿਨ ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਗਿਆ। ਜਿਵੇਂ ਜਿਵੇਂ ਲੋਕ ਸੁਣਦੇ ਗਏ ਤਿਵੇਂ ਤਿਵੇਂ ਲਾਹੌਰ ਦੀ ਧਰਤੀ 'ਤੇ ਇੱਕ ਵੱਡੀ ਖਲਕਤ ਦੀ ਭੀੜ ਜੁੜਦੀ ਗਈ। ਸ਼ੇਰੇ ਪੰਜਾਬ ਨੂੰ ਇਸ਼ਨਾਨ ਕਰਾ ਕੇ ਔਰ ਜਦ ਚਿਖਾ 'ਤੇ ਲਿਜਾਣ ਵਾਸਤੇ ਤਿਆਰ ਕੀਤਾ ਗਿਆ, 17 ਲੱਖ ਰੁਪਈਆ ਉਹਨਾਂ ਦੇ ਮ੍ਰਿਤਕ ਸਰੀਰ ਤੋਂ ਵਾਰ ਕੇ ਪੰਜਾਬ ਦੇ ਗਰੀਬਾਂ ਨੂੰ ਵੰਡ ਦਿੱਤਾ ਗਿਆ। ਜਿਹੜਾ ਪੰਜਾਬ ਦਾ ਬਾਦਸ਼ਾਹ ਜਿਉਂਦੇ ਜੀ ਗਰੀਬਾਂ ਦੀਆਂ ਖਾਲਸਾ ਜੀ ਝੋਲੀਆਂ ਭਰਦਾ ਰਿਹਾ, ਉਹ ਜਾਂਦਾ ਜਾਂਦਾ ਵੀ ਪੰਜਾਬ ਦੇ ਗਰੀਬਾਂ ਦੀ ਬਾਂਹ ਫੜ ਗਿਆ, ਕਿਉਂਕਿ ਇਹ ਇੱਕ ਨਮੂਨੇ ਹੁੰਦੇ ਹੈ, ਸਾਡੇ ਕੋਲ ਉਦਾਹਰਣਾਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਅਸੀਂ ਮਾਣ ਕਰਦੇ ਹਾਂ। ਇੱਕ ਵੱਡੀ ਚਿਖਾ ਚਿਣੀ ਗਈ ਧਰਤੀ ਤੋਂ 7 ਫੁੱਟ ਉੱਚੀ ਉਚਾਈ ਵਾਲੀ, ਔਰ ਇਸ ਚਿਖਾ ਦੇ ਉੱਤੇ ਸ਼ੇਰੇ ਪੰਜਾਬ ਜੀ ਨੂੰ ਆਖਰੀ ਵਾਰ ਲਟਾ ਦਿੱਤਾ ਗਿਆ ਔਰ ਤਿਆਰੀ ਕੀਤੀ ਗਈ ਉਹਨਾਂ ਦੇ ਸੰਸਕਾਰ ਕਰਨ ਦੀ। ਇਤਿਹਾਸਕਾਰਾਂ ਨੇ ਲਿਖਿਆ ਕਿ ਉਸ ਵਕਤ ਜਿੰਨੀ ਵੀ ਜਨਤਾ ਉੱਥੇ ਆਈ ਸਾਰਿਆਂ ਦੀਆਂ ਅੱਖਾਂ ਵਿੱਚ ਅਥਰੂ ਅਤੇ ਹੌਕੇ ਲੈ ਲੈ ਕੇ ਲੋਕ ਰੋ ਰਹੇ ਸੀ ਵੀ ਪੰਜਾਬ ਦਾ ਬਾਦਸ਼ਾਹ ਜਾਣਾ ਨਹੀਂ ਸੀ ਚਾਹੀਦਾ। ਇਹ ਹੁੰਦਾ ਲੋਕਾਂ ਦਾ ਪਿਆਰ, ਬੜੇ ਬੜੇ ਧਨ ਦੌਲਤਾਂ ਵਾਲੇ ਇਸ ਦੁਨੀਆਂ 'ਤੇ ਆਏ, ਮਰ ਗਏ, ਤੀਜੀ ਪੀੜ੍ਹੀ ਨਾਮ ਹੀ ਨਹੀਂ ਲੈਂਦੀ, ਕਿਸੇ ਦੀ ਤਸਵੀਰ ਕੁਝ ਸਾਲਾਂ ਤੋਂ ਬਾਅਦ ਘਰ ਵਿੱਚ ਨਹੀਂ ਰਹਿੰਦੀ, ਪਰ ਸ਼ੇਰੇ ਪੰਜਾਬ ਦੇ ਤੁਰ ਜਾਣ ਉੱਤੇ ਪੰਜਾਬੀਆਂ ਨੇ ਆਪਣੇ ਅੰਦਰ ਦਾ ਇਜ਼ਹਾਰ ਆਪਣੇ ਅੱਖਾਂ ਦੇ ਹੰਝੂਆਂ ਰਾਹੀਂ ਕੀਤਾ। ਉਹ ਬਾਬਾ ਜਿਹਦੀਆਂ ਪੰਡਾਂ ਚੁੱਕ ਕੇ ਲੈ ਕੇ ਗਿਆ ਸੀ ਉਹ ਅਜੇ ਵੀ ਜਿਉਂਦਾ ਸੀ। ਉਹਨੇ ਆਖਿਆ, ਉਹ ਅਰਥੀ ਉੱਤੇ ਸੁੱਤਿਆ ਸ਼ੇਰਾ, ਡੂੰਘੀ ਨੀਂਦ ਗੁੱਤਿਆ ਸ਼ੇਰਾ, ਕਿੱਧਰ ਵਾਗਾ ਮੋੜੀ ਜਾਣਾ, ਕਾਹਨੂੰ ਸਾਂਝਾਂ ਤੋੜੀ ਜਾਣਾ, ਤਖਤਾਂ ਵਾਲਿਆ ਤਾਜਾਂ ਵਾਲਿਆ, ਇਸ ਪੰਥ ਦੀਆਂ ਲਾਜਾਂ ਵਾਲਿਆ, ਆਪਣੀ ਗੱਲ ਤੂੰ ਆਪ ਮੁਕਾ ਜਾ, ਸਾਡੇ ਕੁਝ ਨਾ ਜਿੰਮੇ ਲਾ ਜਾ, ਸਾਥੋਂ ਇਹ ਹਿਸਾਬ ਨਹੀਂ ਰਹਿਣਾ, ਸ਼ੇਰਾ ਤੇਰੇ ਜਾਮਣ ਪਿੱਛੋਂ ਅੱਜ ਵੀ ਖੁੱਸਾ ਕੱਲ੍ਹ ਵੀ ਖੁੱਸਾ, ਸਾਡੇ ਕੋਲ ਪੰਜਾਬ ਨਹੀਂ ਰਹਿਣਾ। ਖਾਲਸਾ ਜੀ ਰਾਜ ਭਾਗ ਦੀ ਆਪਣੀ ਸ਼ਾਨ ਹੁੰਦੀ ਹੈ, ਅੱਜ ਕੋਈ ਸਿੱਖ ਘੱਟ ਅਮੀਰ ਨਹੀਂ ਹੈ, ਦੁਨੀਆ ਦੇ ਹਰ ਹਿੱਸੇ ਵਿੱਚ ਸਿੱਖਾਂ ਦੀਆਂ ਵੱਡੀਆਂ ਵੱਡੀਆਂ ਸਲਤਨਤਾਂ ਨੇ ਅਮੀਰੀ ਦੇ ਤੌਰ 'ਤੇ। ਤੁਸੀਂ ਲੰਗਰ ਲਾਈ ਜਾਓ, ਸਰਕਾਰ ਨੂੰ ਕੋਈ ਦੁੱਖ ਨਹੀਂ, ਨਗਰ ਕੀਰਤਨ ਕੱਢੀ ਜਾਓ, ਸਰਕਾਰਾਂ ਨੂੰ ਕੋਈ ਦੁੱਖ ਨਹੀਂ, ਜਰਾ ਕਿ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋ ਫਿਰ ਤੁਸੀਂ ਇੱਕਦਮ ਅੱਤਵਾਦੀ ਬਣਾ ਦਿੱਤੇ ਜਾਂਦੇ ਹੋ। ਇੱਦਾਂ ਦੇ ਇਲਜ਼ਾਮ ਫਿਰ ਏਜੰਸੀਆਂ ਤੁਹਾਡੇ 'ਤੇ ਲਾਉਂਦੀਆਂ, ਬੰਦਾ ਹੈਰਾਨ ਹੋ ਜਾਂਦਾ ਵੀ ਜਦੋਂ 'ਤੇ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਹਾਂ ਉਦੋਂ ਅਸੀਂ ਸੱਤਵਾਦੀ ਹੋ ਜਾਂਦੇ ਹਾਂ, ਜਰਾ ਕਿ ਆਪਣੇ ਹੱਕਾਂ ਦੀ ਪੰਜਾਬ ਦੀ ਗੱਲ ਕਰੋ ਫਿਰ ਅਸੀਂ ਸਰਕਾਰ ਦੇ ਏਜੰਡੇ 'ਤੇ ਆ ਜਾਂਦੇ। ਉਹਦਾ ਕਾਰਨ ਦੁਨੀਆ ਦੇ ਕਿਸੇ ਹਿੱਸੇ ਵਿੱਚ ਕੋਈ ਸਾਡੀ ਵੱਡੀ ਪਾਵਰ ਨਹੀਂ ਹੈ। ਪੰਜਾਬ ਨੂੰ ਹੌਲੀ ਹੌਲੀ ਇਸ ਤਰ੍ਹਾਂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ कि उहदा नामो निशान ही खत्म कर दिता जाए। सरकार कोई भी आवे केवल ना ही बदलदा, पालसियां उही रहिंदियां ने। पंजाब ते सिक्खी नूं खत्म किवें करना है, पंजाब दा नां किवें बर्बाद करना है। पिछे जे तुसीं सुणिया पंजाब नूं पंजाब दे नां तों ही वांझिया करन दा तरीका बनाउण लगे। तो यह इस करके कि जब तक साडा इतिहास जिउंदा उन्ना चिर तक पंजाब जिउंदा और साडा राज पाक जिउंदा है। भावें साढ़े कोल किते भी अपना सिक्का चलाउण जोगी पावर नहीं, पर असीं मानता करदे हां ना कदे राज कीता है, कदे साडा इस धरती दे उत्ते शेरे पंजाब महाराजा रणजीत सिंह दे रूप विच सिक्का चलदा रहा। तो खैर लांबू लाया कंवर खड़क सिंह ने और कुछ राणियां मुहब्बत वश शेरे पंजाब महाराजे दे प्यार दियां गुलाम हो के नाल सती होईयां, लाटां निकलियां। उन्हां लाटां नूं वेख के अंग्रेज़ खिड़खिड़ा के हसया, क्योंकि पिछले दस सालां तों ईस्ट इंडिया कंपनी ਇਹ ਕੋਸ਼ਿਸ਼ ਕਰ ਰਹੀ ਸੀ ਕਿ ਸਿੱਖ ਰਾਜ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਏ। ਰਿਪੋਰਟਾਂ ਦੇਣ ਵਾਲੇ ਕਹਿ ਰਹੇ ਸੀ ਜਦ ਤੱਕ ਸ਼ੇਰੇ ਪੰਜਾਬ ਜਿਉਂਦਾ ਉਦੋਂ ਤੱਕ ਪੰਜਾਬ ਤੁਹਾਡੀ ਈਸਟ ਇੰਡੀਆ ਦਾ ਹਿੱਸਾ ਨਹੀਂ ਬਣਨਾ, ਅੰਗਰੇਜ਼ ਰਾਜ ਦਾ ਹਿੱਸਾ ਨਹੀਂ ਬਣਨਾ, ਇਸ ਕਰਕੇ ਥੋੜ੍ਹਾ ਸਬਰ ਕਰੋ। ਹੌਲੀ ਹੌਲੀ ਲੋਕ ਤੁਰਦੇ ਗਏ, ਹੁਣ ਉੱਥੇ ਚੰਦ ਕੋ ਬੰਦੇ ਰਹਿ ਗਏ। ਉਹਨਾਂ ਵਿੱਚ ਇੱਕ ਔਰਤ ਹੈ 22-23 ਸਾਲ ਦੀ, ਇਹ ਪੱਥਰ ਦੀ ਮੂਰਤ ਬਣ ਕੇ ਖਲੋਤੀ ਹੋਈ ਹੈ, ਸ਼ੇਰੇ ਪੰਜਾਬ ਦਾ ਸੰਸਕਾਰ ਹੋ ਰਿਹਾ। ਇਹਦੀ ਛਾਤੀ ਨਾਲ ਇੱਕ ਛੋਟਾ ਜਿਹਾ ਲਾਲ, ਉਹਦਾ ਮੁੱਖ ਚੁੰਮਦੀ ਹੈ ਅਤੇ ਕਦੇ ਚਿਖਾ ਵੱਲ ਵੇਖਦੀ ਹੈ। ਕਈ ਵਾਰੀ ਮਨੁੱਖ ਦੀ ਹਾਲਤ ਇੱਦਾਂ ਦੀ ਹੁੰਦੀ ਹੈ ਵੀ ਉਹ ਮਰਨਾ ਚਾਹੁੰਦਾ ਪਰ ਜ਼ਿੰਦਗੀ ਉਹਨੂੰ ਮਰਨ ਨਹੀਂ ਦਿੰਦੀ। ਮੁਸ਼ਕਲੋਂ ਸੇ ਸਖ਼ਤ ਮੁਸ਼ਕਲ ਏਕ ਯੇ ਵੀ ਹੈ, ਤਮੰਨਾ ਮੌਤ ਕੀ ਹੈ ਲੇਕਿਨ ਮਰ ਜਾਣਾ ਨਹੀਂ ਆ। ਕੌਣ ਹੈ? ਮਹਾਰਾਣੀ ਜਿੰਦ ਕੌਰ ਆ। ਪੱਥਰ ਦੀ ਮੂਰਤ, ਮੈਂ ਕੀ ਕਰਾਂ, ਮਰਾਂ ਕੇ ਬਚਾਂ? ਇਸ ਦਚਿੱਤੀ ਵਿੱਚ ਪਈ ਨੂੰ ਇੱਕ ਬੁਰੜੀ ਮਾਂ ਨੇ ਆਖਿਆ ਨਹੀਂ ਜਾਂਦਾ, ਇਸ ਵਕਤ ਜੇ ਆਪਣੇ ਅੰਦਰ ਦਾ ਦਰਦ ਔਰਤ ਆਪਣੇ ਅੱਖਾਂ ਦੇ ਹੰਝੂਆਂ ਰਾਹੀਂ ਬਾਹਰ ਨਾ ਕੱਢੇ ਪਾਗਲ ਹੋ ਜਾਇਆ ਕਰਦੀ ਹੈ। ਤੈਨੂੰ ਤੋਂ ਆਪਣੀ ਮਹਿਬੂਬਾ ਕਹਿ ਕੇ ਯਾਦ ਕਰਦੇ ਸੀ। ਬਸ ਫਿਰ ਪਿਆਰ ਨੇ ਛੱਲ ਮਾਰੀ, ਸ਼ੇਰੇ ਪੰਜਾਬ ਨੂੰ ਯਾਦ ਕਰਕੇ ਸ਼ੇਰੇ ਪੰਜਾਬ ਦੀ ਸਭ ਤੋਂ ਛੋਟੀ ਰਾਣੀ ਮਹਾਰਾਣੀ ਜਿੰਦ ਕੌਰਾਂ ਨੇ ਦਲੀਪ ਦਾ ਮੁੱਖ ਚੁੰਮ ਕੇ ਜਿਵੇਂ ਜਾਂਦੇ ਸ਼ੇਰ ਨੂੰ ਯਾਦ ਕਰਕੇ ਵਰਲਾਪ ਕੀਤਾ। ਉਹ ਦਰਦਾਂ ਭਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਉਮਰ ਕੀਤੀ ਜਾ ਰਹੀ।
2: ਲਾਂਬੂ ਚਗਾ ਨੂੰ ਖੜਕ ਸਿੰਘ ਲਾ ਜਾ, ਰੂਪ ਚੰਦਨ ਨੇ ਅੱਗ ਦਾ ਵਟਾਇਆ ਜਾ, ਨਾਉ ਲੈ ਕੇ ਜਿੰਦਾ ਨੇ ਵੈਣ ਪਾਇਆ ਜਾ, ਤੇ ਹੰਝੂਆਂ ਦੀ ਲੱਗ ਗਈ ਚੜੀ ਕੋਲੀ ਖੜਕੇ ਖੜਕੇ ਜਿੰਦਾ ਨੇ ਤਾਂ ਮਾਰੀਆਂ, ਮੱਚੀ ਜਦੋਂ ਸ਼ੇਰ ਦੀ ਮੜੀ, ਮੱਚੀ ਜਦੋਂ ਸ਼ੇਰ ਦੀ ਮੜੀ।
0: ਕੌਣ ਮੇਟ ਸਕੇ ਲਿਖੀ ਤਾਂ ਕਦੀਰ ਨੂੰ, ਪੈਂਦਾ ਮੰਨਣਾ ਇਹ ਹੁਕਮ ਅਖੀਰ ਨੂੰ, ਰੋਕ ਸਕੀ ਨਾ ਨੈਣਾ ਚੋ ਜਿੰਦਾ ਨੀਰ ਨੂੰ, ਮੁੱਖੜੇ ਨੂੰ ਧੋਣ ਲੱਗ ਪਈ ਛਾਤੀ ਲਾ ਕੇ ਲਾ ਕੇ ਦਲੀਪ ਪੁੱਤ ਸੋਲ ਨੂੰ, ਦਲਾਸਾ ਦੇ ਕੇ ਰੋਣ ਲੱਗ ਪਈ ਦਲਾਸਾ ਦੇ
2: ਸਿੰਘ ਲਾ ਜਾ, ਰੂਪ ਚੰਦਨ ਨੇ ਅੱਗ ਦਾ ਵਟਾ ਜਾ, ਨਾਉ ਲੈ ਕੇ ਜਿੰਦਾ ਨੇ ਵੈਣ ਪਾਇਆ ਜਾ, ਤੇ ਹੰਝੂਆਂ ਦੀ ਲੱਗ ਗਈ ਚੜੀ ਕੋਲੀ ਖੜਕੇ ਖੜਕੇ ਜਿੰਦਾ ਨੇ ਤਾਂ ਮਾਰੀਆਂ, ਮੱਚੀ ਜਦੋਂ ਸ਼ੇਰ ਦੀ ਮੜੀ, ਮੱਚੀ ਜਦੋਂ ਸ਼ੇਰ ਦੀ ਮੜੀ।
0: ਕੌਣ ਮੇਟ ਸਕੇ ਲਿਖੀ ਤਾਂ ਕਦੀਰ ਨੂੰ, ਪੈਂਦਾ ਮੰਨਣਾ ਇਹ ਹੁਕਮ ਅਖੀਰ ਨੂੰ, ਰੋਕ ਸਕੀ ਨਾ ਨੈਣਾ ਚੋ ਜਿੰਦਾ ਨੀਰ ਨੂੰ, ਮੁਖੜੇ ਨੂੰ ਧੋਣ ਲੱਗ ਪਈ ਛਾਤੀ।

0: ਡੇਰਾ ਮਾਰਿਆ, ਮੈਥੋਂ ਜਾਣਾ ਨੀ ਅਦੋਖ ਨਾ ਸਹਾਰਿਆ, ਮਾਲ ਸਿਰੋਂ ਖੋਣ ਲੱਗ ਪਈ ਛਾਤੀ ਲਾ ਕੇ ਲਾ ਕੇ ਦਲੀਪ ਪੁੱਤ ਸੋਲ ਨੂੰ ਦਲਾਸਾ ਦੇ ਕੇ ਰੋਣ ਲੱਗ ਪਈ, ਦਲਾਸਾ ਦੇ ਕੇ ਰੋਣ ਲੱਗ ਪਈ।
1: ਹਲ ਰਾਜ ਦੇ ਨਾ ਵੇਖ ਸੁੱਖ ਮਾਣ ਕੇ, ਦੁੱਖਾਂ ਘੇਰ ਲਿਆ ਸੁੱਖਾਂ ਵਿੱਚ ਆਣ ਕੇ, ਰਾਣੀ ਕਰਦੀ ਕੱਖਾਂ ਤੋਂ ਇਸ਼ਾਨ ਕੇ, ਮੱਥੇ ਵਾਲੀ ਰੇਖਣਾ ਸੜੀ ਕੋਲੀ ਖੜਕੇ ਜੰਦਾ ਨੇ ਤਾਹ ਮਾਰੀਆਂ, ਮੱਚੀ ਜਦੋਂ ਸ਼ੇਰ ਦੀ ਮੜੀ, ਮੱਚੀ ਜਦੋਂ ਸ਼ੇਰ ਦੀ ਮੜੀ।
0: ਤੇਰੇ ਨਾਲ ਸਿੰਘਾ ਜੱਗ ਸਰਦਾਰੀਆਂ, ਰੋਂਦੀ ਜਨਤਾ ਪੰਜਾਬ ਤਾਹ ਮਾਰੀਆਂ, ਛਾਤੀ

0: ਜਾਂਦਾ ਮਾਲਕੀ ਸੀ ਪੰਜਾਂ ਦਰਿਆਵਾਂ ਦਾ, ਵਾਲੀ ਤੁਰਿਆ ਪੰਜਾਬ ਦੀਆਂ ਛਾਵਾਂ ਦਾ, ਸੀਨਾ ਸੜ ਗਿਆ ਲੱਖਾਂ ਅੱਜ ਮਾਵਾਂ ਦਾ, ਸੜ ਗਿਆ ਲੱਖਾਂ ਅੱਜ ਮਾਵਾਂ ਦਾ, ਦੁਖੀਆਂ ਨੂੰ ਆਸੀ ਬੜੀ, ਕੋਲ ਖੜਕੇ ਜੰਦਾਂ ਨੇ ਤਾਂ ਮਾਰੀਆਂ, ਮੱਚੀ ਜਦੋਂ ਸ਼ੇਰ ਦੀ ਮੜੀ, ਮੱਚੀ ਜਦੋਂ ਸ਼ੇਰ ਦੀ ਮੜੀ,
1: ਮੇਰੇ ਨਾਲ ਮੇਰੀ ਰੁਸੀ ਤਾਂ ਗੜੀਲਣੀ, ਸੀਨੇ ਵਜਣ ਛੋੜੇ ਵਾਲੇ ਪੀਰਣੀ, ਦੇਵੇ ਹੌਸਲਾ ਧਰਾਵੇ ਕੌਣ ਧੀਰਣੀ, ਕਾਲਜੇ ਨੂੰ ਕੌਣ ਲੱਗ ਪਈ ਸ਼ਾਦੀ ਲਾ।

ਗਿਆ ਏ ਸਾਡਾ ਸਾਈਆਂ ਵੇ ਕਿਹਦੇ ਆਸਰੇ ਗਿਆ ਏ ਛੱਡ ਸਾਈਆਂ ਵੇ ਤੇਰੀ ਜਿੰਦਾ ਆ ਜਦੇਵ ਦੀ ਦਹਾਈਆਂ ਵੇ ਪਾ ਕੇ ਪਿਆ ਤੁਰ ਚੱਲਿਆ ਜਦਾਈਆਂ ਵੇ ਲੱਗੀ ਵਾਲੀ ਤੋੜ ਨਾ ਚੜੀ ਕੋਲ ਹੀ ਖੜਕੇ ਜਿੰਦਾਣ ਤਾਂ ਮਾਰੀਆਂ ਮੱਚੀ ਜਦੋਂ ਸ਼ੇਰ ਦੀ ਮੜੀ ਮੱਚੀ ਜਦੋਂ

0: ਲਾ ਕੇ ਦਲੀਪ ਪੁੱਤ ਸੋਹਣ ਨੂੰ ਦਲਾਸਾ ਦੇ ਕੇ ਰੋਣ ਲੱਗ ਪਈ, ਦਲਾਸਾ ਦੇ ਕੇ ਰੋਣ ਲੱਗ ਪਈ।
1: ਮਹਾਰਾਣੀ ਜਿੰਦ ਕੌਰ ਨੇ ਦਲੀਪ ਦਾ ਮੁੱਖ ਚੁੰਮ ਕੇ ਆਖਿਆ, ਦਲੀਪ ਮੈਂ ਤੇਰੇ ਬਦਲੇ ਜੀਵਾਂਗੀ, ਤੈਨੂੰ ਗੁਰਬਾਣੀ ਇਤਿਹਾਸ ਸਿਧਾਂਤ ਨਾਲ ਜੋੜ ਕੇ ਜਵਾਨ ਕਰਾਂਗੀ, ਫਿਰ ਤੂੰ ਆਪਣੇ ਬਾਪੂ ਦੇ ਤਖ਼ਤ 'ਤੇ ਬਵੇਂਗਾ, ਰਾਜ ਭਾਗ ਨੂੰ ਸੰਭਾਲੇਂਗਾ ਔਰ ਦੁਨੀਆ ਯਾਦ ਕਰੇਗੀ ਕਿ ਮਹਾਰਾਣੀ ਜਿੰਦ ਕੌਰ ਨੇ ਇੱਕ ਮਾਂ ਦੇ ਰੂਪ ਵਿੱਚ ਦਲੀਪ ਦੀ ਪਰਵਰਿਸ਼ ਕੀਤੀ ਹੈ। ਪਰ ਅਫਸੋਸ ਖਾਲਸਾ ਜੀ, ਸਾਡੇ ਸਿੱਖ ਰਾਜ ਦਾ ਇਹ ਵੀ ਇੱਕ ਪਾਤਰ ਹੈ ਮਹਾਰਾਣੀ ਜਿੰਦ ਕੌਰ। ਮਹਾਰਾਜਾ ਦਲੀਪ ਸਿੱਖ ਰਾਜ ਦਾ ਆਖਰੀ ਬਾਦਸ਼ਾਹ, ਜਿਸ ਤਰ੍ਹਾਂ ਜਲਾਵਤਨ ਹੋ ਕੇ ਰੁਲ ਰੁਲ ਕੇ ਉਹ ਇਸ ਸੰਸਾਰ ਤੋਂ ਗਏ ਨੇ, ਇੱਕ ਦੁੱਖਾਂ ਭਰੀ ਕਹਾਣੀ। ਕਈ ਵਾਰੀ ਗੱਲ ਚੱਲਦੀ ਹੈ ਵੀ ਗੋਰਾ ਬੜਾ ਇਨਸਾਫ ਪਸੰਦ ਹੈ, ਕਿਸੇ ਨਾਲ ਧੱਕਾ ਨਹੀਂ ਕਰਦਾ। ਇਹ ਉਹ ਲੋਕ ਕਹਿੰਦੇ ਜਿਹਨਾਂ ਸਾਡਾ ਇਤਿਹਾਸ ਨਹੀਂ ਪੜ੍ਹਿਆ, ਜਿਹਨਾਂ ਨੂੰ ਆਪਣੀ ਹਿਸਟਰੀ ਬਾਰੇ ਕੋਈ ਨੌਲੇਜ ਨਹੀਂ ਹੈ, ਜਿੰਨਾ ਜ਼ੁਲਮ ਸਿੱਤਮਗਿਰੀ ਗੋਰੇ ਨੇ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਨਾਲ ਕੀਤੀ ਹੈ, ਸ਼ਾਇਦ ਹੀ ਕਿਸੇ ਨਾਲ ਕੀਤੀ ਹੋਵੇ। ਔਰ ਤੁਸੀਂ ਹੈਰਾਨ ਹੋਵੋਗੇ, 1849 ਦੇ ਮਾਰਚ ਮਹੀਨੇ ਸਿੱਖ ਰਾਜ ਉਹਨਾਂ ਨੇ ਸਾਰਾ ਸੰਭਾਲਿਆ, ਇਸ ਤੋਂ ਅਗਲੇ ਮਹੀਨੇ ਉਹਨਾਂ ਨੇ ਗੰਡਾ ਸਿੰਘ ਨਾਂ ਦੇ ਨਿਹੰਗ ਨੂੰ ਫਾਂਸੀ ਦਿੱਤੀ। ਸੰਤੋਖ ਸਿੰਘ ਜੀ ਬੈਠੇ ਬਾਪੂ ਜੀ ਕਿਤਾਬਾਂ ਲਿਖਦੇ ਆ, ਔਰ ਉਹਦਾ ਕਾਰਨ ਉਹ ਅਕਾਲ ਤਖ਼ਤ 'ਤੇ ਅਰਦਾਸ ਕਰਦਾ ਹੁੰਦਾ ਸੀ ਵੀ ਸਿੱਖ ਰਾਜ ਗਵਾ ਨਾ ਲਿਓ, ਇਹਦੇ ਨਾਲ ਹੀ ਆਪਣੀਆਂ ਸ਼ਾਨਾਂ ਨੇ। ਮਹਾਰਾਣੀ ਜਿੰਦ ਕੌਰ ਦੀ ਇੱਕੋ ਹੀ ਆਖਰੀ ਹਸਰਤ ਸੀ ਵੀ ਜਦੋਂ ਉਹ ਪੂਰੀ ਹੋਈ ਵੀ ਮੇਰਾ ਸੰਸਕਾਰ ਲਾਹੌਰ ਜਾ ਕੇ ਕੀਤਾ ਜਾਵੇ। ਲਓ ਦੱਸੋ, ਮਰੇ ਬੰਦੇ ਤੋਂ ਵੀ ਕੋਈ ਖਤਰਾ ਹੁੰਦਾ? ਗੋਰਾ ਉਹਦੀ ਲਾਸ਼ ਤੋਂ ਵੀ ਡਰਦਾ ਸੀ, ਔਰ ਵਿਚਾਰੀ ਨੂੰ ਪੰਜਾਬ ਨਹੀਂ ਜਾਣ ਦਿੱਤਾ ਗਿਆ। ਬੰਬਈ ਦੇ ਲਾਗੇ ਮਹਾਰਾਜਾ ਦਲੀਪ ਉਹਦਾ ਸੰਸਕਾਰ ਕਰਕੇ ਵਾਪਸ ਮੁੜ ਗਿਆ। ਫਿਰ ਜਿਸ ਤਰ੍ਹਾਂ ਦਲੀਪ ਨੂੰ ਰੋਲ ਰੋਲ ਕੇ ਮਾਰਿਆ, ਕਹਾਣੀ ਲੰਬੀ ਹੈ ਔਰ ਤੁਸੀਂ ਪੜ੍ਹਦੇ ਹੋ ਸੁਣਦੇ ਹੋ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਸਰਕਾਰਾਂ ਸਰਕਾਰਾਂ ਹੀ ਹੁੰਦੀਆਂ, ਔਰ ਜਿਹੜੀਆਂ ਤਰੱਕੀਸ਼ੀਲ ਕੌਮਾਂ ਹੁੰਦੀਆਂ, ਬਹਾਦਰ ਕੌਮਾਂ ਹੁੰਦੀਆਂ, ਉਹਨਾਂ ਨਾਲ ਕੋਈ ਵੀ ਸਰਕਾਰ ਇਨਸਾਫ ਨਹੀਂ ਕਰਦੀ। ਹਾਂ, ਸਿਰ ਨੀਵਾਂ ਕਰਕੇ ਜੀ ਜਾਓ, ਫਿਰ ਤੁਹਾਨੂੰ ਕੋਈ ਖਤਰਾ ਨਹੀਂ। ਤੋ ਮਹਾਰਾਣੀ ਜਿੰਦ ਕੌਰ ਨੇ ਆਖਿਆ, ਦਲੀਪ ਮੈਂ ਤੇਰੇ ਬਦਲੇ ਜੀਵਾਂਗੀ ਔਰ ਤੈਨੂੰ ਸ਼ੇਰੇ ਪੰਜਾਬ ਦਾ ਵਾਰਸ ਬਣਾਵਾਂਗੀ। ਇੱਕ ਚੈਪਟਰ ਇੱਥੇ ਖਤਮ ਹੋ ਜਾਂਦਾ। ਫਿਰ 3 ਮਹੀਨੇ 11 ਦਿਨ ਮਹਾਰਾਜਾ ਖੜਕ ਸਿੰਘ ਜੀ ਰਾਜ ਕਰਦਾ। ਕੋਈ ਲੰਬਾ ਰਾਜ ਨਹੀਂ ਕੀਤਾ ਕੰਵਰ ਖੜਕ ਸਿੰਘ ਨੇ, ਕਿਉਂਕਿ ਡੋਗਰਾ ਗਰਦੀ ਚਾਹੁੰਦੀ ਨਹੀਂ ਸੀ ਕਿ ਪੰਜਾਬ ਦਾ ਬਾਦਸ਼ਾਹ ਖੜਕ ਸਿੰਘ ਰਹੇ। ਉਹ ਤਾਂ ਚਾਹੁੰਦੇ ਸੀ ਵੀ ਸ਼ੇਰੇ ਪੰਜਾਬ ਦੇ ਜਿਹੜੇ ਵਾਰਸ ਹੈ ਉਹ ਹੌਲੀ ਹੌਲੀ ਮੌਤ ਦਾ ਦਰਵਾਜ਼ਾ ਲੰਘਾ ਦਿੱਤੇ ਜਾਣ, ਅਤੇ ਫਿਰ ਇਹ ਸਮੁੱਚਾ ਰਾਜ ਭਾਗ ਜਿਹੜਾ ਉਹ ਡੋਗਰਿਆਂ ਦੇ ਕੰਟਰੋਲ ਹੇਠ ਹੋਵੇ। ਕਿਉਂਕਿ ਸ਼ੇਰੇ ਪੰਜਾਬ ਦੇ ਜਿਉਂਦਿਆਂ ਹੀ ਗੁਲਾਬ ਸਿੰਘ ਅਤੇ ਧਿਆਨ ਸਿੰਘ ਨੇ ਵੰਡੀਆਂ ਪਾਈਆਂ ਹੋਈਆਂ ਸੀ ਵੀ ਜੰਮੂ ਕਸ਼ਮੀਰ ਵਾਲਾ ਪਾਸਾ ਗੁਲਾਬ ਸਿੰਘ ਸਾਂਭਲੇਗਾ, ਇੱਧਰ ਧਿਆਨ ਸਿੰਘ ਰਾਜ ਕਰੇਗਾ। ਪਰ ਰਾਜ ਤਾਂ ਹੀ ਕਰਨਗੇ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਵਾਰਸ ਪਹਿਲਾਂ ਖਤਮ ਕੀਤੇ ਜਾਣ। ਤੋ ਰਾਜਨੀਤਿਕ ਬੜੀ ਜ਼ਾਲਮ ਹੈ ਰਾਜਨੀਤੀ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਝੂਠੀਆਂ ਚਿੱਠੀਆਂ ਲਿਖ ਕੇ ਰੌਲਾ ਪਾ ਦਿੱਤਾ ਗਿਆ ਕਿ ਕੰਵਰ ਖੜਕ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ, ਇਹ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਵੇਖਣਾ ਚਾਹੁੰਦਾ, ਕੁਝ ਪੈਨਸ਼ਨ ਲੈ ਕੇ ਇਹ ਸਿੱਖ ਰਾਜ ਨਾਲ ਗਦਾਰੀ ਕਰਨੀ ਚਾਹੁੰਦਾ। ਉਹ ਚਿੱਠੀਆਂ ਆਪੇ ਹੀ ਲਿਖੀਆਂ, ਆਪੇ ਹੀ ਫੜ ਲਈਆਂ, ਆਪੇ ਹੀ ਉਹਦਾ ਰੌਲਾ ਪਾ ਦਿੱਤਾ। ਬਾਪੂ ਸੋਹਣ ਸਿੰਘ ਸੀਤਲ ਜੀ ਸਿੱਖ ਕੌਮ ਦੇ ਮਹਾਨ ਢਾਡੀ, ਉਹ ਕਹਿੰਦੇ ਚਿੱਠੀਆਂ ਹੈ ਤਾਂ ਸੀ ਜਾਲੀ, ਹੈ ਸੀ ਨਕਲੀ, ਪਰ ਇਹਨਾਂ ਕੰਮ ਬੜਾ ਖਤਰਨਾਕ ਕੀਤਾ। ਸਾਡੇ ਜਿਹੜੇ ਸਿੱਖ ਰਾਜ ਦੇ ਵਾਰਸ ਸੀ ਸੰਧਾ ਵਾਲੀਏ ਕੁਝ ਹੋਰ, ਉਹ ਧਿਆਨ ਸਿੰਘ ਦੀਆਂ ਇਹਨਾਂ ਚਾਲਾਂ ਵਿੱਚ ਆ ਗਿਆ। ਇੱਕ ਵੱਡੀ ਮੀਟਿੰਗ ਹੋਈ ਵੀ ਹੁਣ ਕਰਨਾ ਕੀ ਹੈ। ਧਿਆਨ ਸਿੰਘ ਡੋਗਰਾ ਬੜਾ ਛਾਤਰ ਦਿਮਾਗ ਆਦਮੀ ਸੀ, ਉਹਨੇ ਆਖਿਆ ਜਦੋਂ ਮਹਾਰਾਜੇ ਦੀ ਚਿਖਾ ਵੀ ਨਹੀਂ ਠੰਡੀ ਹੋਈ ਅਤੇ ਪੰਜਾਬ ਦਾ ਬਾਦਸ਼ਾਹ ਅੰਗਰੇਜ਼ਾਂ ਨਾਲ ਸਾਜ਼ਿਸ਼ਾਂ ਕਰਨ ਲੱਗ ਪਿਆ, ਇਹਨੂੰ ਗੱਦੀ ਤੋਂ ਲਾਈਏ। ਉਹ ਕਹਿੰਦੇ ਹੁਣ ਬਿਠਾਈਏ ਕਿਹਨੂੰ, ਜੇ ਕੰਵਰ ਖੜਕ ਸਿੰਘ ਨੂੰ ਗੱਦੀ ਤੋਂ ਲਾਹ ਤਾ ਤਾਂ ਰਾਜ ਕੌਣ ਸੰਭਾਲੇਗਾ? ਕਹਿੰਦੇ ਕੰਵਰ ਖੜਕ ਸਿੰਘ ਦਾ ਪੁੱਤਰ ਹੈ ਨੌ ਨਿਹਾਲ ਸਿੰਘ, ਉਹ ਪਸ਼ਾਵਰ ਦਾ ਗਵਰਨਰ ਹੈ, ਬੜਾ ਸੂਝਵਾਨ, ਦੂਰ ਅੰਦੇਸ਼, ਬੁੱਧੀਜੀਵੀ ਸੋਚ ਰੱਖਦਾ, ਬਹਾਦਰ ਹੈ, ਉਹਨੂੰ ਸ਼ੇਰੇ ਪੰਜਾਬ ਦੇ ਰਾਜ ਦੇ ਮਾਲਕ ਬਣਾ ਦਿੰਦੇ। ਸੰਧਾ ਵਾਲੀਏ ਨਾਰਾਜ਼ ਹੋਏ। ਧਿਆਨ ਸਿੰਘ ਕਹਿੰਦਾ, ਸਰਦਾਰ ਜੀ ਤੁਸੀਂ ਤਾਂ ਨਾਰਾਜ਼ ਹੋ ਨਾ ਜੇ ਮੈਂ ਆਪਣੇ ਪੁੱਤਰ ਹੀਰਾ ਸਿੰਘ ਨੂੰ ਰਾਜ 'ਤੇ ਬਿਠਾ ਦਿਆਂ। ਸ਼ੇਰੇ ਪੰਜਾਬ ਮਹਾਰਾਜ ਦੇ ਪੁੱਤਰ ਨੂੰ ਲਾਉਣਾ ਹੈ ਅਤੇ ਪੋਤਰੇ ਨੂੰ ਗੱਦੀ 'ਤੇ ਬਿਠਾ ਦੇਣਾ, ਰਾਜ ਤਾਂ ਬਚੇਗਾ। ਅਤੇ ਇੱਕ ਕੰਮ ਹੋਰ ਕਰੀਏ, ਕੰਵਰ ਖੜਕ ਸਿੰਘ ਦਾ ਰਿਸ਼ਤੇਦਾਰ ਸਰਦਾਰ ਚੇਤ ਸਿੰਘ ਬਾਜਵਾ ਜਿਹੜਾ ਇਹਨੂੰ ਪੁੱਠੀਆਂ ਸਲਾਹਾਂ ਦਿੰਦਾ, ਉਹਦਾ ਕਤਲ ਕਰ ਦਈਏ ਅਤੇ ਕੰਵਰ ਖੜਕ ਸਿੰਘ ਨੂੰ ਸਿਆਸੀ ਕੈਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਈਏ। ਸਾਰੇ ਬੰਦੇ ਇਹਦੀਆਂ ਚਾਲਾਂ 'ਤੇ ਲੱਗ ਗਏ, ਕਿਸੇ ਨੇ ਪੜਤਾਲ ਨਾ ਕੀਤੀ, ਕਿਸੇ ਨੇ ਡੋਗਰਿਆਂ ਦੀਆਂ ਸਾਜ਼ਿਸ਼ਾਂ ਨੂੰ ਸਮਝਿਆ ਨਾ, ਔਰ ਇੰਝ ਕਹਿ ਲਓ ਵੀ ਸਾਡੀ ਤਕਦੀਰ ਸਾਡੇ ਨਾਲ ਰੁੱਸ ਗਈ। ਤਾਂ ਡਿਊਟੀ ਲੱਗੀ ਸਰਦਾਰ ਗੁਲਾਬ ਸਿੰਘ ਦੀ ਡੋਗਰੇ ਦੀ, ਵੀ ਤੂੰ ਜਾ ਕੇ ਕੰਵਰ ਨੌ ਨਿਹਾਲ ਸਿੰਘ ਨੂੰ ਪਿਸ਼ਾਵਰ ਤੋਂ ਲੈ ਕੇ ਆ ਅਤੇ ਉਹਦੇ ਦਿਲ ਅੰਦਰ ਇੰਨਾ ਜ਼ਹਿਰ ਭਰ ਦੇ ਵੀ ਉਹ ਲਾਹੌਰ ਆ ਕੇ ਆਪਣੇ ਪਿਓ ਦੇ ਨਾਲ ਕੋਈ ਗੱਲਬਾਤ ਵੀ ਨਾ ਕਰੇ। ਇਹ ਪੋਲੀਟੀਕਲ ਲੋਕਾਂ ਦੀ ਚਾਲ ਹੁੰਦੀ ਹੈ, ਖੂਨ ਦੇ ਰਿਸ਼ਤਿਆਂ ਦੇ ਵਿੱਚ ਵੀ ਦਰਾੜਾਂ ਪਾ ਦਿੰਦੇ। ਹੁਣ ਗੁਲਾਬ ਸਿੰਘ ਪਿਸ਼ਾਵਰ ਗਿਆ, ਪਿਸ਼ਾਵਰ ਕੰਵਰ ਨੌ ਨਿਹਾਲ ਸਿੰਘ ਕਮਾਂਡ ਕਰਦਾ ਸੀ, ਸੰਭਾਲ ਕੇ ਬੈਠਾ ਹੋਇਆ ਸੀ। ਉੱਥੇ ਜਾ ਕੇ ਗੱਲਬਾਤ ਕੀਤੀ, ਉਹਨੇ ਆਖਿਆ ਕਿਵੇਂ ਆਏ ਗੁਲਾਬ ਸਿੰਘ ਜੀ ਐਡੀ ਦੂਰ ਲਾਹੌਰ ਤੋਂ ਚੱਲ ਕੇ, ਕੋਈ ਖਾਸ ਗੱਲ ਹੈ? ਅਤੇ ਬੜਾ ਭੋਲਾ ਜਿਹਾ ਬਣ ਕੇ ਮਗਰਬਾਜ਼ੀ ਨਾਲ ਅੰਦਰ ਦੀ ਗੱਲ ਨੂੰ ਅੰਦਰ ਰੱਖ ਕੇ ਕਹਿਣ ਲੱਗਾ, ਕੰਵਰ ਨੌ ਨਿਹਾਲ ਸਿੰਘ ਜੀ ਤੁਹਾਨੂੰ ਯਾਦ ਹੈ ਨਾ, ਤੁਹਾਡੇ ਬਾਬਾ ਸ਼ੇਰੇ ਪੰਜਾਬ ਜੀ ਤੁਹਾਡੇ ਨਾਲ ਕਿੰਨਾ ਪ੍ਰੇਮ ਕਰਦੇ ਸੀ। ਉਹ ਕਹਿੰਦੇ ਹੁੰਦੇ ਸੀ, ਸਮਾਂ ਆਏਗਾ ਇਹ ਮੇਰਾ ਪੋਤਰਾ ਕਾਬਲ ਤੱਕ ਰਾਜ ਲੈ ਕੇ ਜਾਏਗਾ, ਦੁਨੀਆ ਯਾਦ ਕਰੇਗੀ ਕਿ ਸ਼ੇਰੇ ਪੰਜਾਬ ਦੇ ਪੋਤਰੇ ਨੇ ਕਦੇ ਦੁਨੀਆ 'ਤੇ ਰਾਜ ਕੀਤਾ। ਬੜੀ ਮੁਹੱਬਤ ਕਰਦੇ ਸੀ, ਤੁਹਾਡੇ 'ਤੇ ਬੜਾ ਮਾਣ ਕਰਦੇ ਸੀ, ਪਰ ਜਦੋਂ ਪਰ ਆ ਜਾਏ ਫਿਰ ਸੁਣਨ ਵਾਲਾ ਕਹਿੰਦਾ ਵੀ ਅੱਗੇ ਕੀ ਹੈ। ਕਹਿੰਦਾ ਕਹਾਣੀ ਇਹ ਹੈ ਵੀ ਜੇ ਮਲਾ ਬੇੜੀ ਨੂੰ ਡੋਬ ਦੇ ਕੋਈ ਬਚਾ ਨਹੀਂ ਸਕਦਾ, ਮਾਂ ਪੁੱਤਰ ਨੂੰ ਮਾਰਨਾ ਚਾਹੇ ਕੋਈ ਬਚਾ ਨਹੀਂ ਸਕਦਾ, ਅਤੇ ਜੇ ਰਾਜਾ ਆਪਣੀ ਬਾਦਸ਼ਾਹੀ ਆਪ ਖਤਮ ਕਰਨ 'ਤੇ ਆ ਜਾ ਫਿਰ ਵੀ ਕੋਈ ਬਚਾ ਨਹੀਂ ਸਕਦਾ। ਕੰਵਰ ਨੌ ਨਿਹਾਲ ਸਿੰਘ ਜਵਾਨ ਸੀ, ਜਵਾਨੀ ਸੋਚ ਦੀ ਘੱਟ ਹੈ, ਜੋਸ਼ ਵਿੱਚ ਜ਼ਿਆਦਾ ਆਉਂਦੀ ਹੈ। ਉਹ ਕਹਿਣ ਲੱਗਾ, ਗੁਲਾਬ ਸਿੰਘ ਜੀ ਗੱਲ ਸਿੱਧੀ ਸਿੱਧੀ ਕਰੋ, ਹੋ ਕੀ ਰਿਹਾ ਲਾਹੌਰ ਵਿੱਚ? ਜੇ ਸਾਡੇ ਰਾਜ ਭਾਗ ਵੱਲ ਕੋਈ ਮਾੜੀ ਅੱਖ ਨਾਲ ਵੇਖੇਗਾ ਤਾਂ ਅਸੀਂ ਉਹਨੂੰ ਸਬਕ ਸਿਖਾ ਦੇਵਾਂਗੇ, ਭਾਵੇਂ ਕੋਈ ਵੀ ਹੋਵੇ। ਜਦੋਂ ਉਹਨੇ ਆਖਿਆ ਨਾ ਭਾਵੇਂ ਕੋਈ ਵੀ ਹੋਵੇ, ਅਤੇ ਫਿਰ ਹੰਡਿਆ ਵਰਤਿਆ, ਪੋਲੀਟੀਕਲ ਬੰਦਾ ਸੀ ਸਿਆਸੀ, ਉਹਨੇ ਆਖਿਆ ਹੁਣ ਲੋਹਾ ਗਰਮ ਹੋ ਗਿਆ। ਉਹਨੇ ਆਖਿਆ, ਕੰਵਰ ਨੌ ਨਿਹਾਲ ਸਿੰਘ ਜੀ ਗੱਲ ਬੜੀ ਵੱਡੀ ਹੈ, ਜ਼ਬਾਨ ਬੜੀ ਛੋਟੀ, ਮੈਂ ਦੱਸਾਂ ਕੀ, ਜ਼ਰਾ ਕੁ ਮੇਰੇ ਲਾਗੇ ਹੋਵੋ। ਉਹਨੇ ਆਖਿਆ, ਦੱਸੋ। ਇਹਨੇ ਆਖਿਆ, ਸਿੱਖ ਰਾਜ ਦੀ ਬਰਬਾਦੀ ਕੋਈ ਹੋਰ ਨਹੀਂ ਕਰ ਰਿਹਾ, ਤੇਰਾ ਬਾਪੂ ਕਰ ਰਿਹਾ, ਜਿਹਨੂੰ ਸ਼ੇਰੇ ਪੰਜਾਬ ਜੀ ਆਪਣਾ ਵਾਰਸ ਬਣਾ ਕੇ ਗਏ ਨੇ, ਉਹ ਅੰਗਰੇਜ਼ਾਂ ਨਾਲ ਚਿੱਠੀਆਂ ਪੱਤਰ ਕਰ ਰਿਹਾ ਔਰ ਸਿੱਖ ਰਾਜ ਨੂੰ ਵੇਚਣ ਦੀਆਂ ਸਕੀਮਾਂ ਲਾ ਰਿਹਾ। ਆਓ ਬੜੀ ਜਲਦੀ ਨਾਲ ਇੱਕ ਦੋ ਕਵਿਤਾ ਕਹਿ ਕੇ ਤੁਹਾਥੋਂ ਖਿਮਾਂ ਦੇ ਜਾਚਕ ਹੈ। ਗੁਲਾਬ ਸਿੰਘ ਡੋਗਰੇ ਨੇ ਜਿਵੇਂ ਕੰਵਰ ਨੌ ਨਿਹਾਲ ਸਿੰਘ ਦੇ ਦਿਲ ਅੰਦਰ ਆਪਣੇ ਪਿਤਾ ਪ੍ਰਤੀ ਜ਼ਹਿਰ ਭਰ ਕੇ ਕੰਵਰ ਖੜਕ ਸਿੰਘ ਦੇ ਉਸਨੂੰ ਬਰਖਿਲਾਫ਼ ਕਰਨ ਵਾਸਤੇ ਸਾਜਿਸ਼ ਰਚੀ, ਉਹ ਸਾਰੀ ਤਸਵੀਰ ਇਹਨਾਂ ਸ਼ਬਦਾਂ ਵਿੱਚ ਉਮਲ ਕੀਤੀ ਜਾ ਰਹੀ।

ਸਤਿਕਾਰਯੋਗ ਖਾਲਸਾ ਜੀਓ, ਜਦੋਂ ਕੌਮਾਂ ਦੀ ਤਕਦੀਰ ਕੌਮਾਂ ਨਾਲ ਧੋਖਾ ਕਰ ਜਾਏ ਫਿਰ ਸਿੱਧੇ ਕੰਮ ਵੀ ਪੁੱਠੇ ਪਿਆ ਜਾਇਆ ਕਰਦੇ ਨੇ। ਬੜਾ ਛਾਤਰ ਦਿਮਾਗ ਡੋਗਰਾ ਗੁਲਾਬ ਸਿੰਘ, ਇਹਨੇ ਇਸ ਤਰੀਕੇ ਨਾਲ ਕਵਰ ਨੌ ਨਿਹਾਲ ਸਿੰਘ ਨੂੰ ਵਰਗ ਲਾਇਆ, ਉਹ ਇਹਦੀ ਚੁੱਕਣਾ 'ਤੇ ਲੱਗ ਗਿਆ। ਚੁਗਲਬਾਜ਼ ਬੰਦੇ ਬੰਦਿਆਂ ਦੇ ਦਿਲ ਬਦਲਾ ਦਿਆ ਕਰਦੇ ਨੇ। ਬਾਪੂ ਦਿਲਬਰ ਜੀ ਨੇ ਬਹੁਤ ਸੁੰਦਰ ਲਿਖਿਆ, ਉਹ ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲੰਬੀਏ ਨਾ ਤਾਂ ਉਹ ਢੈਂਦਿਆਂ ਢੈਂਦਿਆਂ ਢਹਿ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਵੀਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਚੁਗਲਖੋਰਾਂ ਨੂੰ ਚੁਗਲੀ ਦੀ ਹੁੰਦੀ ਆਦਤ, ਅਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਦਿਲਬਰ ਦੁੱਖ ਗੁਲਾਮੀ ਦੇ ਬੁਰੇ ਹੁੰਦੇ, ਪਰ ਲੋਕ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਐਸੀ ਚਿਣਗਲਾਈ ਇਹਦੇ ਖੂਨ ਦੇ ਵਿੱਚ ਅੱਗ ਲਾ ਕੇ ਰੱਖਤੀ, ਔਰ ਗੁਲਾਬ ਸਿੰਘ ਦੇ ਢਹਿ ਚੜ੍ਹ ਕੇ ਇਹ ਪਿਸ਼ੌਰ ਤੋਂ ਮੰਜ਼ਿਲ ਦਰ ਮੰਜ਼ਿਲ ਸਫ਼ਰ ਤੈਅ ਕਰਦਾ ਹੋਇਆ ਲਾਹੌਰ ਦੀ ਧਰਤੀ 'ਤੇ ਪਹੁੰਚਾ। ਕਿਉਂਕਿ ਪਿਸ਼ੌਰ ਤੱਕ ਸਾਡੇ ਸਿੱਖ ਰਾਜ ਦੀਆਂ ਹੱਦਾਂ ਸਨ, ਔਰ ਉਹ ਇਲਾਕਾ ਜਿਸ ਨੇ ਕਦੇ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕੀਤੀ, ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕਰਕੇ ਸਰਦਾਰ ਹਰੀ ਸਿੰਘ ਨਲਵੇਂ ਵਰਗੀਆਂ ਸਰਦਾਰਾਂ ਨੇ ਕਿਲ੍ਹੇ ਉਸਾਰ ਕੇ ਆਪਣੇ ਸਿੱਖ ਰਾਜ ਦੀਆਂ ਬੁਲੰਦੀਆਂ ਨੂੰ ਅੰਜਾਮ ਦਿੱਤਾ। ਲਾਹੌਰ ਪਹੁੰਚ ਕੇ ਖਾਲਸਾ ਜੀ ਕਵਰ ਨੌ ਨਿਹਾਲ ਸਿੰਘ ਨੇ ਇਹ ਵੀ ਨਹੀਂ ਸਮਝਿਆ ਵੀ ਚੰਗੀ ਤਰ੍ਹਾਂ ਚਿੱਠੀਆਂ ਦੀ ਪੜਤਾਲ ਹੀ ਕਰ ਲਈ ਜਾਏ, ਕਿਸੇ ਤਰੀਕੇ ਨਾਲ ਇਨਕੁਆਇਰੀ ਕਰਕੇ ਇਹ ਵੇਖ ਲਿਆ ਜਾਏ ਵੀ ਉਹ ਸੱਚੀਆਂ ਕਿ ਝੂਠੀਆਂ। ਪਰ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਜਿਵੇਂ ਕਵਰ ਖੜਕ ਸਿੰਘ ਜੀ ਅੰਗਰੇਜ਼ਾਂ ਦੇ ਮਿੱਤਰ ਨੇ, ਦੁਸ਼ਮਣ ਨੇ, ਮਿੱਤਰ ਨੇ, ਅਤੇ ਧਿਆਨ ਸਿੰਘ ਡੋਗਰਾ ਸਿੱਖ ਰਾਜ ਦਾ ਬੜਾ ਵੱਡਾ ਹਤੈਸ਼ੀ ਹੈ। ਔਰ ਇੱਕ ਗੁਪਤ ਮੀਟਿੰਗ ਹੋਈ, ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਮਹਾਰਾਜੇ ਨੂੰ ਗੱਦੀਓਂ ਲਾਉਣ ਵਾਸਤੇ ਅੱਧੀ ਰਾਤ ਦਾ ਵਕਤ ਚੁਣਿਆ ਜਾਏ, ਔਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਏ ਅਤੇ ਖੜਕ ਸਿੰਘ ਨੂੰ ਕੈਦ ਕਰ ਲਿਆ ਜਾਏ। 8 ਅਕਤੂਬਰ 1839 ਅੱਧੀ ਕੁ ਰਾਤ ਨੂੰ ਤਿੰਨੇ ਭਾਈ ਡੋਗਰੇ ਸੰਧਾ ਵਾਲੀਏ ਸਰਦਾਰ ਇਹ ਕਵਰ ਖੜਕ ਸਿੰਘ ਦੇ ਮਹਿਲਾਂ ਵਿੱਚ ਸ਼ਾਮਲ ਦਾਖਲ ਹੋਏ, ਔਰ ਜਿਹੜਾ ਆਲੇ ਦੁਆਲੇ ਉਹਦੇ ਰੱਖਿਆ ਕਰਮਚਾਰੀ ਸਨ ਸਾਰੇ ਡੋਗਰੇ ਨੇ ਖਰੀਦੇ ਹੋਏ ਸੀ। ਕਿਉਂਕਿ ਜਿਹੜੀ ਪਾਵਰ ਹੁੰਦੀ ਹੈ ਇਹਦੇ ਅੱਗੇ ਸਭਨਾਂ ਨੂੰ ਝੁਕਣਾ ਪੈਂਦਾ, ਕਿਸੇ ਦੀ ਪ੍ਰਮੋਸ਼ਨ ਕਰਨੀ, ਕਿਸੇ ਦਾ ਤਬਾਦਲਾ ਕਰਨਾ, ਇਹ ਸਾਰਾ ਡੋਗਰੇ ਵਜ਼ੀਰ ਧਿਆਨ ਸਿੰਘ ਦੇ ਹੱਥ ਵਿੱਚ ਸੀ, ਔਰ ਉਹਨੇ ਇੱਕ ਤਰ੍ਹਾਂ ਦਾ ਲਾਹੌਰ ਦੀ ਧਰਤੀ 'ਤੇ ਆਪਣਾ ਸਿੱਕਾ ਚਲਾਇਆ ਹੋਇਆ ਸੀ। ਅੱਧੀ ਕੁ ਰਾਤ ਤੋਂ ਬਾਅਦ ਦਾ ਵਕਤ ਸੀ ਖਾਲਸਾ ਜੀ, ਕਵਰ ਖੜਕ ਸਿੰਘ ਜੀ ਇਸ਼ਨਾਨ ਕਰਕੇ ਨਿਤਨੇਮ ਕਰਨ ਲੱਗੇ, ਜਾਂ ਉਹਨਾਂ ਨੂੰ ਜੰਜੀਰਾਂ ਨਾਲ ਜਕੜ ਕੇ ਕੈਦੀ ਬਣਾ ਲਿਆ ਗਿਆ। ਕਈ ਲੋਕਾਂ ਨੇ ਲਿਖਿਆ ਹੈ ਕਿ ਉਹ ਜੰਜੀਰਾਂ ਸੋਨੇ ਚਾਂਦੀ ਦੀਆਂ ਸਨ, ਪਰ ਇਹਦੇ ਨਾਲ ਕੀ ਫਰਕ ਪੈਂਦਾ, ਜੰਜੀਰ ਭਾਵੇਂ ਲੋਹੇ ਦੀ ਹੋਵੇ ਭਾਵੇਂ ਸੋਨੇ ਦੀ ਹੋਵੇ ਹੁੰਦੀ ਤਾਂ ਗੁਲਾਮੀ ਦੀ ਨਿਸ਼ਾਨੀ। ਔਰ ਚੇਤ ਸਿੰਘ ਨੂੰ ਲੱਭਿਆ ਗਿਆ, ਭੋਰੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ, ਕਵਰ ਖੜਕ ਸਿੰਘ ਦੇ ਸਾਹਮਣੇ ਗੁਲਾਬ ਸਿੰਘ ਉਹਦਾ ਕਤਲ ਕਰਨ ਲੱਗਾ। ਜਿਨ੍ਹਾਂ ਮਹਿਲਾਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਮਨ ਮੁਹੱਬਤ ਦੇ ਸੰਦੇਸ਼ ਦਿਆ ਕਰਦੇ ਸਨ, ਉੱਥੇ ਅੱਜ ਨਫ਼ਰਤ ਨੇ ਜਾਲ ਵਿਛਾ ਲਿਆ। ਧਿਆਨ ਸਿੰਘ ਡੋਗਰਾ ਅੱਗੇ ਵਧਿਆ, ਉਹਨੇ ਆਖਿਆ ਇਹ ਬਹੁਤਾ ਸ਼ੇਰੇ ਪੰਜਾਬ ਦਾ ਵਫ਼ਾਦਾਰ ਸੀ, ਇਹਨੂੰ ਵਫ਼ਾਦਾਰੀ ਦਾ ਸਰਟੀਫਿਕੇਟ ਮੈਂ ਦਿਆਂਗਾ। ਕਵਰ ਖੜਕ ਸਿੰਘ ਜੀ ਤਰਲੇ ਲੈਂਦੇ ਰਹੇ, ਮਹਾਰਾਣੀ ਚੰਦ ਕੌਰ ਜੀ ਰੋਕਦੇ ਰਹੇ, ਪਰ ਮਹਿਲਾਂ ਦੇ ਵਿੱਚ ਚੇਤ ਸਿੰਘ ਨੂੰ ਕਤਲ ਕਰਨ ਵਾਲਾ ਧਿਆਨ ਸਿੰਘ, ਜਿਸ ਨੇ ਇਹ ਪਿਆ ਪਾ ਤਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਰਾਜ ਦੀ ਬਰਬਾਦੀ ਕਿਵੇਂ ਹੋਏਗੀ। ਮੁੱਕਦੀ ਗੱਲ, ਹੁਣ ਕਵਰ ਨੌ ਨਿਹਾਲ ਸਿੰਘ ਬਾਦਸ਼ਾਹ ਹੈ ਪੰਜਾਬ ਦਾ, ਅਤੇ ਉਹਦਾ ਬਾਪ ਖੜਕ ਸਿੰਘ ਉਹ ਜੇਲ੍ਹ ਵਿੱਚ ਕੈਦੀ ਹੈ, ਪਰ ਡੋਗਰਿਆਂ ਨੇ ਹਾਲੇ ਵੀ ਘੱਟ ਨਹੀਂ ਕੀਤੀ। ਜਿਹੜਾ ਲਾਂਗਰੀ ਸੀ ਕਵਰ ਖੜਕ ਸਿੰਘ ਦਾ, ਉਹਨੂੰ ਗੁਪਤ ਰੂਪ ਦੇ ਵਿੱਚ ਖਰੀਦ ਕੇ ਇਹ ਹਦਾਇਤ ਕੀਤੀ ਗਈ ਵੀ ਹੌਲੀ ਹੌਲੀ ਖਾਣੇ ਦੇ ਵਿੱਚ ਇਸ ਕਿਸਮ ਦਾ ਜ਼ਹਿਰ ਦੇ, ਇੱਕਦਮ ਖੜਕ ਸਿੰਘ ਮਰੇ ਵੀ ਨਾ ਅਤੇ ਬਹੁਤਾ ਚਿਰ ਜਿਉਂਦਾ ਵੀ ਨਾ ਰਹੇ। ਉਹ ਜ਼ਹਿਰ ਹੌਲੀ ਹੌਲੀ ਕੰਮ ਕਰਨ ਲੱਗਾ ਖਾਲਸਾ ਜੀ। 8-9 ਮਹੀਨਿਆਂ ਦੇ ਵਿੱਚ ਕਵਰ ਜੀ ਆਪਣੀ ਸਰੀਰਕ ਸ਼ਕਤੀ ਖੋ ਬੈਠੇ, ਅੱਖਾਂ ਦੀ ਨਿਗਾਹ ਜਾਂਦੀ ਰਹੀ, ਉੱਠਣ ਤੋਂ ਮਹਾਲ ਹੋ ਗਿਆ। ਇੱਕ ਦਿਨ ਉਹਨਾਂ ਤਰਲਾ ਲੈ ਕੇ ਆਖਿਆ, ਉਹ ਧਿਆਨ ਸਿਆ ਮਰ ਤੇ ਮੈਂ ਜਾਣਾ, ਮੇਰਾ ਪੁੱਤ ਮੈਨੂੰ ਇੱਕ ਵਾਰੀ ਮਿਲਾ ਦੇ, ਮੈਂ ਇੱਕ ਵਾਰੀ ਉਹਨੂੰ ਵੇਖਣਾ ਚਾਹੁੰਦਾ ਜਿਹਨੂੰ ਮੈਂ ਨਿੱਕੇ ਜਿਹੇ ਨੂੰ ਪਾਲਿਆ ਜਵਾਨ ਕੀਤਾ, ਅਤੇ ਜਦੋਂ ਉਹ ਕਿਸੇ ਮਹਿਮ 'ਤੇ ਜਾਂਦਾ ਹੁੰਦਾ ਸੀ ਮੈਂ ਉਦੋਂ ਦਰਬਾਰ

ਕਿ ਜੋ ਮੇਰੇ ਨਾਲ ਹੋਈ ਹੈ ਮੈਂ ਤਾਂ ਉਹ ਨਿਭਾ ਚੱਲਿਆ, ਪਰ ਆਹ ਜਿਹੜਾ ਸੱਪ ਤੇਰੇ ਲਾਗੇ ਖਲੋਤਾ ਇਹਦੇ ਕੋਲੋਂ ਵੱਜੇ, ਇਹਨੇ ਬਖਸ਼ਣਾ ਤੈਨੂੰ ਵੀ ਨਹੀਂ, ਕਿਉਂਕਿ ਇਹ ਸਿੱਖ ਰਾਜ ਨੂੰ ਬਰਬਾਦ ਕਰਕੇ ਆਪਣੇ ਪੁੱਤਰ ਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਇਹ ਉੱਤੋਂ ਉੱਤੋਂ ਤੈਨੂੰ ਹਮਦਰਦੀ ਵਿਖਾ ਰਿਹਾ, ਤੇਰੇ ਨਾਲ ਪ੍ਰੇਮ ਕਰ ਰਿਹਾ, ਪਰ ਦਿਲ ਵਿੱਚ ਇਹਦੇ ਤੇਰੇ ਪ੍ਰਤੀ ਵੀ ਜ਼ਹਿਰ ਹੈ। ਇੱਕ ਬਾਪ ਨੇ ਆਖਰੀ ਗੱਲ ਕਹੀ, ਆਖਰੀ ਹੋਕਾ ਲਿਆ, ਸੰਸਾਰ ਤੋਂ ਤੁਰ ਗਿਆ ਕਵਰ ਖੜਕ ਸਿੰਘ। ਅੱਜ ਉਹਦਾ ਸੰਸਕਾਰ ਹੈ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ, ਕਦੇ ਤੁਸੀਂ ਲਾਹੌਰ ਜਾਓ ਉੱਥੇ ਕਵਰ ਖੜਕ ਸਿੰਘ ਦੀ ਸਮਾਧ ਬਣੀ ਹੋਈ। ਉਹਦੇ ਖੱਬੇ ਹੱਥ ਕਵਰ ਖੜਕ ਸਿੰਘ ਜੀ ਦੀ ਸਮਾਧ ਬਣਾ ਕੇ ਚਿਖਾ ਲਟਾ ਦਿੱਤਾ ਗਿਆ, ਔਰ ਚਿਖਾ ਨੂੰ ਅੱਗ ਕਵਰ ਨਾਉ ਨਿਹਾਲ ਸਿੰਘ ਨੇ ਲਾਈ, ਲਾਟਾਂ ਨਿਕਲੀਆਂ। ਪੰਜਾਬ ਦਾ ਬਾਦਸ਼ਾਹ, ਉਹਦਾ ਅੰਤਮ ਸੰਸਕਾਰ ਹੋ ਰਿਹਾ, ਪਰ ਦੂਜੇ ਬੰਨੇ ਰਾਜਨੀਤੀ ਦੀ ਸਭ ਤੋਂ ਘਿਨਾਉਣੀ ਚਾਲ ਚੱਲੀ ਜਾ ਰਹੀ, ਸਭ ਤੋਂ ਖਤਰਨਾਕ ਮਨਸੂਬੇ ਬੁਣੇ ਜਾ ਰਹੇ ਨੇ। ਇਹ ਫੈਸਲਾ ਹੋਇਆ ਵੀ ਜਦੋਂ ਕਵਰ ਨਾਉ ਨਿਹਾਲ ਸਿੰਘ ਪਿਤਾ ਦਾ ਸੰਸਕਾਰ ਕਰਕੇ ਸ਼ਾਹੀ ਕਿਲੇ ਵੱਲ ਆਵੇ, ਉਹਦੀ ਤਖ਼ਤ ਨਿਸ਼ਾਨੀ ਹੋਣੀ ਹੈ, ਅਤੇ ਆਉਂਦੇ ਨੂੰ ਵੱਡੇ ਦਰਵਾਜ਼ੇ ਦੇ ਥੱਲੋਂ ਦੀ ਜਦੋਂ ਉਹ ਲੰਘਣਾ ਸ਼ੁਰੂ ਕਰੇ, ਉਸ ਵਕਤ ਬਰੂਦ ਨਾਲ ਬਲਾਸ ਕਰਕੇ ਧਮਾਕਾ ਕਰਕੇ ਜਿਹੜਾ ਮਲਬਾ ਹੈ ਉਹਦੇ ਉੱਤੇ ਸੁੱਟ ਕੇ ਉਹਨੂੰ ਜਾਨੋਂ ਮਾਰ ਦਿੱਤਾ ਗਿਆ। ਕਵਰ ਨਾਉ ਨਿਹਾਲ ਸਿੰਘ ਜੀ ਨੂੰ ਸੁੱਝ ਗਏ, ਉਹਨੇ ਗੁਲਾਬ ਸਿੰਘ ਦੇ ਪੁੱਤਰ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ, ਮੀਆਂ ਊਧਮ ਸਿੰਘ, ਅਤੇ ਹੀਰਾ ਸਿੰਘ ਨੇ ਰੁਮਾਲ ਵਿਖਾਉਣਾ ਸੀ, ਕਰਨਲ ਵਿਜੇ ਸਿੰਘ ਨੇ ਬਟਨ ਦੱਬਣਾ ਸੀ, ਅਤੇ ਛੱਜੇ ਦੇ ਥੱਲੇ ਕਵਰ ਨਾਉ ਨਿਹਾਲ ਸਿੰਘ ਨੂੰ ਸੁੱਟ ਕੇ ਮਾਰਨਾ ਸੀ ਡੋਗਰਿਆਂ ਨੇ। ਜਦੋਂ ਵੇਖਿਆ ਕਿ ਗੁਲਾਬ ਸਿੰਘ ਦਾ ਪੁੱਤਰ ਵੀ ਨਾਲ ਹੈ, ਹੀਰਾ ਸਿੰਘ ਨੇ ਇਸ਼ਾਰੇ ਨਾਲ ਧਿਆਨ ਸਿੰਘ ਡੋਗਰੇ ਨੂੰ ਆਖਿਆ ਵੀ ਹੁਣ ਕੀ ਕਰਨਾ, ਸ਼ੇਰੇ ਪੰਜਾਬ ਦੇ ਪੋਤਰੇ ਨਾਲ ਆਪਣੇ ਤਾਏ ਦਾ ਪੁੱਤਰ ਵੀ ਆ ਰਿਹਾ। ਰਾਜਾ ਧਿਆਨ ਸਿੰਘ ਨੇ ਆਖਿਆ, ਕਾਕਾ ਤੂੰ ਰਾਜਨੀਤੀ ਨਹੀਂ ਜਾਣਦਾ, ਜੇ ਇੱਕ ਆਪਣਾ ਮਰ ਵੀ ਜਾਏਗਾ ਕੋਈ ਫਰਕ ਨਹੀਂ ਪੈਣ ਲੱਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਜਿਉਂਦਾ ਬਚ ਕੇ ਨਹੀਂ ਜਾਣਾ ਚਾਹੀਦਾ। ਇਹ ਹੈ ਉਹਦੀ ਕਿਰਤਕਣਤਾ, ਜਿਸ ਰਾਜ ਵਿੱਚ ਇੰਨੀਆਂ ਪ੍ਰਾਪਤੀਆਂ ਕੀਤੀਆਂ, ਇੰਨੀ ਵੱਡੀ ਤਰੱਕੀ ਮਾਣੀ, ਅੱਜ ਉਸੇ ਸਿੱਖ ਰਾਜ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ। ਤੋ ਖੈਰ, ਜਿਸ ਵੇਲੇ ਕਵਰ ਨਾਉ ਨਿਹਾਲ ਸਿੰਘ ਜੀ ਉਸ ਖੂਨੀ ਦਰਵਾਜ਼ੇ ਦੇ ਹੇਠਾਂ ਆਏ, ਬਰੂਦ ਨੂੰ ਅੱਗ ਲੱਗੀ ਔਰ ਮਲਬਾ ਜਿਹੜਾ ਡਿਉੜੀ ਦਾ ਸੀ ਉਹ ਹੇਠਾਂ ਡਿੱਗਾ, ਉਸ ਮਲਬੇ ਦੇ ਭਾਰ ਥੱਲੇ ਊਧਮ ਸਿੰਘ 'ਤੇ ਥਾਏ ਮਾਰਿਆ ਗਿਆ, ਪਰ ਕਵਰ ਨਾਉ ਨਿਹਾਲ ਸਿੰਘ ਜੀ ਬੇਹੋਸ਼ ਹੋ ਗਏ, ਉਹਨਾਂ ਦੀ ਜਾਨ ਨਹੀਂ ਨਿਕਲੀ, ਪਰ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਲਕੀ ਵਿੱਚ ਪਾ ਕੇ ਕਿਲ੍ਹੇ ਦੇ ਅੰਦਰ ਲੈ ਕੇ ਅਤੇ ਦਰਵਾਜ਼ੇ ਬੰਦ ਕਰ ਲਏ, ਦਰਵਾਜ਼ਿਆਂ ਦੇ ਲਾਗੇ ਕਿਸੇ ਨੂੰ ਆਉਣ ਨਹੀਂ ਦਿੱਤਾ ਗਿਆ। ਉੱਧਰ ਮਹਾਰਾਣੀ ਚੰਦ ਕੌਰ, ਕਵਰ ਨਾਉ ਨਿਹਾਲ ਸਿੰਘ ਦੀ ਮਾਂ, ਕਵਰ ਨਾਉ ਨਿਹਾਲ ਸਿੰਘ ਦੀ ਘਰਵਾਲੀ, ਉਹਨਾਂ ਨੂੰ ਕਿਸੇ ਨੇ ਆਖਿਆ ਨਹੀਂ, ਅੜੀਏ ਤੂੰ ਇੱਥੇ ਆਪਣੇ ਘਰਵਾਲੇ ਦੀ ਚਿਖਾ ਕੋਲ ਬੈਠੀ ਬਰਲਾਵ ਕਰ ਰਹੀ ਹੈ, ਦੁਸ਼ਮਣਾਂ ਨੇ ਤਾਂ ਤੇਰੇ ਪੁੱਤ ਦੇ ਉੱਤੇ ਵੀ ਸ਼ੱਜਾ ਸੁੱਟ ਦਿੱਤਾ ਹੈ, ਕਿਲ੍ਹੇ ਦੇ ਅੰਦਰ ਲੈ ਗਏ ਨੇ, ਪਤਾ ਨਹੀਂ ਕੀ ਬਣਿਆ। ਆਓ ਤੱਕੀਏ ਬਾਪੂ ਸੋਹਣ ਸਿੰਘ ਸੀਤਲ ਜੀ, ਜਿਨ੍ਹਾਂ ਦਾ ਸਿੱਖ ਰਾਜ ਕਿਵੇਂ ਗਿਆ, ਇਹ ਕਿਤਾਬ ਲਗਭਗ ਹਰ ਲਾਇਬ੍ਰੇਰੀ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲਦੀ ਹੈ, ਤੁਸੀਂ ਗੂਗਲ ਉੱਤੇ ਵੀ ਪੜ੍ਹ ਸਕਦੇ ਹੋ। ਉਹਨੇ ਲਿਖਿਆ ਇਹ ਛੱਜਾ ਕਵਰ ਨਾਉ ਨਿਹਾਲ ਸਿੰਘ ਦੇ ਉੱਤੇ ਨਹੀਂ ਸੀ ਡਿੱਗਾ, ਇਹ ਪੰਜਾਬੀਆਂ ਦੀ ਕਿਸਮਤ ਉੱਤੇ ਡਿੱਗਾ ਸੀ। ਇਸ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਢਲਦਾ ਢਲਦਾ ਅਖੀਰ ਢਲ ਗਿਆ, ਅਸੀਂ ਬਰਬਾਦੀ ਵੱਲ ਵਧੇ। ਆਓ ਉਹਨਾਂ ਦੀਆਂ ਲਿਖੀਆਂ ਹੋਈਆਂ ਲੈਣਾ ਬੜੇ ਪਿਆਰ ਨਾਲ ਸੁਣੋ, ਛੱਜਾ ਡਿੱਗਾ ਕਿਸਮਤ ਪੰਜਾਬ ਦੀ ਅਤੇ ਫੱਟੜ ਮਹਾਰਾਜਾ ਨਾਉ ਨਿਹਾਲ ਹੋਇਆ।

0: ਪਿੱਤਲ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਚੰਗਾ ਸਿਰੋਂ ਅਹਿਸਾਨ ਉਤਾਰਿਓ ਸੂ ਚੰਗਾ ਸਿਰੋਂ ਅਹਿਸਾਨ ਉਤਾਰਿਓ ਸੂ
1: ਗੁਰੂ ਪਿਆਰੀ ਸਾਧ ਸੰਗਤ ਗਿਆਨੀ ਜੀ ਹੁਣੇ ਆ ਗਏ ਨੇ ਤੋਂ ਸਮਾਪਤੀ ਹੈ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੀ ਗੁਰੂ ਕੀ ਸਿੱਖ ਸੰਗਤ ਦਾ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਦਰਜਾ ਬਦਰਜਾ ਜਿੰਨੇ ਵੀ ਅਹੁਦੇਦਾਰ ਸਭ ਦਾ ਧੰਨਵਾਦ ਸਰਦਾਰ ਮਹਿੰਗਾ ਸਿੰਘ ਜੀ ਸਕੱਤਰ ਸਾਹਿਬ ਔਰ ਮੈਨੇਜਰ ਸਰਦਾਰ ਪ੍ਰਿਤਪਾਲ ਸਿੰਘ ਜੀ ਗੁਰੂ ਘਰ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਸੁੱਚਾ ਸਿੰਘ ਜੀ ਡੇਰਾ ਪਠਾਣਾ ਜੋ ਇਸ ਵਕਤ ਭਾਵੇਂ ਬਤੌਰੇ ਕਵੀਸ਼ਰ ਸਿੱਖ ਇਤਿਹਾਸ ਰਾਹੀਂ ਗੁਰੂ ਕੀ ਸਿੱਖ ਸੰਗਤ ਦੀ ਸੇਵਾ ਕਰ ਰਹੇ ਨੇ ਪਰ ਕੁਝ ਦਿਨਾਂ ਵਾਸਤੇ ਇੱਥੇ ਉਹ ਗ੍ਰੰਥੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਭਨਾਂ ਦਾ ਧੰਨਵਾਦ ਤੁਹਾਡਾ ਆਪਣਾ ਭਾਈ ਜੋਗਾ ਸਿੰਘ ਭਾਗੋਵਾਲੀਆ ਔਰ ਸਾਥ ਦੇ ਰਹੇ ਸੀ ਭਾਈ ਕੁਲਵੰਤ ਸਿੰਘ ਜੀ ਗਿੱਲ ਸਭਰਾ ਭਾਈ ਭੁਪਿੰਦਰ ਸਿੰਘ ਜੀ ਦਰਗਾਹਪੁਰ ਵੀਰ ਸੁਖਵਿੰਦਰ ਸਿੰਘ ਜੀ ਸੇਖਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
2: ਵਾਹਿਗੁਰੂ ਜੀ ਕੀ ਫਤਿਹ
3: ਜੋਗੋ ਜੋਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਪਟੇ ਗੁਰੂ ਪਿਆਰੇ ਖਾਲਸਾ ਜੀ ਫਤਿਹ ਦੇ ਨਾਲ ਸਾਂਝ ਪਾਈਏ ਫਤਿਹ ਵਧ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿ ਆਪਣੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੂੰ ਐਤਵਾਰ ਸਵੇਰ ਦੇ ਦੀਵਾਨ ਦੇ ਵਿੱਚ ਗੁਰੂ ਘਰ ਲਿਆ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਜੀ ਪਾਸੋਂ ਸ਼ਬਦ ਕੀਰਤਨ ਸਰਵਨ ਕੀਤਾ ਹੋਣੀ ਆਪ ਸੰਗਤਾਂ ਨੇ ਪੰਥ ਦੇ ਮਹਾਨ ਕਵੀਸ਼ਰਾਂ ਦੇ ਪਾਸੋਂ ਕਵੀਸ਼ਰੀਆਂ ਗੁਰੂ ਇਤਿਹਾਸ ਸਰਵਨ ਕੀਤਾ ਹੈ ਧੰਨਵਾਦੀ ਹਾਂ ਕਵੀਸ਼ਰੀ ਜਥੇ ਦੇ ਹੁਣ ਕਿ ਸੰਗਤ ਜੀ ਇਸ ਤਰ੍ਹਾਂ ਆਪ ਸੰਗਤਾਂ ਜਾਣਦੇ ਹੀ ਹੋ ਸਾਡੇ ਪਾਸ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜੋ ਕਿ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਗਲਨਵਿੰਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖ ਪੰਥ ਦੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਪੈਸ਼ਲ ਤੌਰ 'ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਸਟੱਡੀਆਂ ਦਾ ਸੰਗਤਾਂ ਨੂੰ ਗੁਰਸ਼ਬਦ ਵਿਚਾਰ ਦੇ ਨਾਲ ਜੋੜਨ ਦੀ ਸੋ ਦੱਸ ਰਿਆਂ ਦੀ ਬੇਨਤੀ ਮੰਨਦੇ ਹੋਏ ਭਾਈ ਸਾਹਿਬ ਜੀ ਪਿਛਲੇ ਦਿਨਾਂ ਤੋਂ ਸਿਡਨੀ ਬਲਗੁਲ ਗਏ ਬ੍ਰਿਸਬੇਨ ਕੈਨਬਰਾ ਗ੍ਰਿਫਿਥ ਜਾਂ ਸੰਗਤਾਂ ਨੂੰ ਗੁਰ ਸ਼ਬਦ ਵਿਚਾਰ ਸਰਵਨ ਕਰਵਾ ਕੇ ਸਿਡਨੀ ਵਿਖੇ ਵਾਪਸ ਪਹੁੰਚੇ ਹਨ ਭਾਈ ਸਾਹਿਬ ਜੀ ਦਾ ਫੇਰੀ ਦਾ ਇਸ ਵਾਰ ਦਾ ਪ੍ਰੋਗਰਾਮ ਅੱਜ ਦਾ ਇਹ ਆਖਰੀ ਪ੍ਰੋਗਰਾਮ ਹੈ ਆਪਣੇ ਗੁਰੂ ਘਰ ਵਿਖੇ ਸ਼ਾਮੀ ਇਹਨਾਂ ਦੀ ਫਲਾਈਟ ਆ ਅਸੀਂ ਸਪੈਸ਼ਲ ਤੌਰ 'ਤੇ ਭਾਈ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗੇ ਕਿ ਜੋ ਅੱਜ ਦਾ ਦੀਵਾਨ ਆਪਣਾ ਪਹਿਲਾਂ ਮਿੱਥਿਆ ਦੀਵਾਨ ਨਹੀਂ ਸੀ ਪਰ ਉਦਾਸ ਰਿਆਂ ਦੀ ਸੰਗਤ ਦੀਆਂ ਬੇਨਤੀਆਂ ਮੰਨਦੇ ਹੋਏ ਭਾਈ ਸਾਹਿਬ ਜੀ ਨੇ ਕਰਤਾਰਥ ਕੀਤਾ ਹੈ ਸੰਗਤਾਂ ਨੂੰ ਕਿ ਸਪੈਸ਼ਲ ਦੀਵਾਨ ਬਖਸ਼ਿਆ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਆਪਾਂ ਵੱਧ ਤੋਂ ਵੱਧ ਲਾਹਾ ਲੈਣਾ ਹੈ ਲਾਗੇ ਲਾਗੇ ਹੋ ਜਾਈਏ ਸੰਗਤਾਂ ਪਿੱਛੇ ਕਾਫੀ ਆ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਆਪਣੇ ਦੀਵਾਨ ਹਾਲ ਦੇ ਵਿੱਚ ਬੈਠ ਕੇ ਲਾਹਾ ਲੈ ਸਕਣ ਜੀ ਲਾਗੇ ਲਾਗੇ ਸਾਰੇ ਹੋ ਜਾਓ ਅਤੇ ਆਓ ਆਪਾਂ ਗੁਰਸ਼ਬਦ ਵਿਚਾਰ ਸਰਵਣ ਕਰੀਏ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅਤੇ ਪਾਸੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: परम सम्मान योग साहिब सतगुरु श्री गुरु ग्रंथ साहिब सच्चे पातशाह दीन दुनी दे मालक शब्द गुरु दी हजूरी विच हफ्तावारी विशेष गुरमत दीवान दी आप जी हाजरी पर रहे हो। अमृत वेले तो सतगुरां जी दिस दरबार विच पाठ कीर्तन कथा और हुणे ही आप जी ने सतगुरां दे दर घर दे कविश्री जथे तो सिख इतिहास का वो दर्दमई चैप्टर सरवण किया जिस विच डोगरियां दी गुदारी ने सिख सरदारां दी आपसी फुट ने उस राज नूं तहस नहस कर दिता। आओ संगत जी, जिवें भाई साहब जी ने आप जी नूं थिन साहब दस दिता है, इस गुरद्वारा साहब जी दी प्रबंधक कमेटी दे सद्दे ते दास कई सालां बाद खालसा जी दे सिरजना दिवस ते हाजिर होया। पिछले काफी दिन इत्थे विचार कीती गई, जो विचार आपां तकरीबन एक हफ्ता दो हफ्ते पहला लड़ी छड़ के गए सां, मैं यतन करना उसे नूं संखेप जिहा आप नाल संपूर्ण कर सकां। आप जितने सतगुरां दी चरण शरण विच सुभाए मान को संगत जी असीस बख्शो, कोई रसना विरवी वांझी ना रहे। प्यार अदब सहित बुलाओ फतेह जी। वाहिगुरु जी का खालसा वाहिगुरु जी की फतेह। आप सब नूं पता है कि आपां धन गुरु नानक साहब जी की अमृत बाणी जप जी साहब की अंतली पौड़ी की विचार कर रहे सां। मैं ज्यादा दोहराव नहीं करांगा ते जिस दिन कथा विचार आरंभ की उस दिन मैं एक शब्द वरत्या सी, सतगुरां ने सब तो पहला शब्द वरत्या है कि इंसान सच्यार किवें बन सके। जिवें असी गुरु ग्रंथ साहिब दे शब्द पढ़ने हाँ ते बहुत शब्दां दे विच सतगुरां ने रहाओ दियां तुकां दित्तियां ने। सियाणे विद्वान कहिंदे हा कि किव सचियारा होईऐ किव कूड़ा टुट्टै पाल। दरअसल ये गुरु ग्रंथ साहिब दी रहाओ दी तुक है, हालां लिखिया नहीं, सिद्धांतक तौर ते किवें सचियार हो सकीए। उस सचियार पुरश नूं आप जी सिख कहो, उस नूं साधु कहो, ब्रह्म ज्ञानी कहो, गुरमुख कहो, हर जन कहो, संत कहो, जन कहो, खालसा कहो, सारे शब्द जिहड़े ने उस सचियार पुरख दे उत्ते टुकदे। इन यूं कह लो गुरु अमरदास जी दे शब्दां च कि जियो निर्मल बाहरो निर्मल, बाहरों ता निर्मल जियो निर्मल, सतगुर ते करनी कमाणी। उस दिन आपां विचार कीती सी जी कि सतगुरां ने उदाहरण दित्ती सोना घड़न दी, क्योंकि मैं संपूर्णता करनी है। सोना घड़न दी उदाहरण दित्ती है, पर उहदा मकसद है कि साडा जीवन किवें घड़िया जाए। उस विच सतगुरां ने सुनार दी दुकान दा हवाला दिता ते अठ नौ गुण, मैं अठ कहा सी, वह रूहानी गुण ने जेड़े मनुख दे जीवन नूं घड़ दिंदे। उहदे विच सी जी सुनार, सुनार दी वरतों विहार विच आउण वालियां चीज़ां। थोड़ा जिहा आप जी अखरी अर्थां ला जो, सब तो पहला सी जत पहारा। जत दे आपां अर्थ कीते सन जी, इहदा अर्थ है जिन्हें अपनियां इंद्रियां ते काबू पा लिया है, ਜਿਹਨੇ ਆਪਣੀ ਮਨ ਦੀ ਵਾਸ਼ਨਾ 'ਤੇ ਕਾਬੂ ਪਾ ਲਿਆ ਹੈ। ਆਪ ਜੀ ਨੂੰ ਪਤਾ ਹੋਵੇ ਪਹਾਰਾ ਦਾ ਅਰਥ ਆਪਾਂ ਕੀਤਾ ਸੀ ਜੀ ਦੁਕਾਨ ਸੁਨਾਰ ਦੀ, ਜਿੱਥੇ ਉਹਨੇ ਭੱਠੀ ਤਪਾਣੀ ਹੈ। ਪਰ ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਪਹਾਰਾਂ ਸ਼ਬਦ ਜਿਹੜਾ ਇਹ ਪਰਹਾਰ ਤੋਂ ਬਣਿਆ ਹੈ। ਪਰਹਾਰ ਦਾ ਅਰਥ ਹੁੰਦਾ ਸੱਟ ਮਾਰਨੀ। ਸਤਿਗੁਰਾਂ ਨੇ ਕਿਹਾ ਕਿ ਜਿਹੜਾ ਇਨਸਾਨ ਆਪਣੇ ਅੰਦਰ ਮਨ ਦੀਆਂ ਵਾਸ਼ਨਾਵਾਂ ਨੂੰ ਕਾਬੂ ਕਰ ਲੈ, ਪਰ ਇੱਥੇ ਜੱਤ ਦਾ ਅਰਥ ਗ੍ਰਿਸ਼ਤੀ ਨਾ ਹੋਣਾ ਨਹੀਂ। ਉਸ ਦਿਨ ਅਰਜ ਕੀਤੀ ਸੀ ਜੱਤ ਦਾ ਅਰਥ ਹੈ ਗ੍ਰਿਸ਼ਤ ਵਿੱਚ ਰਹਿ ਕੇ ਵੀ ਉਹ ਨਿਰਲੇਪ ਹੋਵੇ, ਕਿਉਂਕਿ ਸਾਡੀ ਪਹਿਲੀ ਲਾਂਭ ਜਿਹੜੀ ਹੈ ਉਹ ਪ੍ਰਵਿਰਤੀ ਕਰਮ ਹੈ, ਪਰ ਪ੍ਰਵਿਰਤੀ ਦੇ ਵਿੱਚ ਨਿਰਵਿਰਤੀ ਹੈ। ਮਹਾਰਾਜ ਜੀ ਨੇ ਪਹਿਲਾ ਸ਼ਬਦ ਵਰਤਿਆ ਕਿ ਸੋਨਾ ਘੜਨ ਵਾਸਤੇ ਇਨਸਾਨ ਨੂੰ ਭੱਠੀ ਜਿੱਥੇ ਬਲਣੀ ਉਹ ਜਗ੍ਹਾ ਚਾਹੀਦੀ ਹੈ। ਸਤਿਗੁਰਾਂ ਨੇ ਕਿਹਾ ਜੇ ਅੰਦਰ ਨੂੰ ਘੜਨਾ ਮਨ ਨਹੀਂ ਆਚਰਣ ਨੂੰ ਘੜਨਾ ਹੈ ਤਾਂ ਸਭ ਤੋਂ ਪਹਿਲਾਂ ਬੰਦਾ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਏ। ਜੱਤ ਪਹਾਰਾ, ਅਗਲਾ ਗੱਲ ਕਾਲੀ ਮਤ ਕਰੇ, ਇਹ ਇੱਕ ਦਿਨ ਵਿੱਚ ਵੀ ਗੱਲ ਬਣ ਸਕਦੀ ਹੈ, ਇਹਦੇ ਲਈ ਪੂਰਾ ਜਨਮ ਵੀ ਲੱਗ ਸਕਦਾ ਹੈ। ਇਹ ਧੀਰਜ ਉਸ ਤਰ੍ਹਾਂ ਰੱਖੇ ਜਿਵੇਂ ਸੁਨਾਰ ਨੇ। ਲੁਹਾਰ ਜ਼ੋਰ ਦੀ ਸੱਟ ਮਾਰਦਾ, ਸੱਟਾਂ ਤਾਂ ਸੁਨਾਰ ਵੀ ਮਾਰਦਾ ਪਰ ਉਹ ਸੋਨੇ ਨੂੰ ਘੜਦਾ ਹੈ। ਫਿਰ ਬੇਨਤੀ ਕਿ ਆਚਰਣ ਦਾ ਉੱਚਾ ਹੋਣਾ, ਇਹ ਭੱਠੀ ਹੈ ਇਹ ਦੁਕਾਨ ਹੈ, ਧੀਰਜ ਜਿਹੜਾ ਹੈ ਇਹ ਸੁਨਿਆਰ ਹੈ। ਅਹਿਰਨ ਮਤ, ਆਪਾਂ ਉਸ ਦਿਨ ਵਿਚਾਰਿਆ ਸੀ ਮਤ ਦੇ ਉੱਤੇ ਸੱਟ ਵੱਜਦੀ ਹੈ ਜੀ ਹਥੌੜੇ ਜੀ ਦਾ, ਇਹ ਵਾਹਿਗੁਰੂ ਅਹਿਰਨ 'ਤੇ। ਸਤਿਗੁਰਾਂ ਨੇ ਕਿਹਾ ਮਤ ਨੂੰ ਅਡੋਲ ਰੱਖੇ, ਮਤ ਚਲਾਏ ਮਾਨ ਨਾ ਹੋ ਜਾਏ, ਅਹਿਰਨ ਦੀ ਤਰ੍ਹਾਂ ਅਡੋਲ ਮਤ ਹੋਵੇ, ਵੇਦ ਹਥਿਆਰ। ਅਤੇ ਉਸ ਦਿਨ ਬੇਨਤੀ ਕੀਤੀ ਸੀ ਚਾਰ ਵੇਦ ਨੇ, ਪਰ ਇੱਥੇ ਵੇਦ ਦਾ ਲਫਜ਼ੀ ਅਰਥ ਰਿਗ ਜੁਜਰ ਸਾਮ ਅਤੇ ਅਥਰਵਨ ਨਹੀਂ, ਇੱਥੇ ਵੇਦ ਦਾ ਅਰਥ ਹੈ ਗੁਰੂ ਦਾ ਬਖਸ਼ਿਆ ਹੋਇਆ ਗਿਆਨ। ਆਪਣੀ ਮਤ ਦੇ ਹਥੌੜੇ ਨਾ ਮਾਰ, ਆਪਣੀ ਮਨ ਦੇ ਹਥੌੜੇ ਨਾ ਮਾਰ, ਇਸ ਮਤ ਦੇ ਉੱਤੇ ਜੇ ਚੋਟ ਮਾਰ ਤੇ ਗੁਰੂ ਦੇ ਸ਼ਬਦ 'ਚ। ਚਾਰ ਬਚਨ ਹੋ ਗਏ ਜੀ, ਜੱਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ। ਅਗਲਾ ਸ਼ਬਦ ਸੀ ਜੀ ਭਉ ਖੱਲਾ, ਆਪਾਂ ਇੱਥੋਂ ਤੱਕ ਕਰਕੇ ਗਏ ਹਾਂ, ਤੁਹਾਨੂੰ ਪਤਾ ਹੋਣਾ ਕਥਾ। ਜਦੋਂ ਅੱਗ ਬਾਲਦਾ ਹੈ ਅਤੇ ਕੁਠਾਲੀ 'ਚ ਪਿਆ ਹੈ ਸੋਨਾ, ਉਹ ਜਦੋਂ ਅੱਗ ਮੱਧਮ ਹੋਣ ਲੱਗਦੀ ਉਹ ਧੋਕਣੀ ਨਾਲ ਉਹ ਫੂਕ ਮਾਰ ਕੇ, ਜਾਂ ਚਮੜੇ ਦੀ ਹੁੰਦੀ ਸੀ ਖਲਾ ਉਹਦੇ ਨਾਲ ਫੂਕ ਮਾਰਦਾ ਸੀ, ਹਵਾ ਭਰਦਾ ਸੀ, ਅੱਗ ਤੇਜ਼ ਹੋ ਜਾਂਦੀ ਸੀ। ਸਤਿਗੁਰੂ ਕਹਿੰਦੇ ਨੇ ਜੇ ਜੀਵਨ ਘੜਨਾ ਹੈ ਤੇਰੇ ਅੰਦਰ ਪਰਮਾਤਮਾ ਦਾ ਭੈ ਹੋਣਾ ਬਹੁਤ ਜ਼ਰੂਰੀ ਹੈ। ਸੰਗਤ ਜੀ ਮੈਂ ਉਸ ਦਿਨ ਇੱਕ ਅਰਜ਼ ਕੀਤੀ ਸੀ, ਥੋੜ੍ਹਾ ਮੈਂ ਦੁਹਰਾ ਰਿਹਾ ਕਿ ਭੁੱਲੇ ਨਾ ਮੈਨੂੰ, ਆਪ ਜੀ ਤਾਂ ਸਭ ਕੁਝ ਜਾਣ ਦੇਖੋ। ਤਿੰਨ ਤਰ੍ਹਾਂ ਦਾ ਭੈ ਹੈ, ਇੱਕ ਦੁਨਿਆਵੀ ਭੈ ਹੈ, ਇਹ ਡਿਪਰੈਸ਼ਨ ਨੂੰ ਜਨਮ ਦਿੰਦਾ, ਇਹਦੇ ਵਿੱਚੋਂ ਐਗਜ਼ਾਇਟੀ ਜਨਮ ਲੈਂਦੀ ਹੈ। ਅਤੇ ਜਦੋਂ ਬੰਦਾ ਸਾਡਾ ਮਨ ਇੱਧਰ ਤੁਰਦਾ ਅਤੇ ਜੋ ਕੁਝ ਨਹੀਂ ਹੋਣਾ ਉਹਨਾਂ ਨੂੰ ਚੇਤੇ ਕਰ ਕਰਕੇ ਪਰੇਸ਼ਾਨ ਹੋ ਰਿਹਾ ਹੈ। ਫਿਰ ਦੂਜੀ ਗੱਲ, ਜਦੋਂ ਕਿਸੇ ਨਾਲ ਵਾਪਰਦਾ ਉਦੋਂ ਬੰਦਾ ਆਪਣੇ ਅੰਦਰੋਂ ਡਰ ਲੱਗ ਪੈਂਦਾ ਮੇਰੇ ਨਾਲ ਨਾ ਵਾਪਰ ਜਾ, ਇਹ ਨਹੀਂ। ਦੂਜਾ ਭੈ ਹੈ ਦੀਨੀ ਭੈ, ਯਾਦ ਰੱਖਿਓ ਭੈ ਸ਼ਬਦ ਬੜਾ ਡੂੰਘਾ ਗੁਰਬਾਣੀ 'ਚ। ਹੁਣ ਇੱਕ ਦਿਨ ਕਿਸੇ ਪੁੱਛਿਆ ਸੀ ਜੀ ਰੱਬ ਤੋਂ ਕਿਉਂ ਡਰੀਏ, ਉਹ ਤਾਂ ਮਾਂ ਬਾਪ ਹੈ। ਮੈਂ ਬੇਨਤੀ ਕੀਤੀ ਸੀ ਦੁਨੀਆਂ ਦਾ ਭੈ ਜਿਹੜਾ ਹੈ ਉਹ ਕਠੋਰਤਾ ਅਤੇ ਮੈਲ ਪੈਦਾ ਕਰਦਾ, ਪਰਮਾਤਮਾ ਦੇ ਭੈ ਤੋਂ ਬਾਅਦ ਬੰਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ। ਉਹਨੂੰ ਗੁਰਬਾਣੀ ਨੇ ਕਿਹਾ ਨਿਰਮਲ ਪਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਭੈ ਤੋਂ ਬਿਨਾਂ ਮਨ ਸਾਫ ਹੋ ਹੀ ਨਹੀਂ ਸਕਦਾ। ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਮੈਂ ਫਿਰ ਅਰਜ ਕਰਾਂ, ਉਹ ਚੱਲ ਰਹੀ ਗੱਲ ਸੋਨੇ ਦੀ, ਸੋਨੇ 'ਚ ਮੈਲ ਹੈ। ਮੈਂ ਸ਼ਾਇਦ ਕੱਲ੍ਹ ਰਾਤ ਵੀ ਉੱਥੇ ਪਰਸੋਂ ਰਾਤ ਅਰਜ ਕੀਤੀ, ਜਿੰਨਾ ਮੈਲਾ ਸੋਨਾ ਹੋਵੇਗਾ ਉਨਾ ਜ਼ਿਆਦਾ ਉਹ ਕੁਠਾਲੀ 'ਚ ਦੌੜੇਗਾ। ਅਤੇ ਕਦੀ ਸੁਨਾਰ ਅੱਗ ਨਹੀਂ ਬੰਦ ਕਰਦਾ, ਅੱਗ ਤੇਜ਼ ਹੋਵੇਗੀ ਅਤੇ ਸੋਨੇ ਦੀ ਮੈਲ ਸਾੜ ਦੇਵੇਗੀ। ਜਿੰਨਾ ਕੋਈ ਕਰਤਾਰ ਦੇ ਭੈ ਵਿੱਚ ਰਹੇਗਾ ਯਾਦ ਰੱਖਿਓ ਉਹਨੇ ਉਹਦੇ ਅੰਦਰ ਦੀ ਮੈਲ ਸੜੇਗੀ। ਥੋੜ੍ਹੀ ਜਿਹੀ ਹੋਰ ਬੇਨਤੀ ਸੁਣਿਓ, ਅਸੀਂ ਬੱਚਿਆਂ ਤੋਂ ਲੈ ਲਈਏ, ਜਿੰਨਾ ਅਸੀਂ ਆਪਣੇ ਬੱਚਿਆਂ ਨੂੰ ਮੈਲਾ ਭੈ ਦੇਵਾਂਗੇ ਉਹ ਕੋਈ ਸਮੇਂ ਤੱਕ ਸਾਡੀ ਗੱਲ ਸੁਣਗੇ ਪਰ ਇੱਕ ਦਿਨ ਉਸ ਮੈਲੇ ਭੈ ਦੇ ਵਿੱਚੋਂ ਨਫ਼ਰਤ ਜਨਮ ਲਏਗੀ, ਉਹ ਛੱਡ ਜਾਣਗੇ ਜੀ, ਆਕੜ ਜਾਣਗੇ। ਇੱਕ ਡਿਕਟੇਟਰ ਬੰਦਿਆਂ ਨੂੰ ਡਰਾਉਂਦਾ ਹੈ, ਤਾਨਾਸ਼ਾਹ, ਕਿੰਨੇ ਕੁ ਦਿਨ ਲੋਕ ਸੱਚੀ ਮੁੱਚੀ ਡਰ ਦੇ ਮਾਰੇ ਕੋਈ ਸਮੇਂ, ਇੱਕ ਪੀੜ੍ਹੀ, ਦੋ ਪੀੜ੍ਹੀ ਜਾਂ ਕੋਈ ਸਮਾਂ, ਪਰ ਇੱਕ ਦਿਨ ਉਸ ਡਰ ਦੇ ਵਿੱਚੋਂ ਨਫ਼ਰਤ ਦੀ ਅੱਗ ਭੜਕੇਗੀ, ਉਸ ਤਾਨਾਸ਼ਾਹ ਨੂੰ ਖਤਮ ਕਰ ਦੇਗੀ। ਦੁਨੀਆਂ ਦਾ ਭੈ ਹਮੇਸ਼ਾ ਨਫ਼ਰਤ ਨੂੰ ਜਨਮ ਦਿੰਦਾ ਹੈ, ਅਤੇ ਸੰਗਤ ਜੀ ਜਿੱਥੇ ਵਾਹਿਗੁਰੂ ਜੀ ਦਾ ਭੈ ਹੁੰਦਾ ਉੱਥੇ ਪਿਆਰ ਜਨਮ ਲੈਂਦਾ ਹੈ। ਇਸੇ ਕਰਕੇ ਉਸ ਦਿਨ ਪ੍ਰਮਾਣ ਦਿੱਤਾ ਸੀ, ਨੱਚਣ ਕੁੱਜਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿੰਨਾ ਮਨ ਪਾਓ, ਭੈ ਕੀਆਂ ਦੇ ਸਲਾਈਆਂ ਨੈਣੀ। ਅੱਗੇ ਕੀ ਹੈ, ਭਾਵ ਕਾ ਕਰ ਸ਼ਿੰਗਾਰੋ, ਪਰਮਾਤਮਾ ਦੇ ਭੈ ਤੋਂ ਬਿਨਾਂ ਸੱਚੀ ਗੱਲ ਪ੍ਰੇਮ ਨਹੀਂ ਪੈਦਾ ਹੁੰਦਾ। ਚਲੋ ਇਹ ਵੱਖਰਾ ਖੈਰ ਵਿਸ਼ਾ, ਹਰ ਦੁਨੀਆਂ ਦੀ ਚੀਜ਼ ਰੱਬ ਦੇ ਭੈ 'ਚ ਹੈ। ਸਿਰਫ਼ ਇੱਕ ਬੰਦਾ ਹੰਕਾਰੀ ਹੈ ਜਿਹੜਾ ਭੈ ਦਾ ਮੁਕਾਬਲਾ ਕਰਨ ਤੁਰ ਪੈਂਦਾ ਕਿ ਆ ਸਮੁੰਦਰ ਤੁਹਾਡੇ ਨੇੜੇ ਭੈ 'ਚ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ, ਸਾਨੂੰ ਪਤਾ ਪਿੰਡਾਂ 'ਚ ਅਸੀਂ ਇੱਕ ਪੰਡ ਬੰਨਦੇ ਹੁੰਦੇ, ਅੱਜ ਵੀ ਤੂੜੀ ਦੀ ਪੰਡ ਬੰਨੇ, ਪੱਠਿਆਂ ਦੀ ਪੰਡ ਬੰਨੇ, ਜਿਹੜੀ ਪੰਡ ਚੀਜ਼ ਵੱਜਦਾ ਉਹ ਖਿਲਰਦੀ ਨਹੀਂ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਮੁੰਦਰ ਨੂੰ ਰੱਬ ਨੇ ਆਪਣੇ ਨਿਰਮਲ ਭੈ ਦੀ ਪੰਡ 'ਚ ਬੰਨਿਆ, ਇਹ ਸਮੁੰਦਰ ਕਦੀ ਉਹਦੇ ਭੈ ਤੋਂ ਮੁਕਤ ਹੋ ਹੀ ਨਹੀਂ ਸਕਦਾ, ਉਹਦੇ ਭੈ 'ਚ ਰਹੇਗਾ। ਭੀਤਨ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਵੇਖੋ ਸ਼ਬਦ, ਰੁੱਖ ਵਿੱਚ ਅੱਗ ਹੈ ਪਰ ਸਾਨੂੰ ਕਿਉਂ ਨਹੀਂ ਲੱਗ ਰਹੀ। ਮੈਂ ਜਿੱਥੇ ਬੈਠਾ ਅੱਗ, ਲੱਕੜ ਨੇ, ਲੱਕੜ ਵਿੱਚ ਅੱਗ ਹੈ ਪਰ ਕੋਈ ਇੱਕ ਭੈ ਚੱਲ ਰਿਹਾ ਜਿਹਦੇ ਕਰਕੇ ਪ੍ਰਗਟ ਨਹੀਂ ਹੋ ਰਹੀ। ਸਤਿਗੁਰਾਂ ਨੇ ਕਿਹਾ ਵੀ ਭੈ ਭਾਓ ਖਲਾ। ਹੁਣ ਅਗਲਾ ਸ਼ਬਦ ਸੀ ਅਗਨ ਤਪ ਤਾਓ, ਅੱਗ ਕਾਹਦੀ ਬਾਲੇ, ਹੁਣ ਤਪ ਸ਼ਬਦ ਆਉਂਦਾ ਜੀ। ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰਮਤਿ ਨੇ ਉਸ ਕਰਮ ਕਾਂਡੀ ਤਪ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ। ਪੁੱਠੇ ਲਟਕਣਾ, ਠੰਡੇ ਪਾਣੀ 'ਚ ਖਲੋਣਾ, ਧੂਣੀਆਂ ਰਮਾਣੀਆਂ, ਇੱਥੋਂ ਤੱਕ ਕਿ ਇੱਕ ਲੱਤ 'ਤੇ ਖੜੇ ਰਹਿ ਜਾਣਾ, ਸਤਿਗੁਰਾਂ ਨੇ ਬਾਣੀ 'ਚ ਇਸ ਨੂੰ ਬਿਲਕੁਲ ਸਵੀਕਾਰ ਹੀ ਨਹੀਂ ਕੀਤਾ। ਇੱਥੋਂ ਤੱਕ ਕਿ ਬਾਬਾ ਫਰੀਦ ਸਾਹਿਬ ਦਾ ਅਸੀਂ ਉਦਨ ਬਚਨ ਪੜ੍ਹਿਆ ਸੀ ਕਿ ਤਨ ਤਪੈ ਤਨੂਰ ਜਿਉਂ, ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮੁਲਾਂ। ਕਿ ਜੇ ਮੇਰਾ ਸਰੀਰ ਥੱਕ ਜਾਏ, ਤਨ ਨੂੰ ਮੈਂ ਇਸ ਤਰ੍ਹਾਂ ਤਪਾ ਦਿਆਂ ਜਿਵੇਂ ਤੰਦੂਰ ਹੈ, ਹੱਡੀਆਂ ਬਾਲਣ ਦੀ ਤਰ੍ਹਾਂ। ਕਹਿੰਦੇ ਜੇ ਪੈਰ ਥੱਕ ਜਾਣ ਤਾਂ ਮੈਂ ਸਿਰ ਪਰਨੇ ਹੋ ਗਏ, ਸਿਰ ਪਰਨੇ ਜਿਵੇਂ ਹੱਥਾਂ ਨਾਲ ਲੋਕ ਤੁਰਦੇ ਆ, ਇਸ ਤਰ੍ਹਾਂ ਤੁਰਾਂ। ਅੱਗੇ ਸਤਿਗੁਰਾਂ ਇਸ ਗੱਲ ਨੂੰ ਖੋਲ੍ਹ ਦਿੱਤਾ, ਮਤਾਂ ਕੋਈ ਭਰਮ 'ਚ ਪੈ ਜਾ, ਉਹਦੀ ਵਿਆਖਿਆ ਕੀਤੀ। ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ, ਨਿਹਾਲ ਏ ਦੋਸ਼ ਏ ਸਮਾਲ, ਅਤੇ ਨਿਹਾਲ ਦੋ ਵਾਰੀ ਸਲੋਕ ਆਉਂਦਾ। ਬੇਨਤੀ ਹੈ ਭਾਓ ਖੱਲਾਂ ਅਗਨ ਤਪ ਤਾਓ, ਹਾਲਾਂ ਬਾਣੀ 'ਚ ਤਪ ਮੰਨੇ, ਧਿਆਨ ਨਾਲ ਸੁਣਿਓ, ਜਪ ਤਪ ਸੰਜਮ ਧਰਮ ਨਾ ਕਮਾਇਆ। ਜ਼ਿਆਦਾਤਰ ਤੁਸੀਂ ਦੇਖੋਗੇ ਜਪ ਪਹਿਲਾਂ ਆਵੇਗਾ, ਤਪ ਬਾਅਦ ਵਿੱਚ ਆਏਗਾ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲਿਆ ਤਬ ਤਰਨ ਦੁਖੇਲਾ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਪ ਤਪ ਕਾ ਬੰਧ ਬੇੜਲਾ, ਅਤੇ ਤਪ ਕਿਹੜਾ, ਯਾਦ ਰੱਖਿਓ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਸਭ ਤੋਂ ਵੱਡਾ ਤਪ ਹੈ ਆਪਣੇ ਮਨ ਨੂੰ ਕਾਬੂ ਕਰਕੇ ਗੁਰੂ ਦੀ ਸੇਵਾ ਵਿੱਚ ਲੱਗਣਾ। ਸਤਿਗੁਰਾਂ ਨੇ ਜਦੋਂ ਤਪ ਦੀ ਪਰਿਭਾਸ਼ਾ ਦਿੱਤੀ ਅਤੇ ਇੱਕ ਸ਼ਬਦ ਵਰਤਿਆ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਤੋਂ ਵੱਡਾ ਤਪ ਕੀ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਅੰਮ੍ਰਿਤ ਵੇਲੇ ਸਿੱਖ ਸਤਿਗੁਰੂ ਦੇ ਦਰਬਾਰ ਵਿੱਚ ਆ ਰਹੇ ਆ, ਇਹ ਤਪ ਨਹੀਂ। ਅੱਤ ਦੀ ਗਰਮੀ ਪੈ ਰਹੀ ਹੈ, ਲੰਗਰ ਦੇ ਚੁੱਲ੍ਹੇ ਅੱਗੇ ਬੈਠਾ ਭਾਂਡੇ ਮਾਂਜ ਰਿਹਾ, ਤਪ ਨਹੀਂ। ਅੱਤ ਦੀ ਸੀਤ ਪੈ ਰਹੀ ਹੈ ਅਤੇ ਠੰਡੇ ਪਾਣੀ ਵਿੱਚ ਗੁਰੂ ਕੇ ਬਰਤਨ ਧੋ ਰਿਹਾ, ਇਹ ਤਪ ਨਹੀਂ। ਸਤਿਗੁਰਾਂ ਨੇ ਇਸ ਤਪ ਨੂੰ ਸਵੀਕਾਰ ਕੀਤਾ ਜਿਹੜਾ ਗੁਰੂ ਦੀ ਸੇਵਾ ਰੂਪ ਹੈ। ਇੱਥੇ ਸਤਿਗੁਰਾਂ ਨੇ ਕਿਹਾ ਕਿ ਤਪੱਸਿਆ ਦੀ ਅੱਗ ਬਾਲ, ਭਾਓ ਖੱਲਾ ਅਗਨ ਤਪ ਤਾਓ, ਛੇ ਹੋ ਗਏ ਜੀ। ਇਸ ਤੋਂ ਅੱਗੇ ਆ ਗਿਆ ਭਾਂਡਾ ਭਾਓ, ਭਾਓ ਦਾ ਅਰਥ ਹੈ ਪਿਆਰ। ਜਿਵੇਂ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਗਲਦਾ ਫਿਰ ਢਲਦਾ ਹੈ, ਉਹਨੂੰ ਘੜਿਆ ਜਾਂਦਾ, ਜੀਵਨ ਨੇ ਤਾਂ ਘੜੇ ਜਾਣਾ ਜੇ ਤੇਰੇ ਕੋਲ ਪਿਆਰ ਦਾ ਭਾਂਡਾ ਹੋਵੇਗਾ। ਤਾਂ ਸੰਗਤ ਜੀ ਗੁਰਮਤ ਰੁੱਖੀ ਨਹੀਂ, ਗੁਰਮਤ ਰਸਕ ਬੈਰਾਗੀਆਂ ਦਾ ਕਾਫਲਾ ਹੈ। ਜੇ ਤੇਰੇ ਅੰਦਰ ਪਿਆਰ ਹੈ, ਪ੍ਰੇਮ ਹੈ। ਮੈਂ ਰਾਤ ਵੀ ਕਰਜ਼ ਕੀਤੀ ਸੀ ਜੀ ਕਿ ਪਰਮਾਤਮਾ ਨੂੰ ਵੀ ਇੱਕ ਭੁੱਖ ਹੈ, ਉਂਝ ਸਭ ਨੂੰ ਦਾਤਾਂ ਦਿੰਦੇ ਨੇ, ਕਰਤਾਰ ਸਭ ਨੂੰ ਦਾਤਾਂ ਦਿੰਦੇ ਨੇ, ਇੱਕ ਭੁੱਖ ਉਹਨੂੰ ਵੀ ਆਦਿ ਕਾਲ ਤੋਂ ਹੈ ਕਿ ਉਹ ਪਿਆਰ ਦਾ ਭੁੱਖਾ ਹੈ। ਜਿਹੜਾ ਪਿਆਰ ਕਰਦਾ ਉਹਦੇ ਹਿਰਦੇ ਵਿੱਚ ਉਹ ਪ੍ਰਗਟ ਹੋ ਜਾਂਦਾ। ਤੁਸੀਂ ਇੱਕ ਪਾਠ ਕਰਦੇ ਹੋ, ਗੋਬਿੰਦ ਭਾਓ ਭਗਤ ਦਾ ਭੁੱਖਾ।
1: ਫਿਰ ਬੇਨਤੀ ਹੈ ਪ੍ਰੇਮ ਦਾ ਭਾਂਡਾ। ਹੁਣ ਸਵਾਲ ਉੱਠੇਗਾ ਜੀ, ਪ੍ਰੇਮ ਆਪਣੇ ਆਪ ਪੈਦਾ ਹੁੰਦਾ? ਮੈਂ ਉਸ ਦਿਨ ਤੁਹਾਨੂੰ ਕਿਹਾ ਸੀ
0: ਪ੍ਰੇਮ ਵਾਸਤੇ ਵੀ ਅਰਦਾਸ ਕਰੀਏ। ਪ੍ਰੇਮ ਸੁੱਤੇ ਸਿੱਧ ਕਿਰਪਾ ਹੈ। ਹਾਂ, ਅਭਿਆਸ ਕਰੇ ਬੰਦਾ, ਸੇਵਾ ਕਰੇ, ਸਿਮਰਨ ਕਰੇ, ਵਾਹਿਗੁਰੂ ਕਰੇ, ਅੰਦਰ ਧੁੱਪ ਜਾਏ, ਜਾਂ ਕਿਸੇ ਪਿਆਰ ਵਿੱਚ ਰੰਗ ਰਤੜੀ ਗੁਰਮੁਖਾਂ ਦੀ ਸੰਗਤ ਮਿਲ ਜਾਏ, ਫਿਰ ਸੱਚੀ ਮੁੱਚੀ ਪਿਆਰ ਹੁੰਦਾ। ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜਹੀਆ, ਯਾਰ ਵੇ ਇੱਕ ਡੂੰ ਇੱਕ ਚਾੜੇ, ਹੁਣ ਕਿਸ ਚਤਹੀਆ, ਇੱਕ ਡੂੰ ਇੱਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ, ਤਿਨਾਂ ਦੇਖ ਮਨ ਚਾਓ ਉਠਾਂਦਾ ਹੋਂ, ਕਦ ਪਾਈ ਗੁਣਤਾਸਾ। ਇੱਕ ਹੋਰ ਬੇਨਤੀ ਸੁਣਿਓ, ਗੁਣ ਦਾ ਹੋ ਜਾਣਾ, ਨੌਲੇਜ ਹੋ ਜਾਣੀ ਵੱਖਰੀ ਗੱਲ ਹੈ, ਪ੍ਰੇਮ ਪੈਦਾ ਹੋ ਜਾਣਾ ਵੱਖਰੀ ਬਾਤ ਹੈ। ਥੋੜ੍ਹਾ ਜਿਹਾ ਆਪ ਜੀ ਟਿਕਾਅ ਬਣਾਇਓ, ਗੁਣ ਹੋ ਜਾਣਾ ਵੱਖਰੀ ਗੱਲ ਹੈ। ਹੁਣ ਇੱਕ ਸ਼ਬਦ ਤੁਸੀਂ ਰੋਜ਼ ਆਸਾ ਕੀ ਵਾਰ ਨਾਲ ਪੜ੍ਹਦੇ ਹੋ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ, ਇਹ ਸਾਰੇ ਗੁਣ ਜੀ, ਰਾਗ ਮਾੜੀ ਗੱਲ ਹੈ। ਨਾਦ ਜਿਹੜੇ ਜੋਗੀ ਸਿੰਘੀ ਵਜਾਉਂਦੇ ਨੇ, ਵੇਦ ਦਾ ਅਰਥ ਹੈ ਵੇਦ ਮੰਤਰ। ਕੋਈ ਗਾਵੈ ਰਾਗੀ ਨਾਦੀ ਬੇਦੀ, ਵੇਦਾਂ ਦੇ ਮੰਤਰ ਬਹੁ ਭਾਂਤ ਕਰ, ਇੰਨੀ ਨੌਲੇਜ, ਇੰਨਾ ਗੁਣ। ਅਤੇ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਗੁਣ ਇਕੱਠਾ ਹੋ ਜਾਏ ਰੱਬ ਖੁਸ਼ ਨਹੀਂ ਹੁੰਦਾ। ਇਹਦਾ ਮਤਲਬ ਇਸ ਗੁਣ ਗੁਣ ਦੇ ਵਿੱਚ ਰਸ ਨਹੀਂ, ਨੌਲੇਜ ਹੈ ਕੋਈ ਸ਼ੱਕ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਵਾਹਿਗੁਰੂ ਆਹ ਸ਼ਬਦ ਕਿ ਜਿਹਦੇ ਅੰਦਰ ਕਪਟ ਹੈ, ਅੱਖਾਂ ਤੋਂ ਭਾਵੇਂ ਗਰਾਗ ਗਾਉਂਦਾ ਕਥਾ ਕਰਦਾ ਰੋਈ ਵੀ ਜਾਏ, ਮਹਾਰਾਜ ਕਹਿੰਦੇ ਤੇਰਾ ਪ੍ਰੇਮ ਤੋਂ ਸੱਖਣਾ ਅੰਦਰ ਹੈ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੈ। ਜੇ ਮੈਂ ਆਪਣੇ ਜ਼ਖਮ ਨੂੰ ਹੱਥ ਨਾਲ ਢੱਕ ਲਾਂ ਤਾਂ ਉਹਦੀ ਪੀੜਾ ਖਤਮ ਹੋ ਜੂਗੀ? ਮੈਂ ਕਪਟ ਦੇ ਕੱਪੜੇ ਨਾਲ ਆਪਣੇ ਮਨ ਨੂੰ ਢੱਕਾਂ ਨਹੀਂ। ਮਹਾਰਾਜ ਕਹਿੰਦੇ ਨੇ ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੈ। ਜਿਹਨਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ, ਹਰ ਭਗਤ ਹਰ ਲੀਜੈ। ਮੈਂ ਕਿਉਂ ਲਿਆ ਜੀ, ਨੌਲੇਜ ਘੱਟ ਹੈ? ਮੈਂ ਫਿਰ ਬੇਨਤੀ ਕਰਾਂਗਾ, ਗਿਆਨੀ ਹੋ ਜਾਣਾ, ਰਾਗੀ ਹੋ ਜਾਣਾ, ਵਿਦਵਾਨ ਹੋ ਜਾਣਾ, ਬੁਲਾਰਾ ਹੋ ਜਾਣਾ, ਸਾਰੇ ਗੁਣ ਨੇ, ਪਰ ਯਾਦ ਰੱਖਿਓ ਜੇ ਪ੍ਰੇਮ ਪੈਦਾ ਨਹੀਂ ਹੋਇਆ, ਦੁਨੀਆਂ ਕਮਾਈ ਜਾ ਸਕਦੀ ਹੈ, ਰੱਬ ਦੀ ਪ੍ਰਾਪਤੀ ਨਹੀਂ। ਪਿਆਰ, ਗੁਰੂ ਸਾਹਿਬ ਨੇ ਅਗਲਾ ਜਿਹੜਾ ਸ਼ਬਦ ਉਹ ਦੇਖਿਓ, ਜਿਹਨਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਮਹਾਰਾਜ ਕਹਿੰਦੇ ਆ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਅਖਰ ਪਾਣੀ। ਮੈਂ ਬੇਨਤੀ ਕਰਾਂਗਾ ਪ੍ਰੇਮ ਦੀ ਦਾਤ ਵੀ ਮੰਗੀਏ। ਜਿਸ ਦਿਨ ਵੈਸਾਖ ਦੀ ਕਥਾ ਕੀਤੀ, ਆਪ ਜੀ ਨੂੰ ਪਤਾ ਹੋਣਾ ਜਿਹੜਾ ਮਾਝ ਰਾਗ ਵਿੱਚ ਵੈਸਾਖ ਮਹਾਰਾਜ ਨੇ ਉਚਾਰਨ ਕੀਤਾ, ਉਹਦੇ ਵਿੱਚ ਇਹੀ ਕਿਹਾ, ਕਹਿਣ ਲੱਗੇ ਰੱਬ ਦਾ ਵਿਛੋੜਾ ਪੈ ਜਾਣਾ ਵੱਖਰੀ ਗੱਲ ਹੈ, ਜਿਸ ਬੰਦੇ ਅੰਦਰ ਪ੍ਰੇਮ ਦਾ ਵਿਛੋੜਾ ਪਏਗਾ ਉਹ ਰੱਬ ਨੂੰ ਕਿਵੇਂ ਮਿਲੇਗਾ? ਉੱਥੇ ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋ। ਮੈਂ ਆਪ ਨੂੰ ਬੇਨਤੀ ਕਰਾਂ ਸਖੀਰਲੀ ਗੱਲ, ਪ੍ਰੇਮ ਦਾ ਭਾਂਡਾ ਜੀ, ਦੇਖੋ ਜਿਨ੍ਹਾਂ ਨੇ ਪਿਆਰ ਕੀਤਾ, ਪਿਆਰ ਦੀ ਕਿਹੜੀ ਕਿਹੜੀ ਕਿਹੜੀ ਪਰਿਭਾਸ਼ਾ ਹੁੰਦੀ ਹੈ ਜੀ? ਸੰਗਤ ਜੀ, ਮੈਂ ਇੱਕ ਚਲੋ ਉਦਾਹਰਨ ਆਪ ਜੀ ਨੂੰ ਦੇਣਾ, ਚਲੋ ਸਾਖੀ ਰੂਪ ਹੋ ਜਾਏਗਾ, ਹੋਰ ਸੌਖਾ ਹੋ ਜਾਏਗਾ। ਬਾਬਾ ਬਕਾਲਾ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਬੁਤਾਲਾ। ਵੈਸੇ ਇਤਿਹਾਸਾਂ ਵਿੱਚ ਇਹ ਜ਼ਿਕਰ ਨਹੀਂ ਆਇਆ ਗੁਰੂ ਛੇਵੇਂ ਪਾਤਸ਼ਾਹ ਜੀ ਦੇ, ਛੇਵੇਂ ਪਾਤਸ਼ਾਹ ਬਾਬਾ ਬਕਾਲਾ, ਬਕਾਲਾ ਸਾਹਿਬ ਗਏ, ਬਾਬਾ ਸ਼ਬਦ ਤਾਂ ਉੱਧਰ ਲੱਗਾ ਨਾ ਜਿੱਦਣ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ। ਇੱਥੇ ਖੂਹ ਦੇ ਉੱਤੇ ਇੱਕ ਬੱਚਾ ਖੂਹ ਦੀ ਗਾਦੀ 'ਤੇ ਬੈਠਾ, ਅਤੇ ਕੁਝ ਸੱਜਣ ਆਏ ਜੀ, ਹੈ ਸਨ ਗੁਰਸਿੱਖੀ, ਇੱਕ ਜਣਾ ਬਾਣੀ ਪੜ੍ਹ ਰਿਹਾ ਸੀ, ਦੂਜੇ ਸੁਣਦੇ ਪਏ ਸਨ। ਗੱਲ ਮੈਂ ਕੱਲਾ ਸਿਰਫ ਭਾਂਡਾ ਪਾਓ ਸਖਾ ਸਾਹੀ ਰੂਪ ਸੌਖਾ ਹੋ ਜਾਏਗਾ। ਉਹਨਾਂ ਨੂੰ ਤ੍ਰੇਹ ਲੱਗੀ, ਉਹ ਖੂਹ ਦੇ ਕੋਲ ਆ ਗਏ, ਉਹਨਾਂ ਬੱਚੇ ਨੂੰ ਕਿਹਾ ਬੇਟਾ ਪਿਆਸ ਲੱਗੀ ਪਾਣੀ ਪਿਲਾ ਦੇਗਾ? ਉਹ ਜਦੋਂ ਪਾਣੀ ਪਿਆਉਣ ਲੱਗਾ ਤਾਂ ਉਹਦੇ ਵਿੱਚੋਂ ਜਿਹੜਾ ਗੁਰਸਿੱਖ ਪਾਣੀ ਪੜਦਾ ਸੀ ਨੇ ਪੁੱਛ ਲਿਆ, ਤੁਸੀਂ ਕਿਹਨੂੰ ਮੰਨਦੇ ਹੋ? ਉਸ ਬੱਚੇ ਨੇ ਕਿਹਾ ਹਾਂ ਜਨਮ ਸਾਡਾ ਹਿੰਦੂਆਂ ਦੇ ਘਰ ਦਾ ਹੈ, ਪਰ ਮੰਨਣੇ ਅਸੀਂ ਸਰਵਰ ਨੂੰ ਹਾਂ, ਕਿ ਉਦੋਂ ਸਰਵਰੀਆਂ ਦਾ ਬੜਾ ਜ਼ੋਰ ਸੀ, ਅੱਜ ਵੀ ਕਬਰਾਂ ਦਾ ਜ਼ੋਰ ਯਾਦ ਰੱਖਿਓ, ਅਤੇ ਕਬਰ ਨੂੰ ਪੂਜਣ ਵਾਲਾ ਖੁਦ ਇੱਕ ਦਿਨ ਕਬਰ ਬਣ ਜਾਂਦਾ ਹੈ, ਜੇ ਉਹ ਜੀ ਪੂਜਾ ਕਰਾਂਗੇ ਉਹ ਜਿਵੇਂ। ਕਹਿਣ ਲੱਗੇ ਸੀ ਸਾਡੇ ਜਿਹੜੇ ਇਹ ਬਰਾਦਰੀ ਹੈ ਅਸੀਂ ਸਰਵਰ ਨੂੰ ਮੰਨਦੇ ਹਾਂ, ਉਹਨੇ ਪਾਣੀ ਪੀਣ ਤੋਂ ਇਨਕਾਰ ਕਰਤਾ। ਕਹਿਣ ਲੱਗੇ ਹਿੰਦੂ ਘਰ ਜਨਮ ਲੈ ਕੇ ਕਬਰਾਂ ਪੂਜਣ ਵਾਲੇ ਬੇਨੇਮੇ ਨੇ,
1: ਤੁਹਾਡਾ ਕੋਈ ਮਰਿਆਦਾ ਹੀ ਨਹੀਂ। ਉਹ ਨਿਆਣੇ ਨੂੰ ਇੰਨੀ ਸੱਟ ਵੱਜੀ ਵੀ ਬੰਦੇ ਬੜੇ ਚੰਗੇ ਸਨ,
0: ਜਾਂਦਿਆਂ ਗੱਲ ਕਹਿ ਗਏ,
1: ਉਹ ਘਰ ਗਿਆ, ਮਾਂ ਵਿਧਵਾ ਸੀ, ਬਾਪ ਦੀ ਮੌਤ ਹੋ ਚੁੱਕੀ ਸੀ, ਇਹਦੀ ਬੱਚਾ ਬੜਾ ਪਰੇਸ਼ਾਨ ਸੀ, ਉਹਨੇ ਪੁੱਤਰ ਹੋਇਆ ਕਿ ਤੈਨੂੰ,
0: ਕਹਿੰਦਾ ਮਾਂ ਅੱਜ ਸੱਟ ਵੱਜੀ। ਉਹਦੇ ਮਨ ਸੀ ਚਲੋ ਖੂਹ 'ਤੇ ਜਾਂ ਮਾਲ ਡੰਗਰ ਸਾਂਭਦਾ, ਕਹਿੰਦੀ ਸੱਟ ਕਿਹੜੇ ਥਾਂ 'ਤੇ, ਕਹਿੰਦਾ ਮਾਂ ਇਹ ਦਿਸ ਦੀ ਸੱਟ ਨਹੀਂ, ਇਹ ਅਣਦਿਸ ਦੀ ਸੱਟ ਹੈ। ਅੱਜ ਖੂਹ 'ਤੇ ਕੁਝ ਸੱਜਣ ਆਏ, ਪਹਿਲਾਂ ਤਾਂ ਮੂੰਹ ਤੋਂ ਕੁਝ ਬੋਲਦੇ ਸਨ, ਮੈਨੂੰ ਸਮਝ ਨਹੀਂ ਪਈ, ਪਰ ਤੈਨੂੰ ਸੱਚੀ ਦੱਸਾਂ ਉਹਨਾਂ ਦੇ ਬੋਲਾਂ ਵਿੱਚੋਂ ਮੈਨੂੰ ਠੰਡ ਮਹਿਸੂਸ ਹੁੰਦੀ ਸੀ, ਕਿਉਂਕਿ ਗੁਰਬਾਣੀ ਸੱਚੀ ਤੋਂ ਦੱਸਾਂ ਅਰਥ ਨਾ ਵੀ ਸਮਝ ਪੈਣ, ਸੰਗਤ ਜੀ ਕਦੀ ਬਾਣੀ ਪੜ੍ਹਨੀ ਛੱਡਿਓ ਨਾ, ਕਿਉਂਕਿ ਅਰਥਾਂ ਤੋਂ ਬਿਨਾਂ ਵੀ ਬਾਣੀ ਆਪਣਾ ਅਸਰ ਕਰਦੀ ਹੈ। ਮੇਰੀ ਫਿਰ ਬੇਨਤੀ, ਅਰਥ ਸਿੱਖਣੇ ਚਾਹੀਦੇ ਨੇ, ਪਰ ਇਹ ਨਹੀਂ ਕਿ ਬਹਾਨਾ ਬਣਾ ਕੇ ਛੱਡ ਦਿੱਤੀ। ਮੈਂ ਉਸ ਦਿਨ ਕਿਹਾ ਸੀ ਹਰ ਪਾਣੀ ਪੀਣ ਵਾਲੇ ਨੂੰ ਪਤਾ ਥੋੜ੍ਹਾ H2O ਨਾਲ ਪਾਣੀ ਬਣਦਾ ਹੈ, ਪਰ ਪਾਣੀ ਦਾ ਸੁਭਾਅ ਉਹਨੇ ਪਿਆਸ ਦੂਰ ਕਰਨੀ ਕਰਨੀ। ਇਹ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਇਹ ਮਨ ਨੂੰ ਸਕੂਨ ਦੇਵੇਗੀ। ਉਹਨੇ ਕਿਹਾ ਮਾਂ ਉਹ ਬੋਲਦੇ ਸਨ ਅੰਦਰ ਨੂੰ ਠੰਡ ਪੈਂਦੀ ਸੀ, ਪਰ ਜਦੋਂ ਪਾਣੀ ਪਿਆਉਣ ਲੱਗਾ ਉਹਨਾਂ ਨੇ ਇੱਕੋ ਗੱਲ ਕੀ, ਤੁਸੀਂ ਬੇਨੇਮੇ ਹੋ, ਕਬਰਾਂ ਨੂੰ ਪੂਜਦੇ, ਤੇਰੇ ਹੱਥ ਦਾ ਪਾਣੀ ਨਹੀਂ। ਮਾਂ ਦੀਆਂ ਅੱਖਾਂ ਭਰ ਰਹੀਆਂ, ਉਹਨੇ ਸਾਰਾ ਪੁੱਛਿਆ ਕਿਸ ਤਰ੍ਹਾਂ ਦੇ ਸਨ, ਉਹਨੇ ਦੱਸਿਆ, ਅੱਖਾਂ ਭਰ ਕੇ ਕਹਿੰਦੀ ਹੈ ਮੇਰੇ ਪੁੱਤਰਾ ਤੈਨੂੰ ਸੱਚ ਦੱਸਾਂ, ਇਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ, ਇਹ ਸਤਿਗੁਰਾਂ ਦੇ ਸਿੱਖ ਹੋਣਗੇ। ਉਹਨੇ ਕਿਹਾ ਮਾਂ ਤੈਨੂੰ ਕਿਵੇਂ ਪਤਾ? ਕਹਿੰਦੇ ਮੈਂ ਤੈਨੂੰ ਸੱਚ ਦੱਸਾਂ, ਜੰਮੀ ਮੈਂ ਸਿੱਖਾਂ ਦੇ ਘਰ ਸਾਂ, ਵਿਆਹੀ ਮੈਂ ਸਰਵਰੀਆਂ ਦੇ ਘਰ ਹਾਂ, ਪਹਿਲਾਂ ਇਸ ਤਰ੍ਹਾਂ ਹੀ ਰਿਸ਼ਤੇ ਹੋ ਜਾਂਦੇ ਸਾਂ। ਸੱਚੀ ਤੈਨੂੰ ਦੱਸਾਂ, ਮੇਰੇ ਘਰ ਦੇ ਸਾਰੇ ਬਾਣੀ ਪੜ੍ਹਦੇ ਸਾਂ, ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮੰਨੇ ਖਾਂ, ਪਰ ਸਹੁਰੇ ਪਰਿਵਾਰ ਦੇ ਦਬਾਅ ਨੇ ਮੈਨੂੰ ਵੀ ਥੜਕਾ ਦਿੱਤਾ, ਅਤੇ ਮੈਂ ਕਹਿੰਦਾ ਥੜਕਾਇਆ ਨਹੀਂ, ਉਸ ਬੀਬੀ ਦੀ ਪੜ੍ਹੀ ਹੋਈ ਬਾਣੀ ਨੇ ਅੱਜ ਰੰਗ ਲਾ ਦਿੱਤਾ। ਯਾਦ ਰੱਖਿਓ, ਅਸੀਂ ਭੁੱਲ ਸਕਦੇ ਹਾਂ, ਪਰ ਗੁਰੂ ਨਾਨਕ ਸਾਹਿਬ ਕਦੀ ਬਾਂਹ ਨਹੀਂ ਛੱਡਦੇ। ਪਲੀਜ਼ ਇਸ ਗੱਲ ਨੂੰ ਦ੍ਰਿੜ ਕਰਕੇ ਰੱਖਿਓ। ਉਹਨੇ ਕਿਹਾ ਪੁੱਤਰ ਉਹ ਗੁਰੂ ਕੇ ਸਿੱਖ ਹੋਣਗੇ। ਉਹਦੇ ਬੱਚੇ ਨੇ ਕਿਹਾ ਮਾਂ ਉਹਨਾਂ ਦਾ ਗੁਰੂ ਕਿੱਥੇ? ਉਹਨੇ ਕਿਹਾ ਧੰਨ ਗੁਰੂ ਨਾਨਕ ਸਾਹਿਬ ਸਨ, ਉਹਨਾਂ ਦੀ ਜੋਤ ਦੇ 6ਵੇਂ ਵਾਰਸ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿੰਦਾ ਮਾਂ ਆਪਣੇ ਘਰ ਗਰੀਬੀ ਬਹੁਤ ਹੈ, ਮੈਂ ਸਿਰਫ ਇੱਕ ਭਾਵਨਾ ਦੀ ਗੱਲ ਕਰਨ ਲੱਗਾ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਉਹਨੇ ਕਿਹਾ ਪੁੱਤ ਪਤਾ ਨਹੀਂ ਉਹ ਮਾਲਵੇ ਕੌਣ, ਸੁਣਿਆ ਅੰਮ੍ਰਿਤਸਰ ਹੁਣ ਮੈਂ ਤਾਂ ਬੜੀ ਦੇਰ ਦੀ ਟੁੱਟੀ ਹੋਈ। ਹਾਂ ਇੱਕ ਗੱਲ ਤੈਨੂੰ ਦੱਸਾਂ, ਜੇ ਤੇਰੇ ਮਨ 'ਚ ਬੈਰਾਗ ਹੈ ਨਾ, ਤੂੰ ਗੁਰੂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦੇ, ਤੂੰ ਰੋਜ਼ ਗੁਰੂ ਸਾਹਿਬ ਨੂੰ ਪੁਕਾਰ। ਅਤੇ ਉਹ ਬੱਚੇ ਦਾ ਅਗਲਾ ਸਵਾਲ ਸੀ ਵੀ ਜਦੋਂ ਵੈਦ ਕੋਲ ਜਾਈਏ, ਗੁਰੂ ਕੋਲ ਜਾਈਏ, ਉਸਤਾਦ ਕੋਲ ਜਾਈਏ, ਕਹਿੰਦੇ ਨੇ ਕੋਈ ਭੇਟਾ ਦੇ ਦਈਏ, ਮੈਂ ਭੇਟਾ ਕੀ ਦਿਆਂਗਾ? ਕਹਿੰਦੇ ਨੇ ਮਾਂ ਕੋਲ ਇੱਕ ਟਕਾ ਕਹਿੰਦੇ ਆ, ਕੋਈ ਰੁਪਈਆ ਕਹਿੰਦਾ, ਜੋ ਉਸ ਵਕਤ ਦੀ ਕਰੰਸੀ ਸੀ ਉਹ ਸੀ, ਅਤੇ ਇੱਕ ਸੁੱਕੇ ਗੁੜ ਦੀ ਰੋੜੀ ਸੀ ਜੀ, ਜਿਹਨੂੰ ਪੇਸੀ ਕਹਿੰਦੇ ਸਨ। ਕਹਿੰਦੀ ਪੁੱਤਰ ਵੇਖੋ ਮਾਂ ਨੂੰ ਭਰੋਸਾ ਹੈ, ਆ ਗੁੜ ਦੀ ਰੋੜੀ ਬੰਨ ਲੈ ਅਤੇ ਨਾਲ ਤੂੰ ਟਕਾ ਰੱਖ, ਤੂੰ ਸਿਦਕ ਨਾ ਡੋਲੀ, ਚੇਤੇ ਰੱਖੀ ਸਤਿਗੁਰੂ ਜ਼ਰੂਰ ਆਉਣਗੇ। ਇਤਿਹਾਸ ਕਹਿੰਦਾ ਸੀ ਬੱਚੇ ਨੇ ਪਲਦੇ ਪੱਲੇ ਨਾਲ ਕੱਪੜੇ ਨਾਲ ਗੁੜ ਦੀ ਰੋੜੀ ਬੰਨ ਲਈ, ਟਕਾ ਨਾਲ ਬੰਨ ਲਿਆ, ਗਾਦੀ 'ਤੇ ਬੈਠਾ ਗੁਰੂ ਗੁਰੂ ਬੋਲਣ ਲੱਗ ਪਿਆ। ਸੰਗਤ ਜੀ ਮੈਂ ਕੱਲ੍ਹ ਵੀ ਕਿਹਾ ਸੀ ਪਰਸੋਂ ਕਿ ਨਾਮ ਇੱਕੋ ਦਮ ਰਸ ਨਹੀਂ ਬਣਦਾ, ਹਾਂ ਉਹਦੀ ਕਿਰਪਾ ਹੋ ਜਾਵੇ ਫਿਰ ਕੋਈ ਗੱਲ ਨਹੀਂ, ਫਿਰ ਤਾਂ ਸੁੱਕੇ ਖਰੇ ਕੀਏ ਖਿਨ ਮਾਹੇ, ਪਰ ਨਾਮ ਪਹਿਲਾਂ ਅੰਦਰ ਦੀ ਮੈਲ ਧੋਂਦਾ ਹੈ, ਜਦੋਂ ਮੈਲ ਧੁੱਪ ਜਾਏ ਮਨ ਟਿਕਣ ਲੱਗ ਪੈਂਦਾ ਹੈ, ਜਦੋਂ ਮਨ ਟਿਕਣ ਲੱਗ ਪਏ ਉਦੋਂ ਰਸ ਆਉਣ ਲੱਗ ਪੈਂਦਾ। ਬਾਣੀ ਕਹਿੰਦੀ ਮੈਂ ਨਹੀਂ, ਜਦੋਂ ਰਸ ਆਉਣ ਲੱਗ ਪਵੇ ਅੰਦਰੋਂ ਨਾਮ ਸੁਣੀਂਦਾ ਹੈ, ਗੁਰਬਾਣੀ ਕਹਿੰਦੀ ਹੈ ਜਦੋਂ ਅੰਦਰੋਂ ਨਾਮ ਸੁਣੀਣ ਲੱਗ ਪਏ ਫਿਰ ਬਾਹਰ ਮੁਖੀ ਬੰਦਾ ਹੋ ਜਾਏ ਤਾਂ ਬਾਹਰ ਵੀ ਨਾਮ ਸੁਣੀਂਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਉਹਨੇ ਸਤਿਗੁਰੂ ਨੂੰ ਆਵਾਜ਼ਾਂ ਮਾਰਨ ਲੱਗ ਪਿਆ, ਪ੍ਰਾਣਾਂ ਤੋਂ ਆਵਾਜ਼ ਮਾਰੇ, ਕਹਿੰਦੇ ਇੱਥੋਂ ਤੱਕ ਪਿੰਡ ਦੇ ਲੋਕਾਂ ਨੇ ਮਜ਼ਾਕ ਬਣਾ ਦਿੱਤਾ, ਉਹਦਾ ਨਾਂ ਹੀ ਪੱਲਾ ਪਾ ਦਿੱਤਾ ਜੀ, ਪੱਲਾ ਪੱਲਾ, ਜਿੱਥੇ ਜਾਣਾ ਪੱਲਾ, ਉਹਨੇ ਲੋਕਾਂ 'ਚ ਬਹਿਣਾ ਬੰਦ ਕਰ ਦਿੱਤਾ। ਸਿਰਫ ਇੱਕੋ ਲਟਕ ਕੇ ਸਤਿਗੁਰੂ ਮੈਂ ਬੇਨੇਮਾ ਹਾਂ, ਤੂੰ ਬਖਸ਼ਿਸ਼ ਕਰ, ਉਹਦਾ ਹਿਰਦਾ ਟਿਕ ਗਿਆ। ਮੈਂ ਸਮਝਾਂਗਾ ਇਉਂ ਸਮਝੋ ਵੀ ਇਸ ਪੌੜੀ ਦੇ ਅਰਥ ਕਰਨ ਲੱਗਾ, ਮਨ ਟਿਕ ਗਿਆ, ਫੁਰਨਿਆਂ ਤੋਂ ਮੁਕਤ ਹੋ ਗਿਆ। ਇੱਕ ਦਿਨ ਫਿਰ ਉਹ ਖੇਤ ਦੀ ਵੱਟ 'ਤੇ ਬੈਠਾ, ਸਾਰਾ ਦਿਨ ਉੱਥੇ ਬੈਠਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਬਕਾਲਾ ਆਏ, ਸਤਿਗੁਰਾਂ ਨੇ ਘੋੜਾ ਲਿਆ ਇਕੱਲੇ, ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਥੇ, ਕਹਿਣ ਲੱਗੇ ਇੱਕ ਨਦੀ ਕਿੰਨੇ ਦਿਨਾਂ ਦੀ ਮਾਰੂ ਥਲ ਨੂੰ ਚੀਰਦੀ ਆਉਂਦੀ ਪਈ ਹੈ ਪਰ ਪਹੁੰਚ ਨਹੀਂ ਸਕੀ। ਮੈਂ ਖੁਦ ਉਹਦੇ ਨਦੀ ਦੇ ਕੋਲ ਚੱਲਿਆ ਕਿ ਗੁਰੂ ਸਮੁੰਦਰ ਹੈ, ਸੱਚੀ ਮੁੱਚੀ ਸਿੱਖ ਨਦੀ ਹੈ ਜੀ ਗੁਰੂ ਸਮੁੰਦਰ। ਮਹਾਰਾਜ ਨੇ ਕਿਹਾ ਨਦੀ ਸਭ ਸਿੱਖੀ, ਨਦੀਆਂ ਚੱਲ ਕੇ ਆਉਂਦੀਆਂ ਨੇ। ਕਹਿਣ ਲੱਗੇ ਉਹ ਨਦੀ ਆ ਰਹੀ ਮੈਂ ਲੈਣ ਚੱਲਿਆ। ਸੰਗਤ ਜੀ ਹਕੀਕਤ ਹੈ ਕਿ ਸਤਿਗੁਰੂ ਘੋੜੇ 'ਤੇ ਸਵਾਰ ਉਹਦੇ ਪਿੰਡ ਗਏ, ਪਿੰਡ ਤੋਂ ਬਾਹਰ ਇੱਕ ਬੰਦਾ ਮਿਲ ਗਿਆ। ਸਤਿਗੁਰਾਂ ਨੇ ਸਭੈਕੇ ਨੂੰ ਪੁੱਛ ਲਿਆ ਇਸ ਪਿੰਡ ਦਾ ਚੌਧਰੀ ਕੌਣ, ਅਤੇ ਉਹ ਬੱਚੇ ਦਾ ਪਿਓ ਨਹੀਂ ਸੀ, ਗਰੀਬੀ ਬੜੀ ਸੀ, ਟਿੱਚਰਾਂ ਜਿਹੇ ਪਿੰਡ ਦੇ ਕਰਦੇ ਨੇ। ਕਹਿੰਦਾ ਬਾਬਾ ਜੀ ਉਹ ਜਿਹੜਾ ਵੱਟ 'ਤੇ ਬੈਠਾ ਉਹ ਪਿੰਡ ਦਾ ਚੌਧਰੀ ਹੈ, ਉਹ ਭਾਈ ਪੱਲਾ ਸੀ, ਉਹਦਾ ਮਜ਼ਾਕ ਉਡਾ ਦਿੱਤਾ, ਪਿੰਡ ਦਾ ਚੌਧਰੀ ਉਹੀ ਹੈ। ਸਤਿਗੁਰਾਂ ਨੇ ਉੱਥੇ ਰੁਕ ਕੇ ਗਿਆ, ਹਾਂ ਸਮਾਂ ਆਏਗਾ ਪਿੰਡ ਦਾ ਚੌਧਰੀ ਇਹੀ ਹੋਵੇਗਾ। ਮਹਾਰਾਜ ਚਲੇ ਗਏ ਜੀ। ਸੰਗਤ ਜੀ ਬੱਚਾ ਬੈਠਾ, ਅੱਖਾਂ ਉਹਦੀਆਂ ਭਰੀਆਂ ਸਨ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਸਾਰੇ ਗੁਣ ਚੰਗੇ ਨੇ, ਇੰਦਰੀਆਂ ਨੂੰ ਕਾਬੂ ਕਰ ਲੈਣਾ, ਧੀਰਜ ਆ ਜਾਣਾ, ਭੈ ਪੈਦਾ ਹੋ ਜਾਣਾ, ਤਪੱਸਿਆ ਕਰ ਲੈਣੀ, ਸਭ ਕੁਝ ਚੰਗਾ ਹੈ, ਪਰ ਜੇ ਭਾਂਡਾ ਨਾ ਹੋਇਆ ਤਾਂ ਜੀਵਨ ਕਿੱਥੇ ਕੱਢਿਆ ਜਾਏਗਾ। ਫਿਰ ਤਾਂ ਉਹ ਤੁਰੇ ਫਿਰਦੇ ਨੇ, ਕਈ ਹੱਠ ਜੋਗੀ ਤੁਰੇ ਫਿਰਦੇ ਆ ਪ੍ਰੇਮ ਤੋਂ ਸੱਖਣੇ। ਸਤਿਗੁਰੂ ਉਹਦੇ ਕੋਲ ਜਾ ਕੇ ਰੁਕ ਗਏ ਅਤੇ ਆਵਾਜ਼ ਦਿੱਤੀ, ਬੇਟਾ ਨੇਤਰ ਬੰਦ ਸਨ, ਕਿ ਮੈਨੂੰ ਗੁੜ ਦੇ ਦੇਂਗਾ, ਭੁੱਖ ਲੱਗੀ ਗੁੜ ਦੇਂਗਾ। ਕਹਿੰਦੇ ਨੇ ਨੇਤਰ ਬੰਦ ਤੇ ਇੱਕੋ ਗੱਲ ਕਹੀ, ਨਹੀਂ ਨਹੀਂ ਇਹ ਕਿਸੇ ਵਾਸਤੇ ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਹੈ। ਮਹਾਰਾਜ ਘੋੜੇ ਤੋਂ ਥੱਲੇ ਉਤਰੇ ਜੀ, ਉਸ ਬੱਚੇ ਨੂੰ ਚੁੱਕ ਕੇ ਸੀਨੇ ਨਾਲ ਲਾਇਆ। ਕਹਿਣ ਲੱਗੇ ਬੱਚਾ ਮੈਂ ਹਾਂ, ਮੈਂ ਤੈਨੂੰ ਮਿਲਣ ਵਾਸਤੇ ਆਇਆ। ਨੇਤਰ ਖੋਲ੍ਹੇ ਅਤੇ ਮੀਰੀ ਪੀਰੀ ਦੇ ਦਾਤਾ ਜੀ ਸਾਹਮਣੇ ਸਨ। ਸੰਗਤ ਜੀ ਉਹ ਬੱਚਾ ਰੋਣ ਲੱਗ ਪਿਆ। ਸਤਿਗੁਰਾਂ ਨੇ ਸੱਚੀ ਗੱਲ ਰੋੜੀ ਦੀ ਨਹੀਂ, ਗੱਲ ਚੇਤੇ ਰੱਖਿਓ, ਗੱਲ ਰੋਟੀ ਦੀ ਨਹੀਂ, ਗੱਲ ਰੋੜੀ ਦੀ ਨਹੀਂ, ਗੱਲ ਅੰਬਾਂ ਦੀ ਨਹੀਂ, ਗੱਲ ਕੱਪੜੇ ਦੀ ਨਹੀਂ, ਗੱਲ ਤਾਂ ਅੰਦਰ ਦੀ ਭਾਵਨਾ ਦੀ ਹੈ, ਬਾਹਰ ਦੀਆਂ ਚੀਜ਼ਾਂ ਦੇ ਪ੍ਰਤੀਕ ਹੁੰਦੀਆਂ ਨੇ। ਜਿਹੜਾ ਪਿਆਰ ਕਰਨ ਵਾਲਾ ਗੁਰ ਦੀ ਰੋੜੀ ਨਹੀਂ ਦਿੰਦਾ, ਉਹ ਤਾਂ ਸਿਰ ਦਿੰਦਾ ਹੈ, ਸਿਰ ਤੋਂ ਬਿਨਾਂ ਪਿਆਰ ਨਿਭ ਸਕਦਾ। ਅਤੇ ਇੱਕ ਹੋਰ ਬੇਨਤੀ ਕਰਾਂ, ਜਿੰਨੀ ਮਰਜ਼ੀ ਦੌਲਤ ਇਕੱਠੀ ਕਰ ਲਓ, ਖਿਮਾ ਕਰ ਦਿਓ, ਢੇਰ ਲਾ ਦਿਓ ਧਰਮ ਸਥਾਨਾਂ 'ਤੇ ਜਾ ਕੇ, ਪੈਸੇ ਦੇ ਪੈਸਿਆਂ ਨਾਲ ਕਦੀ ਪਿਆਰ ਨਹੀਂ ਮਿਲਦਾ ਹੁੰਦਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਸੰਮਨ ਜਾਓ ਉਸ ਪ੍ਰੇਮ ਕੀ, ਦਮ ਕੋ ਹੋਤੀ ਸਾਠ, ਰਾਵਣ ਕੁੱਤੇ ਸੋ ਰੰਕ ਨੈ ਜਿਨ ਸਿਰ ਦੇਨੇ ਕਾਂਢ। ਜੇ ਪੈਸਿਆਂ ਨਾਲ ਪਿਆਰ ਮਿਲਦਾ, ਅਤੇ ਸੰਗਤ ਜੀ ਰਾਵਣ ਨੇ ਕਿਉਂ ਸਿਰ ਭੇਟਾ ਕੀਤੇ, ਪਿਆਰ ਤਾਂ ਆਪਾਂ ਭੇਟ ਕਰਕੇ ਮੈਂ ਮਾਰ ਕੇ। ਸਤਿਗੁਰਾਂ ਨੇ ਉਸ ਦੇ ਹੱਥ ਦੀ ਗੁੜ ਦੀ ਰੋੜੀ ਖਾਧੀ। ਫਿਰ ਅਗਲਾ ਬਚਨ ਕੀਤਾ, ਮੈਨੂੰ ਘਰ ਲੈ ਚੱਲ। ਇਤਿਹਾਸ ਕਹਿੰਦਾ ਮਹਾਰਾਜ ਨੇ ਕਿਹਾ ਮੈਨੂੰ ਘਰ ਨਹੀਂ ਲੈ ਕੇ ਜਾਏਗਾ। ਉਹ ਬੱਚਾ ਗੁਰੂ ਹਰਗੋਬਿੰਦ ਸਾਹਿਬ ਨੂੰ ਲੈ ਕੇ ਅੱਗੇ ਅੱਗੇ ਤੁਰ ਪਿਆ। ਘਰ ਮਾਂ ਸੀ, ਜਿਵੇਂ ਬੰਦਾ ਕਮਲਾ ਹੋ ਜਾਂਦਾ, ਸਭ ਕੁਝ ਭੁੱਲ ਜਾਂਦਾ, ਉੱਚੀ ਉੱਚੀ ਆਵਾਜ਼ ਦੇ ਕੇ ਮਾਂ ਮਾਂ। ਜਦੋਂ ਬੂਹਾ ਖੋਲ੍ਹਿਆ, ਕਹਿਣ ਲੱਗਾ ਦੇਖ ਗੁਰੂ ਹਰਗੋਬਿੰਦ ਸਾਹਿਬ ਸਾਡੇ 'ਤੇ ਰਹਿਮਤਾਂ ਕਰਨ ਆ ਗਏ। ਮਹਾਰਾਜ ਅੰਦਰ ਗਏ ਜੀ, ਸਾਦੀ ਜੀ ਮੰਜੀ ਸੀ ਮਾਤਾ 'ਤੇ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਬੀਬੀਓ ਭੈਣੋ, ਸਭ ਤੋਂ ਵੱਧ ਤੁਸੀਂ ਬਦਲ ਸਕਦੀਆਂ ਜੇ ਜੇ ਤੁਹਾਡੇ ਸੀਨੇ ਵਿੱਚ ਗੁਰੂ ਕਾ ਸ਼ਬਦ ਚਲਾ ਗਿਆ, ਤਿੰਨ ਚਾਰ ਪੀੜੀਆਂ ਦੀਆਂ ਘਰ ਦੀਆਂ ਤੁਸੀਂ ਬਦਲ ਦੇਣੀਆਂ। ਮਾਂ ਉਹਨੇ ਮੱਥਾ ਟੇਕਿਆ, ਮੰਜੇ 'ਤੇ ਬੈਠ ਗਏ। ਸਤਿਗੁਰਾਂ ਨੇ ਅਗਲੀ ਗੱਲ ਕਹੀ, ਬੀਬਾ ਭੁੱਖ ਲੱਗੀ ਕੋਈ ਸ਼ਕਨ ਨੂੰ ਦੇਵੇਗੀ ਨਹੀਂ, ਗਰੀਬੀ ਬੜੀ ਸੀ। ਇਤਿਹਾਸ ਕਹਿੰਦਾ ਵੀ ਉਹਦੇ ਘਰ 'ਚ ਥੋੜ੍ਹੇ ਜਿਹੇ ਚੌਲ ਦਾਲ ਉਹ ਕੁਝ ਰੱਖ ਦਿੱਤਾ। ਇੰਨੀ ਦੇਰ ਨੂੰ ਇਲਾਕੇ ਦੀ ਸੰਗਤ ਆ ਗਈ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਉੱਤੇ ਪ੍ਰਸ਼ਾਦਾ ਵਰਤਾਇਆ। ਮੈਂ ਸਿਰਫ ਇੱਕ ਸਾਖੀ ਤਾਂ ਲਈ ਹੈ, ਸੱਚੀ ਮੁੱਚੀ ਭਾਈ ਪੱਲਾ ਪਿੰਡ ਦਾ ਚੌਧਰੀ ਬਣਿਆ, ਅੱਜ ਤੱਕ ਉਹਦੀ ਔਲਾਦ ਪਿੰਡ ਬਤਾਲੇ ਦੇ ਵਿੱਚ ਰਹਿੰਦੀ ਹੈ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ, ਸਿਰਫ ਇੱਕ ਸਾਖੀ ਲਈ ਹੈ। ਭਾਵ ਅੰਦਰ ਦੀਆਂ ਤਰੰਗਾਂ ਨੇ, ਪ੍ਰੇਮ ਵਾਸਤੇ ਵੀ ਅਰਦਾਸ ਕਰੀਏ ਕਿ ਪਰਮਾਤਮਾ ਸਾਡੇ ਅੰਦਰ ਸੱਚੀ ਮੁੱਚੀ ਪਿਆਰ ਪੈਦਾ ਕਰਦੇ। ਸੱਚੀ ਮੁੱਚੀ ਤਾਂ ਕਿਹਾ ਕਿਉਂਕਿ ਮਨ ਡਾਵਾਂ ਡੋਰ ਰਹਿੰਦਾ ਹੈ। ਸਤਿਗੁਰਾਂ ਨੇ ਤੇ ਸ਼ਬਦ ਵਰਤਿਆ, ਭਾਂਡਾ ਪਾਓ ਪ੍ਰੇਮ ਦਾ ਭਾਂਡਾ। ਇੱਥੋਂ ਤੱਕ ਜਿੰਨਾ ਪਿਆਰ ਕੀਤਾ ਉਹਨਾਂ ਨੇ ਰੱਬ ਜੀ ਨੂੰ, ਲਾਡ ਵੀ ਸ਼ਬਦ ਕਹਿ ਚੈਲੰਜ ਕਰਕੇ ਨਹੀਂ, ਉਹਨਾਂ ਕਿਹਾ ਵਾਹਿਗੁਰੂ ਜੀ ਤੁਸੀਂ ਮੋਹ ਦੀਆਂ ਬੰਦਾਂ ਫਾਈਆਂ ਪਾਈਆਂ, ਅਸੀਂ ਤੈਨੂੰ ਪਿਆਰ ਕਰ ਕਰਕੇ ਮੋਹ ਤੋੜ ਕੇ ਪ੍ਰੇਮ ਦੀ ਫਾਈ ਪਾ ਲਈ ਹੈ। ਜੋ ਹਮ ਬਾਂਧੇ ਮੋਹ ਬਾਂਧ ਫਾਂਸ, ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮ ਅਰਾਧੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਰੇ ਗੁਣ ਚੰਗੇ ਨੇ ਪਰ ਭਾਂਡੇ ਤੋਂ ਬਿਨਾਂ। ਭਾਂਡਾ ਪਾਓ, ਅਗਲਾ ਜੀ ਅੰਮ੍ਰਿਤ ਤਿਤ ਢਾਲ।
1: ਉਸ ਦਿਨ ਆਪਾਂ ਅੰਮ੍ਰਿਤ ਦੇ ਅਰਥ ਬਹੁਤ ਕੀਤੇ ਸਨ ਵਿਸਾਖੀ ਵਾਲੇ ਦਿਨ। ਇਸ ਵਿੱਚ ਨਾਮ ਅੰਮ੍ਰਿਤ ਢਲੇਗਾ, ਫਿਰ ਧਿਆਨ ਨਾਲ ਸੁਣਿਓ ਮੈਂ ਅਰਥ ਕਰ ਰਿਹਾ, ਨਾਮ ਅੰਮ੍ਰਿਤ ਢਲੇਗਾ, ਅੰਮ੍ਰਿਤ ਢਾਲ। ਹੁਣ ਅਗਲਾ ਸ਼ਬਦ ਹੈ ਜੀ, ਗਹਿਣਾ ਕਿੱਥੇ ਬਣੂਗਾ, ਘੜੀਆ ਸ਼ਬਦ ਸੱਚੀ ਟਕਸਾਲ। ਖਿਮਾ ਕਰ ਦਿਓ, ਇਸ ਤੁਕ ਦੇ ਅਰਥ ਹਰ ਵਿਦਵਾਨ ਨੇ ਆਪਣੇ ਕੀਤੇ, ਕਿਸੇ ਨੇ ਸ਼ਬਦ ਦੇ ਅਰਥ ਕੀਤੇ ਗੁਰਮੁਖ ਨੇ ਉੱਥੇ ਸ਼ਬਦ ਘੜਿਆ ਜਾਂਦਾ ਹੈ, ਕਿਸੇ ਨੇ ਅਰਥ ਕੀਤੇ ਉਹਦੇ ਮਨ ਘੜਿਆ ਜਾਂਦਾ ਹੈ। ਉਂਝ ਯਾਦ ਰੱਖਿਓ ਸ਼ਬਦ ਦੇ ਬਹੁ ਅਰਥ ਨੇ ਗੁਰੂ ਗ੍ਰੰਥ ਸਾਹਿਬ 'ਚ, ਸ਼ਬਦ ਦਾ ਅਰਥ ਇੱਕ ਨਹੀਂ। ਮੈਂ ਦੋ ਤਿੰਨ ਉਦਾਹਰਨਾਂ ਦੇ ਦੇਣਾ, ਇੱਕ ਤਾਂ ਸ਼ਬਦ ਦਾ ਅਰਥ ਹੈ ਬ੍ਰਹਮ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ ਪਰਮਾਤਮਾ। ਇੱਕ ਸ਼ਬਦ ਦਾ ਅਰਥ ਹੈ ਆਵਾਜ਼, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਉਹ ਸ਼ਬਦ ਦਾ ਅਰਥ ਹੈ ਬੋਲ। ਇੱਕ ਸ਼ਬਦ ਦਾ ਅਰਥ ਹੈ ਗੁਰਬਾਣੀ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਇੱਕ ਸ਼ਬਦ ਦਾ ਅਰਥ ਹੈ ਅਨਹਦ ਨਾਦ, ਅਨਹਤਾ ਸ਼ਬਦ ਵਾਜੰਤ ਭੇਰੀ। ਸੰਗਤ ਜੀ, ਇੱਕ ਸ਼ਬਦ ਦਾ ਅਰਥ ਹੈ ਕਿ ਪਰਮਾਤਮਾ ਦਾ ਸੱਦਾ। ਉਸ ਦਿਨ ਮੈਂ ਬੇਨਤੀ ਕੀਤੀ, ਮੈਂ ਫਿਰ ਰਿਪੀਟ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ 'ਚ ਹਜ਼ਾਰਾਂ ਸ਼ਬਦ ਨੇ ਪਰ ਖੈਡਿੰਗ ਸਿਰਫ ਤਿੰਨ ਥਾਵਾਂ 'ਤੇ ਆਇਆ। ਸ਼ਾਇਦ ਮੈਂ ਇੱਥੇ ਗੱਲ ਕਰਕੇ ਗਿਆ, ਜੇ ਨਾ ਕੀਤੀ ਹੋਈ ਸੁਣਿਓ, ਸਿਰਫ ਗੁਰੂ ਗ੍ਰੰਥ ਸਾਹਿਬ 'ਤੇ ਥਾਵਾਂ 'ਤੇ ਸਿਰਲੇਖ ਹੈ, ਬਾਕੀ ਕਿਤੇ ਸ਼ਬਦ ਹੈਡਿੰਗ ਨੇ। ਰਾਗ ਹੈ, ਸਲੋਕ ਹੈ, ਪੌੜੀ ਹੈ, ਸਭ ਤੋਂ ਪਹਿਲਾਂ ਮਾਰੂ ਰਾਗ 'ਚ ਆਉਂਦਾ ਹੈ। ਸਲੋਕ ਆਉਂਦਾ ਹੈ, ਸਾਜਨ ਤੇਰੇ ਚਰਨ ਕੀ ਹੋਏ ਰਾਂ ਸਤੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਅੱਗੇ ਆਉਂਦਾ ਸ਼ਬਦ, ਸੱਸਾ ਬੱਬਾ ਦੱਦਾ ਸ਼ਬਦ, ਉਹ ਕਹਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ। ਪਹਿਲੀ ਵਾਰੀ ਸਰਲੇਖ ਇੱਥੇ ਆਉਂਦਾ, ਦੂਜੀ ਵਾਰੀ ਮਾਰੂ ਰਾਗ 'ਚ ਆਉਂਦਾ ਸ਼ਬਦ, ਸਖੀ ਸਹੇਲੀ ਗਰਭ ਗਹੇਲੀ ਸੁਣ ਸ਼ਹਿ ਕੀ ਇੱਕ ਬਾਤ ਸੁਹੇਲੀ। ਦੂਜੀ ਵਾਰ, ਤੀਜੀ ਵਾਰ ਭਗਤ ਬਾਣੀ 'ਚ ਆਉਂਦਾ ਕਬੀਰ ਕਾ ਸ਼ਬਦ, ਬਾਕੀ ਕਿਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਹੈਡਿੰਗ ਨਹੀਂ ਆਇਆ। ਸ਼ਬਦ ਦੇ ਬਹੁਤ ਅਰਥ ਨੇ ਜੀ, ਜਿੰਨੀ ਕੁ ਸਮਝ ਪਈ ਇੱਥੇ ਸ਼ਬਦ ਦਾ ਅਰਥ ਬਾਣੀ 'ਚ ਕਿਤੇ ਮਨ ਰੂਪ ਨਹੀਂ ਆਇਆ। ਘੜੀਆ ਸ਼ਬਦ ਸੱਚੀ ਟਕਸਾਲ, ਫਿਰ ਅਰਸ਼ ਸੁਣੋ, ਇੱਥੇ ਸ਼ਬਦ ਦਾ ਅਰਥ ਜੇ ਆਚਰਣ ਕਰਾਂਗੇ ਤਾਂ ਬਹੁਤ ਚੰਗਾ ਹੋਵੇਗਾ, ਕਿਉਂਕਿ ਆਚਰਣ ਘੜੀਂਦਾ ਪਿਆ ਹੈ, ਘੜੀਆ ਹੈ। ਪਰ ਜੇ ਮਨ ਅਰਥ ਕਰਾਂਗੇ ਤਾਂ ਮਨ ਘੜਨ ਨਾਲ ਹੀ ਆਚਰਣ ਘੜਿਆ ਜਾਂਦਾ ਹੈ। ਘੜੀਆ ਸ਼ਬਦ ਸੱਚੀ ਟਕਸਾਲ, ਇੱਥੇ ਹੁਣ ਸੰਗਤ ਜੀ ਫਿਰ ਸੁਣਿਓ, ਸੱਚੀ ਟਕਸਾਲ ਦੇ ਗੁਰਮੁਖਾਂ ਅਰਥ ਕੀਤੇ ਨੇ ਸ਼ਬਦ ਦੀ ਟਕਸਾਲ। ਮੈਨੂੰ ਪਤਾ ਹੈ ਸਭ ਤੋਂ ਜ਼ਿਆਦਾ ਜਪਜੀ ਸਾਹਿਬ ਦੇ ਟੀਕੇ ਹੋਏ ਆ, ਅਨਮਤ ਵਾਲਿਆਂ ਨੇ ਕੀਤੇ, ਇੱਕ ਟੀਕਾ ਓਸ਼ੋ ਦਾ ਬੜਾ ਮਸ਼ਹੂਰ ਹੋਇਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਉਹ ਕਹਿੰਦੇ ਕਮਾਲ ਹੋ ਗਈ, ਕੋਈ ਸ਼ੱਕ ਨਹੀਂ ਉਹ ਬੰਦਾ ਬੋਲਿਆ। ਪਰ ਮੈਂ ਫਿਰ ਵੀ ਬੇਨਤੀ ਕਰਾਂਗੇ ਸੰਗਤ ਜੀ, ਅਨਮਤ ਵਾਲੇ ਵਿਦਵਾਨ ਦਾ ਟੀਕਾ ਪੜ੍ਹਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜ਼ਰੂਰ ਪੜ੍ਹਿਓ, ਕਿਉਂਕਿ ਉਹਨੂੰ ਸਿਧਾਂਤ ਦਾ ਪਤਾ ਨਹੀਂ। ਉਹ ਆਪਣੇ, ਮੈਂ ਨਹੀਂ ਕਹਿੰਦਾ ਉਹਦੀ ਕਮਾਈ ਘੱਟ ਜਾਂ ਵਾਹਿਗੁਰੂ ਜਾਣੇ ਜੀ, ਪਰ ਫਿਰ ਵੀ ਬੇਨਤੀ ਹੈ ਕਿ ਸ਼ਬਦ ਦਾ ਅਰਥ ਆਚਰਣ। ਇੰਨੇ ਗੁਣ ਹੋਣ ਤਾਂ ਆਚਰਣ ਘੜਿਆ ਜਾਣਾ, ਜੇ ਜਤ ਹੋਵੇ, ਧੀਰਜ ਹੋਵੇ, ਅਡੋਲ ਮਤ ਹੋਵੇ, ਗੁਣ ਹੋਵੇ, ਭੈ ਹੋਵੇ, ਤਪ ਹੋਵੇ, ਪ੍ਰੇਮ ਹੋਵੇ ਅਤੇ ਨਾਮ ਅੰਮ੍ਰਿਤ ਵਿੱਚ ਢਲਿਆ ਹੋਵੇ, ਇੰਨੇ ਗੁਣ ਹੋਣ ਤਾਂ ਆਚਰਣ ਘੜਿਆ ਜਾਣਾ। ਹੁਣ ਅਗਲਾ ਸਵਾਲ ਹੈ ਸੱਚੀ ਟਕਸਾਲ। ਟਕਸਾਲ ਦੇ ਲਫਜ਼ੀ ਅਰਥ ਹੁੰਦੇ ਨੇ ਜਿੱਥੇ ਸਿੱਕੇ ਘੜੇ ਜਾਂਦੇ ਆ। ਮੈਂ ਅੱਜ ਥੋੜ੍ਹੇ ਅਰਥ ਹਟ ਕੇ ਕਰਨ ਲੱਗਾ। ਇੱਕ ਤਾਂ ਸੱਚੀ ਟਕਸਾਲ ਦਾ ਅਰਥ ਗੁਰਬਾਣੀ 'ਚ ਆਉਂਦਾ ਸਤ ਸੰਗਤ, ਪਰ ਮੈਨੂੰ ਅੱਜ ਪ੍ਰਤੀਤ ਹੁੰਦਾ ਕਿ ਜਿਹੜੇ ਉੱਤੇ ਗੁਣ ਦੇ ਦਿੱਤੇ ਇਹ ਆਪਣੇ ਆਪ 'ਚ ਹੀ ਟਕਸਾਲ ਨੇ। ਟਕਸਾਲ ਦਾ ਮਤਲਬ ਇਹੀ ਹੈ ਨਾ, ਭੱਠੀ ਤਪਦੀ ਹੋਵੇ, ਕਰੰਸੀ ਘੜਨ ਵਾਲਾ ਬੈਠਾ ਹੋਵੇ। ਘੜੀਆ ਸ਼ਬਦ ਸੱਚੀ ਟਕਸਾਲ, ਜਿਹੜਾ ਉੱਪਰ ਦਿੱਤੇ ਹੋਏ ਅੱਠ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਕਮਾ ਲਏਗਾ ਉਹਦਾ ਜੀਵਨ ਹੀ ਸੱਚੀ ਟਕਸਾਲ ਬਣ ਜਾਏ, ਤਾਂ ਉਹ ਘੜਿਆ ਜਾਏ। ਘੜੀਆ ਸ਼ਬਦ ਸੱਚੀ ਟਕਸਾਲ, ਉਹਦਾ ਜੀਵਨ ਘੜਿਆ ਜਾਏਗਾ। ਹੁਣ ਅਗਲਾ ਸਵਾਲ, ਇੱਥੋਂ ਤੱਕ ਤਾਂ ਮਹਾਰਾਜ ਨੇ ਕਿਹਾ ਆਹ ਚੀਜ਼ਾਂ ਹੋਣ, ਆਹੀ ਤਾਂ ਗੁਰਮਤਿ ਦੀ ਵਿਲੱਖਣਤਾ ਹੈ ਜੀ। ਆਹ ਦੇਖੋ ਹੁਣ ਅਗਲੀ ਬਖਸ਼ਿਸ਼, ਮਤਾਂ ਜੀਵਨ ਘੜਦਿਆਂ ਜਿੱਦਣ ਖੌਮੇ ਪੈਦਾ ਹੋ ਗਈ। ਵੇਖੋ ਸਾਡੇ ਸਭ ਦਾ ਤਜਰਬਾ ਹੈ ਜੀ, ਲਗਾਤਾਰ ਕਈ ਦਿਨ ਬੋਲਦੇ ਰਹੋ, ਸੰਗਤ ਸੁਣਦੀ ਰਹੇ, ਮੈਂ ਸੱਚ ਕਹਿਣਾ ਤੁਸੀਂ ਸੁਣਦੇ ਹੋ, ਤੁਹਾਨੂੰ ਪਤਾ ਨਹੀਂ ਕਿੰਨੀ ਵਾਰੀ ਮੇਰੇ ਮਨ 'ਚ ਆ ਕੇ ਹੋਮੇ ਡੰਗ ਮਾਰਦੀ ਹੋਵੇਗੀ ਕਿ ਇੰਨੀ ਸੰਗਤ ਸੁਣ ਰਹੀ ਹੈ। ਸੱਚ ਹੈ, ਆਪ ਜੀ ਰੋਜ਼ ਨਿਯਮ ਨਿਭਾਉਂਦੇ ਹੋ, ਇੱਕ ਦਿਨ ਫੁਰਨਾ ਬਣਾ ਕੇ ਦੇਖਿਓ, ਹੁਣ ਤਾਂ ਬੜੇ ਸਾਲ ਹੋ ਗਏ, ਦੂਜੇ ਦਿਨ ਉੱਠ ਕੇ ਦਿਖਾਏ ਕੋਈ। ਕਾਂਜੀ ਦੀ ਇੱਕ ਬੂੰਦ ਦੁੱਧ ਦੇ ਟੱਬ ਨੂੰ ਖਰਾਬ ਕਰ ਦਿੰਦੀ ਹੈ। ਪਰ ਯਾਦ ਰੱਖਿਓ, ਇੱਕ ਹੋਮੇ ਦਾ ਫੁਰਨਾ ਕਈ ਦਿਨਾਂ ਦੇ ਬਣੇ ਕੋਈ ਨੇਮ ਨੂੰ ਤਬਾਹ ਕੀਤੇ ਚਲਾ ਜਾਂਦਾ। ਅਗਲੀ ਸਤਿਗੁਰਾਂ ਨੇ ਕਿਹਾ ਕਿ ਜੇ ਇੰਨੇ ਗੁਣ ਹੋਣ ਇਹ ਆਪ ਕਮਾਈ ਕਰੀਏ। ਫਿਰ ਸੁਣੋ, ਜਤ ਪਹਾਰਾ ਧੀਰੇ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਾਓ ਖਲਾਂ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਾਲ ਘੜੀਏ ਸ਼ਬਦ ਸੱਚੀ ਟਕਸਾਲ। ਅਗਲੇ ਵਚਨ, ਆਪਣੇ ਆਪ ਨਹੀਂ ਜਿਨ ਕਹੋ ਨਦਰ ਕਰਮ ਤਿੰਨਕਾਰ। ਵਾਹਿਗੁਰੂ ਜੀ, ਇਸ ਚੀਜ਼ ਨੂੰ ਨਹੀਂ ਭੁੱਲਣਾ, ਇੱਕ ਗੁਰਪ੍ਰਸਾਦ ਨਹੀਂ ਭੁੱਲਣਾ, ਦੂਜਾ ਨਦਰੇ ਕਰਮ ਨਹੀਂ ਭੁੱਲਣਾ। ਫਾਰਸੀ ਦਾ ਸ਼ਬਦ ਤਾਂ ਨਜ਼ਰ ਹੈ ਨਾ, ਚਲੋ ਪੰਜਾਬੀ ਚਾਹ ਸਤਿਗੁਰਾਂ ਨੇ ਨਦਰ ਵਰਤੇ। ਜਿਨ ਕਹੋ ਨਦਰ ਕਰਮ, ਸੁਣੋ ਕਿੱਡੀ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਉੱਪਰ ਪਰਮਾਤਮਾ ਦੀ ਨਦਰੇ ਕਰਮ। ਨਦਰ ਦਾ ਅਰਥ ਹੋ ਗਿਆ ਨਜ਼ਰ, ਅਤੇ ਕਰਮ ਦਾ ਅਰਥ ਬਖਸ਼ਿਸ਼। ਇਹ ਨਦਰ ਵੀ ਦੋ ਤਰ੍ਹਾਂ ਦੀ, ਜੇ ਨਦਰੇ ਕਰਮ ਹੋ ਜਾਏ ਤਾਂ ਲੋਹਿਆਂ ਵੀ ਸੋਨਾ ਬਣ ਜਾਂਦਾ, ਜੇ ਪੁੱਠੀ ਨਜ਼ਰ ਹੋ ਜਾਏ ਤਾਂ ਬਾਦਸ਼ਾਹ ਵੀ ਮੰਗਤਾ ਬਣ ਜਾਂਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ। ਮੇਰੀ ਫਿਰ ਬੇਨਤੀ, ਔਂਕੜ ਨੂੰ ਹੋੜਾ ਕਾਹੋ ਨਹੀਂ ਬੋਲਣਾ, ਉਹ ਜ਼ਖਮ ਹੋ ਜਾਏਗਾ। ਕਹਾ ਕਿ ਬਾਦਸ਼ਾਹ ਜਿਹੜਾ ਰਾਜ ਕਰਦਾ ਹੈ, ਜੇ ਰੱਬ ਦੀ ਨਜ਼ਰ ਪੁੱਠੀ ਹੋ ਗਈ ਨਾ, ਉਹ ਘਾਈ ਬਣ ਜੂਗਾ। ਘਾਈ ਨੂੰ ਮਿਹਨਤ ਕਰਕੇ ਪੈਸੇ ਮਿਲ ਸਕਦੇ ਆ, ਜੇ ਰੱਬ ਦੀ ਨਜ਼ਰ ਪੁੱਠੀ ਹੋ ਜਾਏ ਉਹ ਮੰਗਤਾ ਬਣ ਜਾਂਦਾ, ਉਹਦੀ ਝੋਲੀ 'ਚ ਕੋਈ ਖੈਰ ਵੀ ਨਹੀਂ ਪਾਉਂਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ। ਹੁਣ ਇਹ ਫਿਰ ਸੁਣੋ, ਜਿਨ ਕੋ ਨਦਰ ਕਰਮ ਤਿਨਕਾਰ। ਇਸ ਆਚਰਨ ਨੂੰ ਆਪਣੀ ਕਮਾਈ ਨਾਲ ਨਹੀਂ ਜੋੜਨਾ, ਇਹਨੂੰ ਉਹਦੀ ਬਖਸ਼ਿਸ਼ ਦੀ ਨਦਰ ਨਾਲ ਜੋੜਨਾ। ਫਿਰ ਬੇਨਤੀ, ਜਿਨ ਕੋ ਜਿਨ੍ਹਾਂ ਉੱਤੇ ਨਦਰ ਕਰਮ, ਜਿਨ੍ਹਾਂ ਉੱਤੇ ਨਜ਼ਰੇ ਕਰਮ, ਅਰਥ ਮੈਂ ਕਰਾਂਗਾ ਰਹਿਮਤ ਭਰੀ ਨਿਗਾਹ। ਜਿਨ ਕੋ ਨਦਰ ਕਰਮ ਤਿੰਨ ਤਿੰਨ ਉਹਨਾਂ ਨੇ ਕਾਰ ਦਰ ਤੇ ਕੰਮ ਕਿਹੜਾ, ਜਤ ਪਹਾਰਾ ਧੀਰ ਸੁਨਿਆਰ। ਇਹ ਉਹਨਾਂ ਨੇ ਕਰਮ ਕੀਤਾ ਜਿਹਦੇ 'ਤੇ ਨਦਰ ਹੋ ਗਈ। ਜਿਨ ਕੋ ਨਦਰ ਕਰਮ ਤਿੰਨਕਾਰ। ਅਗਲਾ ਬਚਨ ਨੇ ਨਾਨਕ ਨਦਰੀ ਨਦਰ ਨਿਹਾਲ ਗੁਰਮੁਖੋ। ਨਾਨਕ ਨਦਰੀ ਧੰਨ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਆਪਣੀ ਰਹਿਮਤ ਭਰੀ ਨਦਰ ਨਾਲ ਨਿਹਾਲ ਕਰ ਦਿੰਦਾ। ਥੋੜ੍ਹਾ ਜਿਹਾ ਮੈਂ ਆਪ ਜੀ ਦਾ ਇੱਥੇ ਟਾਈਮ ਲੈਣਾ, ਕਿਉਂਕਿ ਵਕਤ ਮੇਰਾ ਹੋ ਚੱਲਿਆ, ਮੇਰੀ ਫਲਾਈਟ ਹੈ। ਸੰਗਤ ਜੀ, ਇੱਕੋ ਹੀ ਬੇਨਤੀ ਕਰਾਂਗਾ, ਤੁਸੀਂ ਜਿਹੜੇ ਪਾਠ ਕਰਦੇ ਹੋ ਨਾ, ਸਭ ਤੋਂ ਜ਼ਿਆਦਾ ਗੁਰੂ ਜੀ ਨੇ ਜਿਹੜਾ ਝੋਲੀ ਅੱਡਿਵ ਕੇ ਮੰਗਿਆ, ਉਹ ਨਦਰ ਮੰਗੀ ਹੈ, ਮਿਹਰ ਮੰਗੀ ਹੈ। ਗੁਰਪ੍ਰਸਾਦ ਕਹਿ ਲਓ, ਨਦਰ ਕਹਿ ਲਓ, ਰਹਿਮਤ ਕਹਿ ਲਓ, ਤਰਸ ਕਹਿ ਲਓ। ਸ਼ਾਹ ਹੁਸੈਨ ਕਹਿੰਦਾ ਸੀ, ਕਦੀ ਵੀ ਆਪਣੇ ਮੁਰਸ਼ਦ ਦੇ ਸਾਹਮਣੇ ਖਲੋ ਕੇ ਅਦਲ ਨਹੀਂ ਮੰਗੀਦਾ ਹੁੰਦਾ। ਅਦਲ ਸਮਝਦੇ ਨਾ, ਇਨਸਾਫ, ਕਿ ਮੇਰਾ ਇਨਸਾਫ ਕਰੋ। ਨਹੀਂ, ਇਨਸਾਫ ਕੀਤਾ ਅਸੀਂ ਫਸ ਜਾਵਾਂਗੇ। ਆਪਾਂ ਕੀ ਮਹੀਨਾ ਜਪ ਤਪ ਕੀਤਾ, ਮੈਨੂੰ ਜਪ ਤਪ ਦਾ ਤਾਂ ਪਤਾ, ਆਪਣੇ ਫੁਰਨਿਆਂ ਦਾ ਪਤਾ ਹੀ ਨਹੀਂ। ਕਹਿਣ ਲੱਗੇ, ਜਦੋਂ ਮੁਰਸ਼ਦ ਕੋਲ ਜਾਣਾ, ਉਹਦੀ ਇੱਕ ਸਤਰ ਹੈ, ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ, ਮੇਰੇ ਨਾਲ ਅਦਲ ਨਾ ਕਰੀ, ਮੇਰੇ ਨਾਲ ਫਜ਼ਲ ਕਰੀ, ਫਜ਼ਲ ਦਰ ਤੇ ਕਿਰਪਾ ਕਰੀ। ਹੁਣ ਜਿਹੜੀ ਨਦਰ ਹੈ ਉਹ ਗੁਣ ਵੇਖ ਕੇ ਆਉਂਦੀ, ਕਿਰਪਾ ਜਿਹੜੀ ਗੁਣ ਵੇਖ ਕੇ, ਖਿਮਾ ਕਰਿਓ ਆਪਾਂ ਕਹਿ ਦਿਆਂਗੇ ਵੀ ਗੁਣ ਸਨ ਤਾਂ ਕਿਰਪਾ ਹੋਈ, ਨਹੀਂ, ਕਿਰਪਾ ਸੁਧਾ ਪਰਮਾਤਮਾ ਦਾ ਆਪਣਾ ਪ੍ਰੇਮ ਹੈ। ਕਈ ਵਾਰੀ ਘਾਲਣਾ ਕਰਨ ਵਾਲੇ ਬੈਠੇ ਰਹਿੰਦੇ ਨੇ, ਨਦਰ ਕਰ ਦੇਵੇ ਤੇ ਇੱਕ ਖਿੰਨ ਦੇ ਵਿੱਚ ਗੁਰਮੁਖ ਬਣਾ ਦਿੰਦਾ, ਉਸ ਦੀ ਨਦਰ। ਇੱਥੇ ਜਿਨ ਕੋ ਨਦਰ ਕਰਮ ਤਿਨਕਾਰ, ਇੱਥੋਂ ਤੱਕ ਕਿਆ ਖੰਸ ਕਿਆ ਬਗਲਾ, ਜਾਂ ਕੋ ਨਦਰ ਕਰੇ, ਜੇ ਉਹਦੀ ਨਦਰ ਹੋ ਜਾਏ, ਜੋ ਤਿਸ ਭਾਵੈ ਨਾਨਕਾ ਕਾਗੂ ਹੰਸ ਕਰੇ। ਇਹ ਧਰੇ ਵੀ ਆਉਂਦਾ ਤੇ ਕਰੇ ਵੀ ਆਉਂਦਾ, ਦੋ ਪਾਠ ਹੁੰਦੇ। ਉਹਦੀ ਬਖਸ਼ਿਸ਼ ਹੋ ਜਾਏ, ਉਹ ਕਾਂ ਤੇ ਬਗਲਿਆਂ ਨੂੰ ਹੰਸ ਬਣਾ ਦਿੰਦਾ। ਇੱਥੋਂ ਤੱਕ ਸੰਗਤ ਜੀ, ਥੋੜ੍ਹਾ ਜਿਹਾ ਜਪਜੀ ਸਾਹਿਬ ਪੜੋਗੇ ਨਾ ਸਵੇਰੇ, ਤੇ ਨਦਰ ਸ਼ਬਦ ਪੜਿਓ ਵਾਰ ਵਾਰ। ਇੱਕ ਤਾਂ ਅਸੀਂ ਜਦੋਂ ਪਾਠ ਕਰਨੇ ਹਾਂ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ ਅੱਗੇ। ਨਦਰ ਉੱਥੇ ਆ ਗਿਆ ਸ਼ਬਦ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ, ਕਿ ਜੇ ਉਹਦੀ ਨਦਰ 'ਚ ਵੇਖੀ ਹੋਈ ਤੁਰਿਆ ਫਿਰ ਤੂੰ ਬਾਦਸ਼ਾਹ ਬਣ ਕੇ। ਇੱਕ ਬਚਨ ਪਾਠ ਹੋਰ ਕਰੋ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਪਰਮਾਤਮਾ ਵੱਡਾ ਉਹਦਾ ਟਿਕਾਣਾ, ਉਹਦਾ ਨਾਮ ਉਹਦੇ ਤੋਂ ਉੱਚਾ, ਕਿਉਂਕਿ ਹਰ ਕਰਮ ਕਾਂਡ ਤੋਂ ਉੱਪਰ ਵਾਹਿਗੁਰੂ ਦਾ ਨਾਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਹਿ ਕਰਮਾ। ਵੱਡਾ ਸਾਹਿਬ ਹਾਂ ਉਹ ਵੱਡਾ ਹੈ, ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਹੁਣ ਇੱਥੇ ਖੰਗਤਾ ਨਹੀਂ ਪੈਦਾ ਹੋਣ ਦਿੱਤੀ ਕਿਤੇ, ਇਹ ਪੈਦਾ ਹੋ ਜਾਏ ਇਹ ਵੱਡ ਉੱਚਾ ਹੋ ਗਿਆ ਨਹੀਂ। ਅਗਲੀ ਤੁਕ ਸੁਣੋ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਇਹ ਵੱਡ ਉੱਚਾ ਕੌਣ ਹੋ ਸਕਦਾ। ਅਗਲੀ ਤੁਕ ਪੜੋ, ਨਾਨਕ ਨਦਰੀ ਵਾਹ ਵਾਹ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਪਰ ਇਹ ਏਵੜ ਉੱਚਾ ਉਹ ਹੋਵੇਗਾ ਜਿਹਦੇ ਉੱਤੇ ਉਹਦੀ ਬਖਸ਼ਿਸ਼ ਭਰੀ ਨਿਗਾਹ ਹੋ ਜਾਏਗੀ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਇਹ ਦਾਂਤ ਹੈ ਤੇ ਇਹ ਗੱਲ ਯਾਦ ਰੱਖਿਓ, ਦਾਂਤ ਕਦੀ ਹੱਕ ਨਹੀਂ ਹੁੰਦੀ, ਦਾਤ ਹਮੇਸ਼ਾ ਦਾਤੇ ਦੀ ਰਹਿਮ ਉੱਤੇ ਹੁੰਦੀ ਹੈ। ਇਸੇ ਕਰਕੇ ਸਾਡੀ ਅਰਦਾਸ ਵਿੱਚ ਸਿੱਖੀ ਦਾਨ ਹੈ, ਆਪਣ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਦਾਨ ਹੱਕ ਨਹੀਂ। ਮੇਰਾ ਜੀਵਨ ਨਹੀਂ ਏਡਾ ਵੱਡਾ, ਮੰਗਤਾ ਬਣ ਕੇ ਤੇਰੇ ਦਰ ਤੋਂ ਖੈਰ ਮੰਗਣ ਆਏ, ਤੇਰੀ ਮਰਜ਼ੀ ਹੈ। ਮੈਂ ਉਸ ਦਿਨ ਇੱਕ ਹੋਰ ਬੇਨਤੀ ਕੀਤੀ ਸੀ, ਜਦੋਂ ਨਦਰ ਕਰ, ਪਤਾ ਨਹੀਂ ਨਦਰ ਵੀ ਉਹ ਤੇ ਹੁੰਦੀ ਜਿਹਨੂੰ ਹੁਕਮ ਮਨਾਉਣਾ ਸ਼ੁਰੂ ਕਰਦਾ। ਸਤਿਗੁਰਾਂ ਨੇ ਕਿਹਾ, ਨਾਨਕ ਜਿਨ ਕੋ ਨਦਰ ਕਰਮ ਤਿਨਕਾਰ, ਜਿਹਨਾਂ ਉੱਤੇ ਉਹਦੀ ਨਦਰ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ। ਅੱਗੇ ਮਹਾਰਾਜ ਕਹਿੰਦੇ, ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਸ਼ਬਦ ਪਰਸ਼ੀਅਨ ਦਾ ਜੀ, ਫਾਰਸੀ ਦਾ ਹੈ। ਇਹਦਾ ਵੈਸੇ ਅਰਥ ਕਾਫੀ ਨੇ, ਇਹਦਾ ਅਰਥ ਪ੍ਰਸ਼ੰਸਾ ਵੀ ਹੈ, ਸੰਤੁਸ਼ਟ ਹੋਣਾ ਵੀ ਹੈ। ਉਂਝ ਨਿਹਾਲ ਦਾ ਅਰਥ ਹੈ ਜਿਹੜਾ ਬੰਦਾ ਮਾਨਸਿਕ ਤੌਰ 'ਤੇ, ਆਤਮਕ ਤੌਰ 'ਤੇ, ਇੰਦਰਿਆਵੀ ਤੌਰ 'ਤੇ, ਪੂਰਨ ਤੌਰ 'ਤੇ ਜਿਹੜਾ ਰੱਜ ਗਿਆ ਨਾ, ਤ੍ਰਿਪਤ ਹੋ ਗਿਆ, ਉਹਨੂੰ ਕਹਿੰਦੇ ਆ ਨਿਹਾਲ ਹੋ ਗਿਆ ਹੈ। ਸਤਿਗੁਰਾਂ ਨੇ ਇਹ ਸ਼ਬਦ ਦੀ ਬਹੁਤ ਵਰਤੋਂ ਕੀਤੀ ਹੈ ਜੀ, ਨਿਹਾਲ ਦੀ। ਤੁਸੀਂ ਸਾਡਾ ਤਾਂ ਜਕਾਰਾ ਹੀ ਨਿਹਾਲ ਹੈ। ਇੱਕ ਬਚਨ ਹੁੰਦਾ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਘਾਲ, ਨਿਹਾਲ ਨਿਹਾਲ ਨਿਹਾਲ। ਸੰਗਤ ਜੀ, ਤੁਸੀਂ ਰੋਜ਼ ਬੋਲਦੇ ਹੋ, ਬੋਲੇ ਸੋ ਨਿਹਾਲ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਸ਼ਬਦ ਜੋ ਸੀ ਪਹਿਲਾਂ, ਪਰ ਜੋ ਮਰਿਆਦਾ ਕਰੀ ਆਪੋ ਹੀ ਬੋਲਣਾ, ਬੋਲੇ ਸੋ ਨਿਹਾਲ, ਜੋ ਬੋਲੇਗਾ ਉਹ ਨਿਹਾਲ ਹੋਵੇਗਾ। ਹੁਣ ਇੱਕ ਤਰਥ ਦਾਸ ਨੇ ਕਈ ਵਾਰ ਕੀਤੇ, ਸਾਡਾ ਜੈਕਾਰਾ ਹੈ ਕੀ ਬੋਲੇ। ਇਹਦੇ ਵਿੱਚ ਸਾਡੇ ਕੁਛ ਵਿਦਵਾਨ ਕਹਿੰਦੇ, ਬੋਲੇ ਦਾ ਅਰਥ ਜੈਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਮਰਿਆਦਾ ਅਨੁਸਾਰ ਜੈਕਾਰਾ ਮਤੇ ਪਾਸ ਕਰਾ ਕੇ ਜੰਗਾਂ ਯੁੱਧਾਂ ਦੇ ਵੇਲੇ ਅਰਦਾਸ ਵੇਲੇ ਗਜਾਇਆ ਜਾਂਦਾ, ਜਕਾਇਆ ਜਾਂਦਾ ਜੀ, ਜੈਕਾਰਾ ਆਪਾਂ ਬੁਲਾਉਂਦੇ। ਹੁਣ ਡਾਕਟਰ ਤਾਰਨ ਸਿੰਘ ਹੋਣਾ ਵੀ ਅਰਥ ਕੀਤੇ, ਬੋਲੇ ਕੋਈ ਖਾਲਸੇ ਨੂੰ ਬੋਲੇਗਾ, ਉਹਦਾ ਬੋਲ ਸੁਣਿਆ ਜਾਏਗਾ, ਉਹ ਬੰਦਾ ਨਿਹਾਲ ਹੋਵੇਗਾ। ਇਹਦਾ ਅਰਥ ਵੀ ਕੀਤਾ ਕਿ ਤੇ ਜ਼ੁਲਮ ਹੋ ਜਾ, ਬੋਲੇ ਮੈਨੂੰ ਚਾਹੀਦੀ ਹੈ, ਤੇਰੀ ਹੈਲਪ ਚਾਹੀਦੀ ਹੈ, ਉਹ ਨਿਹਾਲ ਹੋਵੇਗਾ। ਪਰ ਥੋੜ੍ਹਾ ਜਿਹਾ ਜੇ ਹੋਰ ਡੂੰਘੇ ਨਾਲ ਅਰਥ ਵੇਖੀ, ਕਿਉਂਕਿ ਪਹਿਲੀ ਤੁਕ ਅਤੇ ਅਗਲੀ ਤੁਕ ਮਿਲ ਕੇ ਅਰਥ ਹੋਣਗੇ, ਬੋਲੇ ਜੋ ਵੀ ਬੋਲੇਗਾ ਸੋ ਨਿਹਾਲ, ਕੀ ਬੋਲੇ, ਸਤ ਸ੍ਰੀ ਅਕਾਲ, ਜਿਹੜਾ ਅਕਾਲ ਪੁਰਖ ਨੂੰ ਬੋਲੇਗਾ, ਜਿਹਨੂੰ ਖਾਲਸੇ ਦੇ ਬੋਲੇ ਵਾਲੇ ਕਹਿੰਦੇ, ਉਹ ਨਿਹਾਲ ਹੋਵੇਗਾ। ਇਹ ਸਤਿਗੁਰਾਂ ਨੇ ਖੀਰ 'ਤੇ ਸਾਨੂੰ ਬਖਸ਼ਿਸ਼ ਕੀਤੀ, ਬਈ ਇੰਨੇ ਗੁਣ ਧਾਰਨ ਕਰ ਲੈ, ਤੇਰਾ ਆਚਰਨ ਘੜਿਆ ਜਾਏਗਾ। ਅਤੇ ਚੇਤੇ ਰੱਖਿਓ, ਘੜਿਆ ਹੋਇਆਂ ਦੀ ਕੀਮਤ ਪੈਂਦੀ ਹੈ, ਸਵਾਰਿਆਂ ਦੀ ਕੀਮਤ ਪੈਂਦੀ ਹੈ। ਸਤਿਗੁਰੂ ਅੱਗੇ ਅਰਦਾਸ ਹੈ, ਇਸੇ ਹੀ ਤੁਸੀਂ ਪੌੜੀ ਦੀ ਵਿਆਖਿਆ ਕਰਨੀ ਹੈ ਅਤੇ ਖਾਲਸੇ ਦਾ ਸਵਈਆ ਲੈ ਲਓ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਬ ਸੰਯਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਉਹ ਸਚਿਆਰ ਪੁਰਸ਼ ਹੈ, ਉਹ ਸ਼ੁੱਧ ਪੁਰਸ਼ ਹੈ। ਸੰਗਤ ਜੀ, ਇਹ ਜਪਜੀ ਸਾਹਿਬ, ਉਸ ਦਿਨ ਮੈਂ ਕਿਹਾ ਗੁਰੂ ਨਾਨਕ ਸਾਹਿਬ ਜੀ ਰਹਿਮਤ ਭਰੀ ਰਚਨਾ ਹੈ, ਉਹਨਾਂ ਦੀ ਬਾਣੀ ਹੈ, ਇਹਦਾ ਵੱਧ ਤੋਂ ਵੱਧ ਆਪਾਂ ਅਭਿਆਸ ਕਰੀਏ। ਗੁਰਸਿੱਖਾਂ ਨੇ ਇਸ ਦਾ ਪਾਠ ਕੀਤਾ, ਮੈਂ ਉਸ ਦਿਨ ਕਿਹਾ ਸੀ, ਬਾਬਾ ਜੀ ਕਰਤਾਰਪੁਰ ਆਪ ਕਰਦੇ ਸਨ, ਇਤਿਹਾਸ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼ਹਾਦਤ ਦਾ ਜਾਮ ਪੀਤਾ, ਕਿਉਂਕਿ ਤਸੀਹੇ ਵੱਖਰੀ ਥਾਂ ਦਿੱਤੇ ਗਏ, ਪੰਜ ਸਿੱਖ ਸਨ, ਮਹਾਰਾਜ ਨੇ ਕਿਹਾ ਸਤਿਗੁਰਾਂ ਨੂੰ ਚਾਰ ਚੁਫੇਰੇ ਸਿੱਖ ਲੋਕ ਹੈ। ਸ਼ਹੀਦ ਹੋਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ ਜਪਜੀ ਸਾਹਿਬ ਦਾ ਪਾਠ ਬੋਲ ਕੇ ਕਰੋ। ਕੀਤਾ। ਬਾਬਾ ਬੁੱਢਾ ਸਾਹਿਬ ਝੋਲਾ ਛੱਡਣ ਲੱਗਿਆਂ ਆਪ ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸੰਗਤ ਜੀ, ਭਾਈ ਗੋਪਾਲਾ ਜੀ ਨੇ ਜਪਜੀ ਦਾ ਸ਼ੁੱਧ ਪਾਠ ਕੀਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਆਪਣਾ ਆਸਣ ਛੱਡਣ ਲੱਗ ਪਏ। ਮੈਂ ਬੇਨਤੀ ਕਰਾਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਕੀਤੀ, ਭਾਈ ਮਤੀ ਦਾਸ ਨੇ ਆਰੇ ਦੇ ਦੰਦਿਆਂ ਥੱਲੇ ਜਪਜੀ ਸਾਹਿਬ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਕੀਤਾ, ਭਾਈ ਤਾਰੂ ਸਿੰਘ ਜਿਸ ਦਿਨ ਸ਼ਹੀਦ ਹੋਏ ਜ਼ਕਰੀਏ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਕੀਤਾ। ਅਸੀਂ ਸ਼ੁਰੂਆਤ ਕੀਤੀ ਸੀ ਜਪ ਹਰ ਸਿੱਖ ਪੜ੍ਹੇ। ਮੇਰੀ ਬੇਨਤੀ ਹੈ, ਗੱਲਾਂ ਨਾਲ ਮਨ ਨਹੀਂ ਜੇ ਘੜਿਆ ਜਾਣਾ, ਜਿੰਨੀਆਂ ਮਰਜ਼ੀ ਮੈਂ ਵੀ ਗੱਲਾਂ ਕਰੀ ਜਾਂ, ਇਹਨੇ ਤਾਂ ਘੜੀਣਾ ਤਾਂ ਹੈ ਜੇ ਇਹ ਗੁਣ ਗੁਰੂ ਸਾਹਿਬ ਕਿਰਪਾ ਸਾਨੂੰ ਬਖਸ਼ ਦੇਣ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕ ਵੀਰਾਂ ਨੇ ਆਪ ਜੀ ਦੇ ਦਰਸ਼ਨ ਕਰਾਏ। ਮੈਂ ਕਈ ਸਾਲਾਂ ਬਾਅਦ ਆਇਆ ਇੱਥੇ। ਹਾਂਜੀ, ਜਦੋਂ ਇਹਨਾਂ ਬੁਲਾਇਆ ਮੈਂ ਹਾਜ਼ਰ ਹੋ ਗਿਆ, ਅਤੇ ਮੈਂ ਉਸ ਦਿਨ ਵੀ ਕਿਹਾ ਸੀ, ਉਂਝ ਮੈਨੂੰ ਭਾਈ ਜਗਦੀਸ਼ ਸਿੰਘ ਜੀ ਤੂਰ ਇਹਨਾਂ ਨੇ ਸਾਰੇ ਪ੍ਰੋਗਰਾਮ, ਇਹਨਾਂ ਨੇ ਕਿਸੇ ਨੂੰ ਨਾਰਾਜ਼ ਨਹੀਂ ਕੀਤਾ, ਹਾਂਜੀ ਸਭ ਨੂੰ ਖੁਸ਼ ਕੀਤਾ। ਮੈਂ ਉਸ ਦਿਨ ਕਿਹਾ ਪੰਜਾਬੀ 'ਚ ਇੱਕ ਸ਼ਬਦ ਦਾ ਧੂੰ ਨਿਕਲ ਗਿਆ, ਸਲੀਅਤ 'ਤੇ ਵੀ ਸਫ਼ਰ ਕਰ ਕਰਕੇ ਬੋਲ ਬੋਲ

ਤੁਸੀਂ ਮੇਰੇ ਲਫਜ਼ਾਂ ਵੱਲ ਪਿੱਛੇ ਨਾ ਜ਼ਿਆਦਾ ਜਾਇਓ, ਜਿਹਦੀ ਕਥਾ ਕੀਤੀ ਉਹਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਜਪਜੀ ਸਾਹਿਬ ਦਾ ਪਾਠ ਆਪਾਂ ਕਰ ਸਕੀਏ। ਬੀਬੀ ਜੀ ਹੁਣ ਟਾਈਮ ਹੋ ਗਿਆ, ਫਿਰ ਨਹੀਂ ਮਾਲਕ ਹੁਣ ਕਿਰਪਾ। ਹਾਂਜੀ ਆਪਾਂ ਥੋੜ੍ਹਾ ਨਾਮ ਜਪ ਲਈਏ। ਚਲੋ ਜੀ ਕਿਰਪਾ ਕਰੋ। ਬੀਬੀ ਜੀ ਕਹਿ ਰਿਹਾ ਰਸ ਦਾ, ਮੈਂ ਇੱਕ ਬੇਨਤੀ ਕਰਾਂ ਜੀ, ਰਸ ਆਪਣੇ ਵੱਸ ਨਹੀਂ ਜੇ। ਦੇਖਿਓ ਅਸੀਂ, ਤੁਸੀਂ ਇੱਥੇ ਖੇਤੀ ਕਰਦੇ ਹੋ, ਰੁੱਖ ਨੂੰ ਪਾਣੀ ਲਾ ਸਕਦੇ ਹੋ, ਖਾਦ ਪਾ ਸਕਦੇ ਹੋ, ਸੱਚੀ ਇਹ ਵਾੜ ਕਰ ਸਕਦੇ ਹੋ। ਰਸ ਭਰਨਾ ਸੂਰਜ ਦੀਆਂ ਕਿਰਨਾਂ ਦਾ ਕੰਮ ਹੈ। ਬੀਬੀ ਜੀ ਆਪਾਂ ਮਿਹਰ ਮੰਗਣੀ ਹੈ, ਮਿਹਰ ਹੀ ਰਸ ਭੰਗਦੀ ਹੈ। ਹਾਂ ਜਿਹੜੀ ਸੂਰਜ ਰਸ ਭਰਦਾ ਹਰ ਹਰ ਹਰ। ਠੀਕ ਹੈ ਤੁਹਾਡਾ ਸਵਾਲ, ਬੈਠ ਜਾਓ ਜੀ, ਧੰਨਵਾਦ। ਵੇਖੋ ਮੈਂ ਫਿਰ ਹੁਣ ਕਈ ਸਾਡੇ ਬੰਦੇ ਕਹਿੰਦੇ, ਮੈਂ ਕੱਲ੍ਹ ਵੀ ਕਿਹਾ ਮੈਂ ਦਸਵੇਂ ਦੁਆਰ ਤੋਂ ਅੱਗੇ ਨਿਕਲ ਚੱਲਿਆ, ਜਣਾ ਖਣਾ ਬੰਦਾ ਸਪੀਕਰ ਕੈਮਰਾ ਲਾਈ ਬੈਠਾ। ਰੱਬ ਸੱਚੀ ਤੁਹਾਨੂੰ ਦੱਸਾਂ, ਅੱਜ ਤੁਕ ਸਹੀ ਟੁੱਕਦੀ ਪਈ ਸੋਸ਼ਲ ਮੀਡੀਏ 'ਤੇ, ਲੋਗਣ ਰਾਮ ਖਿਲੋਨਾ ਜਾ ਖੇਡ ਜੀ ਬਣਾ ਕੇ ਰੱਖ ਦਿੱਤੀ। ਸੰਗਤ ਜੀ ਅਸੀਂ ਰਸ ਨਹੀਂ ਭਰ ਸਕਦੇ, ਮੈਂ ਨਹੀਂ ਭਰ ਸਕਦਾ, ਤੁਸੀਂ ਨਹੀਂ ਭਰ ਸਕਦਾ। ਕਿਹਦਾ ਦਿਲ ਕਰਦਾ ਵੀ ਮੇਰਾ ਮਨ ਨਾ ਟਿਕੇ? ਰਸ ਵੀ ਉਹਦੀ ਮਿਹਰ ਨਾਲ ਭਰਿਆ ਜਾਂਦਾ ਹੈ, ਉਹਦੀ ਕਿਰਪਾ ਹੋਵੇ ਤਾਂ। ਆਪ ਦਾ ਧੰਨਵਾਦ ਜੀ, ਪ੍ਰਬੰਧਕ ਵੀਰੋ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿੰਨੇ ਤੁਹਾਡੇ ਮੇਨ ਸਕੱਤਰ ਸਾਹਿਬ ਨੇ ਜੀ, ਆਪਣਾ ਖੱਖ ਸਾਹਿਬ ਜੀ, ਭਾਈ ਸਾਰੇ ਜਨ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਹੁਣ ਮੇਰੀ ਬੇਨਤੀ ਹੈ, ਮੇਰੇ ਕੋਲ ਟਾਈਮ ਸਿਰਫ 40 ਕੁ ਮਿੰਟੇ ਪਹੁੰਚਣ ਲਈ। ਤੁਸੀਂ ਬਹੁਤ ਪਿਆਰ ਕੀਤਾ, ਥੱਲੇ ਮੈਂ ਇੱਕ ਪ੍ਰਸ਼ਾਦਾ ਛਕਣਾ, ਫੋਟੋਆਂ ਵਾਲੀ ਫਤਿਹ ਪਾਇਓ, ਕਿਉਂਕਿ ਜੇ ਮੇਰੀ ਫਲਾਈਟ ਨਿਕਲ ਗਈ ਮੁਸ਼ਕਲ ਹੋ ਜਾਏਗਾ। ਆਹ ਤੁਸੀਂ ਅਸੀਸ ਦਿਓ, ਆਪਾਂ ਸਾਰੇ ਜਪੀਏ ਜੀ। ਅਤੇ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਕਥਾ ਚੰਗੀ ਲੱਗੀ ਹੈ ਤਾਂ ਮੇਰੀ ਬੇਨਤੀ, ਬੱਚਿਓ ਜਿਹੜੇ ਛੋਟੇ ਬੱਚੇ ਨੇ, ਤੁਸੀਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰੋ। ਗੁਰੂ ਨਾਨਕ ਸਾਹਿਬ ਦਾ ਪਿਆਰ ਦੁਨਿਆਵੀ ਪੜ੍ਹਾਈ ਨਹੀਂ, ਤੁਸੀਂ ਇੱਕ ਵਾਰ ਮੁਹੱਬਤ ਕਰਕੇ ਬਾਣੀ ਸ਼ੁਰੂ ਕਰੋ, ਗੁਰੂ ਆਪਣੇ ਆਪ ਚੇਤੇ ਆਉਣ ਲੱਗ ਪੈਂਦਾ। ਇਹ ਦਵੱਲੀ ਪਿਆਰ ਹੈ। ਆਪ ਸਭ ਦਾ ਧੰਨਵਾਦ। ਆਓ ਜੀ ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ ਤੁਸੀਂ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਜੀ। ਸਾਰੇ ਕਿਰਪਾ ਕਰੋ। ਸਤਿ

0: ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੇ ਬਚਨ ਅਗਾਧ ਬੋਧ ਨੇ ਅਸੀਂ ਜੀਵ ਜਿੰਨੀ ਕੁ ਆਪ ਸੋਝੀ ਬਖਸ਼ਦੇ ਹੋ ਉਸ ਅਨੁਸਾਰ ਬਾਬਾ ਜੀ ਅਰਥ ਕਰਨ ਦਾ ਯਤਨ ਕੀਤਾ। ਕਿਰਪਾ ਕਰਿਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਅਸੀਸ ਬਖਸ਼ਿਓ, ਸੰਗਤ ਦਾ ਧੰਨਵਾਦ। ਫਿਰ ਮੈਂ ਇੱਥੋਂ ਦੇ ਸਮੁੱਚੇ ਸਟਾਫ ਦਾ, ਗ੍ਰੰਥੀ ਸਾਹਿਬ, ਕੀਰਤਨੀ ਸਿੰਘ ਮੈਨੇਜਰ ਸਾਹਿਬ, ਸਮੁੱਚੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਜੀ। ਭਾਅ ਜੀ ਜਗਦੀਸ਼ ਸਿੰਘ ਜੀ ਤੂਰ, ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ। ਉਦਣ ਮੈਂ ਕੜਾ ਪਵਾ ਦਿੱਤਾ ਗ੍ਰਿਫਤ ਇਹਨਾਂ ਨੂੰ, ਸ਼ੁਰੂਆਤ ਕਰਾ ਦਿੱਤੀ ਹੈ। ਹਾਂਜੀ, ਹੁਣ ਤੁਹਾਡਾ ਕੰਮ ਹੈ ਜੀ ਅੱਗੇ, ਵਾਹਿਗੁਰੂ ਮਿਹਰ ਕਰਨ। ਮੈਨੂੰ ਆਸ ਹੈ ਮਾਲਕ ਮਿਹਰ ਕਰੇ ਅਗਾਹਾਂ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਬਤ ਸੂਰਤ ਕਰ ਦੇਵੇ ਨਾ। ਜਕਾਰਾ ਜ਼ਰੂਰ ਛੱਡਿਓ ਸੰਗਤ ਜੀ। ਸਤਿ ਸ਼੍ਰੀ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਇਸੇ ਤਰ੍ਹਾਂ ਸਜੇ ਰਹੋ। ਅਜੇ ਆਨੰਦ ਸਾਹਿਬ ਜੀ ਦੇ ਪਾਠ ਹੋਣੇ ਆ, ਅਰਦਾਸ ਹੋਣੀ ਹੈ। ਹੁਕਮਨਾਮਾ ਸਰਵਣ ਕਰਕੇ ਸਭਨਾਂ ਨੇ ਜਾਣ ਦੀ ਖੇਚਲ ਕਰਨਾ ਜੀ, ਪਲੀਜ਼। ਆਪ ਸੰਗਤਾਂ ਨੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਦੇ ਪਾਸੋਂ ਗੁਰ ਸ਼ਬਦ ਵਿਚਾਰ, ਜੋ ਭਾਈ ਸਾਹਿਬ ਜੀ ਨੇ ਪਹਿਲੇ ਦੀਵਾਨ ਤੋਂ ਲੈ ਕੇ ਜਪਜੀ ਸਾਹਿਬ ਜੀ ਦੇ ਪਾਠਾਂ ਦੇ ਜੋ ਅਰਥ ਆਪ ਸੰਗਤਾਂ ਨੂੰ ਸਰਵਣ ਕਰਾਏ ਹਨ, ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ, ਅਸੀਂ ਸਮੂਹ ਆਸਟ੍ਰੇਲੀਆ ਦੀ ਸੰਗਤ ਦੇ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਇਆ ਹੈ ਜੀ। ਭਾਈ ਸਾਹਿਬ ਜੀ ਦਾ ਧੰਨਵਾਦ ਕਰਨ ਦੇ ਲਈ ਮੈਂ ਬੇਨਤੀ ਕਰਾਂਗਾ ਸਾਡੇ ਅਤਿ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ ਆਪ ਸੰਗਤ ਦੇ ਨਾਲ ਵਾਪਕ ਹੋਣਗੇ। ਉਸ ਉਪਰੰਤ ਆਪਾਂ ਸਭਨਾਂ ਨੇ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਸਨਮਾਨਿਤ ਕਰਨਾ ਹੈ। ਸੋ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ, ਪਲੀਜ਼ ਆ ਜਾਓ ਲਾਗੇ ਜੀ। ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬਾਂ ਦੀ ਬਖਸ਼ ਸਿਰ ਪਾਓ ਦੇਣ ਦੇ ਲਈ ਮੈਂ ਹੈਡ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਸਿਰ ਪਾਉਣ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਸ ਮੌਕੇ 'ਤੇ ਅਸੀਂ ਸਪੈਸ਼ਲ ਤੌਰ 'ਤੇ ਧੰਨਵਾਦ ਕਰਨਾ ਚਾਹਾਂਗੇ ਸਾਡੇ ਅਤਿ ਸਤਿਕਾਰਯੋਗ ਭਾਅ ਜੀ ਜਗਦੀਸ਼ ਸਿੰਘ ਜੀ ਤੂਰ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਰੇ ਸਮਾਗਮ ਹਨ ਆਸਟ੍ਰੇਲੀਆ ਦੇ ਉਹ ਨੇਪਰੇ ਚੜ੍ਹੇ ਹਨ। ਭਾਅ ਜੀ ਦਾ ਬਹੁਤ ਯੋਗਦਾਨ ਹੈ, ਜਿਨ੍ਹਾਂ ਨੇ ਕਿ ਤਕਰੀਬਨ ਇੱਕ ਮਹੀਨੇ ਤੋਂ ਆਪਣਾ ਘਰ ਦਾ ਕੰਮ ਛੱਡ ਕੇ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਦੇ ਨਾਲ ਰਹਿ ਕੇ ਪੂਰੀ ਸੇਵਾ ਕੀਤੀ ਹੈ। ਸੋ ਭਾਅ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਬਖਸ਼ਿਸ਼ ਕਾਰਨ ਇਹਨਾਂ ਦੇ ਪਾਸੋਂ ਇਸੇ ਹੀ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਜੀ। ਭਾਈ ਸਾਹਿਬ ਜੀ ਨੇ ਕਿਉਂਕਿ ਫਲਾਈਟ ਹੈ ਸੋ ਚਲੇ ਜਾਣਾ ਹੈ, ਹੁਣ ਏਅਰਪੋਰਟ ਨੂੰ ਜਾਣਾ ਹੈ। ਸੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ ਭਾਅ ਜੀ। ਸਤਿਸੰਗ ਜੀ, ਇਸੇ ਹੀ ਤਰ੍ਹਾਂ ਜੁੜੇ ਰਹੋ। ਆਪਾਂ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਨਾ ਹੈ, ਫਿਰ ਅਰਦਾਸ ਸਰਵਣ ਕਰਨੀ ਹੈ ਅਤੇ ਹੁਕਮਨਾਮਾ ਸਰਵਣ ਕਰਕੇ ਫਿਰ ਆਪਾਂ ਚਾਲੇ ਪਾਉਣੇ ਹਨ। ਆਓ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਤੁਮ ਪਹਿ ਅਰਦਾਸ
1: ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰ, ਤੁਮਰੀ ਕਿਰ ਕੋਏ ਨ ਜਾਨ, ਤੁਮਾਰਾ ਅੰਤ ਉੱਚੇ ਤੇ, ਸਗਲ ਸਮਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਹਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਜਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਦੇਗ ਹਤੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੇ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਗਰੀਬ ਨਿਵਾਜ ਪਾਤਸ਼ਾਹ, ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਹਫ਼ਤਾ ਵਾਰੀ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਦਰ ਕਰਦੇ ਸੇਵਾਦਾਰ ਸਰਦਾਰ ਪਰਮਿੰਦਰ ਸਿੰਘ ਗਿੱਲ, ਭੈਣ ਜੀ ਬਲਵੀਰ ਕੌਰ ਗਿੱਲ ਹੁਰਾਂ ਵੱਲੋਂ ਆਪਣੇ ਪੁੱਤਰ ਮਨਕਰਨ ਸਿੰਘ ਗਿੱਲ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਦੁਪਹਿਰ ਦੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ, ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ, ਕਥਾ ਵਿਚਾਰ ਹੋਈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਸਮਰਪਿਤ ਜੋ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ ਕੀਤੀ ਸੀ, ਉਸ ਦੀ ਕਿਰਪਾ ਆਪਦੀ ਕਿਰਪਾ ਦੇ ਸਦਕਾ ਉਹ ਲੜੀ ਅੱਜ ਸੰਪੂਰਨ ਹੋਈ ਹੈ। ਸਮੂਹ ਸੰਗਤ ਵੱਲੋਂ ਇੱਕ ਮਨ ਇੱਕ ਚਿੱਤ ਅਰਦਾਸ ਹੈ, ਸਤਿਗੁਰੂ ਸਮੂਹ ਸੇਵਾਦਾਰਾਂ ਦੇ ਸਿਰ 'ਤੇ, ਟਹਿਲੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਪ੍ਰਾਪਤ ਕਰਦੇ ਰਹਿਣਾ। ਸੰਗਤ ਵੱਲੋਂ ਅਰਦਾਸ ਹੈ ਕਾਕਾ ਮਨਕਰਨ ਸਿੰਘ ਦੇ ਸਿਰ 'ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਸਤਿਗੁਰੂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ। ਪਰਿਵਾਰ ਵੱਲੋਂ ਸੋਹਣਾ ਜਿਹਾ ਪਛਾਕਾ ਆਪ ਜੀ ਨੂੰ ਪਹਿਨਾਇਆ ਗਿਆ, ਅੰਗੀਕਾਰ ਕਰਨਾ। ਸੇਵਕਾਂ ਦੇ ਲੋਕ ਪੜਲੋਕ ਵਿੱਚ ਪੜਦੇ ਟੱਕਣੇ, ਬੇਅੰਤ ਸੰਗਤ ਆਪਦੇ ਚਰਨ ਪਰਸਨ ਦੇ ਲਈ ਆਈ ਹੈ। ਸਤਿਗੁਰੂ ਕਦਮ ਲੇਖੇ ਚਲਾਉਣੇ, ਸੇਵਾਵਾਂ ਭੇਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀ ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਗਰੀਬ ਨੂੰ ਆਦਿ ਪਾਤਸ਼ਾਹ ਪਿੱਤਰ ਮੁੱਖ ਵਾਗ ਦੀ ਦਾਤ ਬਖਸ਼ੋ। ਬਖਸ਼ੇ ਹੋਏ ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਝੋਲੀ 'ਚ ਪਾ ਕੇ ਨਵਾਜਣਾ। ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ, ਸੇ ਹੀ ਗੁਰੂ ਦੇ ਪਿਆਰੇ ਮਿਲਣੇ। ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਕਿਆ ਪਹੀਆ ਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਆ ਕੀ ਖਵਾਰ ਹੋਏ ਸਾ ਮਿਲੇਂਗੇ ਬਚੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸੋ ਕਹੋ ਟਲ ਗੁਰ ਸੇਵੀਆਂ, ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਸੂਰਤ ਮਹੱਲਾ ਪੰਜਵਾਂ ਆਗਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀਆਂ ਬਖਸ਼ਿਸ਼ਾਂ ਕਰਕੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਪਣੀ ਬਖਸ਼ਿਸ਼ ਕਰਕੇ ਜੋ ਸਪੈਸ਼ਲ ਪ੍ਰੋਗਰਾਮ ਗੁਰੂ ਸਾਹਿਬਾਂ ਨੇ ਲਿਖੇ ਸਨ, ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਮੈਨੇਜਮੈਂਟ ਦੇ ਵੱਲੋਂ, ਉਹ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ ਸਮਾਪਤੀ ਹੋਈ ਹੈ ਜੀ। ਇਸ ਮੌਕੇ 'ਤੇ ਆਪ ਸੰਗਤਾਂ ਨੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਦੇ ਪਾਸੋਂ ਗੁਰ ਸ਼ਬਦ ਵਿਚਾਰ ਸਰਵਰ ਕੀਤਾ ਹੈ। ਇਹਨਾਂ ਸਮਾਗਮਾਂ ਦੇ ਦੌਰਾਨ ਜਿਹੜੀਆਂ ਵੀ ਸੰਗਤਾਂ ਨੇ ਗੁਰਘਰ ਪਹੁੰਚ ਕੇ ਲੰਗਰ ਦੇ ਵਿੱਚ ਅਤੇ ਹੋਰ ਸੇਵਾਵਾਂ ਦੇ ਵਿੱਚ ਸੇਵਾਵਾਂ ਕੀਤੀਆਂ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ, ਆਪਣੀਆਂ ਸੰਗਤਾਂ ਦੇ ਪਾਸੋਂ ਇਹ ਸੇਵਾਵਾਂ ਸਹੀ ਤਰ੍ਹਾਂ ਲੈਂਦੇ ਰਹਿਣ, ਸੰਗਤਾਂ ਜੁੜਦੀਆਂ ਰਹਿਣ, ਗੁਰੂ ਗੁਰੂ ਕਰਕੇ ਗੁਰੂ ਸਾਹਿਬਾਂ ਦੇ ਨਾਲ ਆਪਾਂ ਇਸੇ ਤਰ੍ਹਾਂ ਜੁੜੇ ਰਹੀਏ। ਸਮੂਹ ਹੈਡ ਗ੍ਰੰਥੀ ਸਾਹਿਬ ਅਤੇ ਰਾਗੀ ਸਿੰਘਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹੈ, ਜਿਨ੍ਹਾਂ ਨੇ ਕਿ ਲੰਮੀਆਂ ਡਿਊਟੀਆਂ ਪਿਛਲੇ ਦਿਨਾਂ ਤੋਂ ਤਕਰੀਬਨ 3 ਹਫ਼ਤਾ ਤੋਂ ਜੋ ਚੱਲਦੀਆਂ ਸਨ ਉਹ ਕੀਤੀਆਂ ਹਨ, ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ। ਗੁਰੂ ਸਾਹਿਬ ਬਖਸ਼ਿਸ਼ ਕਰਨ, ਇਸੇ ਹੀ ਤਰ੍ਹਾਂ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਜੀ। ਅੱਜ ਦੇ ਸਵੇਰ ਦੇ ਦੀਵਾਨਾਂ ਦੇ ਵਿੱਚ ਇੱਥੇ ਹੀ ਸਮਾਪਤੀ ਹੈ ਜੀ। ਸ਼ਾਮ ਦੇ ਦੀਵਾਨ ਸ਼ਾਮੀ 5 ਵਜੇ ਸ਼ੁਰੂ ਹੋ ਜਾਣਗੇ ਸੋਦਰ ਦੀ ਚੌਕੀ ਤੋਂ, ਸੋ ਸ਼ਾਮ ਨੂੰ ਵੀ ਇਸੇ ਤਰ੍ਹਾਂ ਗੁਰੂ ਘਰ ਪਹੁੰਚ ਕੇ ਆਪ ਸੰਗਤਾਂ ਨੇ ਲਾਹੇ ਲੈਣੇ ਜੀ। ਇੰਨੀਆਂ ਹੀ ਬੇਨਤੀਆਂ ਦੇ ਨਾਲ 10 ਖੇਮਾਂ ਦਾ ਜਾਚਕ ਹੈ ਆਪ ਸੰਗਤਾਂ ਦੇ ਸਨਮੁੱਖ ਸਾਹਿਬਾਂ ਦੀ ਹਜ਼ੂਰੀ 'ਚ ਬੋਲਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਲੈਣੀ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਵਾਲਾ 5ਵਾਂ ਸਲੋਕ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਦਿਗੁਰੈ ਨਵੇਂ, ਜੁਗਾਦਿਗੁਰੈ ਨਵੇਂ, ਸਤਿਗੁਰੈ ਨਵੇਂ, ਸ੍ਰੀ ਗੁਰਦੇਵ ਨਵੇਂ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨਮਾਏ ਮਿਟਾਓ, ਸਿਮਰੋ ਜਾਸ ਬਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰ ਸੁਦਾਖਰ, ਕੀਨੇ ਰਾਮ ਨਾਮ ਇਕਾਖਰ, ਕਿਨ ਕਾਇਕ ਜੀ ਜੀ ਵਸਾਵੈ, ਤਾਂ ਕਿ ਮੈਂ ਮਗਨੀ ਨ ਆਵੈ, ਕਾਂਖੀ ਏਕੇ ਦਰਸਤੋਂ ਵਾਰੋ, ਨਾਨਕੁਨ ਸੰਗਮੋਏ ਉਧਾਰ, ਸੁਖਮਨੀ ਸੁਖਮ੍ਰਿਤ ਨਾਮ, ਭਗ ਜਨਾ ਕੇ ਮਨ ਬਿਸਰਾਮ ਰਹਾਉ, ਪ੍ਰਭ ਕੇ ਸਿਮਰਨ ਗਮ ਨਾਮ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪੁਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਆਨੰਦਨ ਜਾਗੇ, ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ, ਪ੍ਰਭ ਕੇ ਸਿਮਰਨ ਸਾਧ ਕੇ ਸੰਗ, ਸਰਵਣ ਦਾ ਨਾਨ ਖਰੜੰਗ, ਪ੍ਰਭ ਕੇ ਸਿਮਰਨ ਰਿਤ ਸੇ ਨਉ ਨਿੰਦ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪ ਤੋ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗੇ ਮਾਨੀ, ਪ੍ਰਭ ਕੇ ਸਿਮਰਨ ਹੋਏ ਸੁਫੱਲਾ, ਪ੍ਰਭ ਕੇ ਸਿਮਰਨ ਸੁਫਲ ਫੁੱਲਾ, ਸੇ ਸਿਮਰੇ ਜਨਾਬ ਸਿਮਰਾਏ ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੇ ਸਿਮਰਨ ਉਤਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਪੂਜੈ, ਪ੍ਰਭ ਕੇ ਸਿਮਰਨ ਸਭ ਕੇ ਸੂਜੈ, ਪ੍ਰਭ ਕੇ ਸਿਮਰਨ ਨਾਇਨ ਜਮਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤਨਾ ਬ੍ਰਿਤਮਾਏ ਸਮਾਏ, ਪ੍ਰਭ ਜੀ ਵਸੇ ਸਾਧ ਕੇ ਰਸਨਾ ਨਾਨ, ਜਨ ਗਾ ਦਾਸ ਨਸਨਾ, ਪ੍ਰਭ ਕੋ ਸਿਮਰੇ ਸੇ ਦਿਵੰਦੇ, ਪ੍ਰਭ ਕੋ ਸਿਮਰੇ ਸੇ ਪਦਵੰਦੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਿਮੁਕਤਾ ਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨਾਬ ਦਿਆਲਾ, ਨਾਨਕ ਜਨਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪ੍ਰੋਕਾਰੀ, ਪ੍ਰਭ ਕੋ ਸਿਮਰੇ ਤਨ ਸਤ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਪਿਆਵੇ, ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਬਲ ਰੀਤਾ, ਪ੍ਰਭ ਕੋ ਸਿਮਰੇ ਤਨੰਦ ਖਨੇਰੇ, ਪ੍ਰਭ ਕੋ ਸਿਮਰੇ ਵਸੇ ਹਰਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਜੂਰੇ, ਪ੍ਰਭ ਕੇ ਸਿਮਰਨ ਹਰ ਗੁਣਵਾਨੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ

ਸਿਜਤੀ ਦਾਤੇ ਹਰਿ ਸਿਮਨ ਨੀਚਾਉ ਗੁਣ ਜਾਤੇ ਹਰਿ ਸਿਮਰਨ ਧਾਰੀ ਸਭ ਦਰਣਾ ਸਿਮਰਨ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀ ਹੋ ਸਗਲਾ ਕਾਰਾ ਹਰਿ ਸਿਮਰਨ ਮਿਆ ਪ੍ਰੰਕਾਰਾ ਕਰ ਕਿਰਪਾ ਜੇ ਸਾਹਿਬ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਖੜਗੜਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਬ੍ਰਹਮ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਮੀਤਨਾ ਭਾਈ ਮਨੁਆ ਨਾਮ ਸੰਗ ਤੇਰੇ ਸਹਾਈ ਜੈ ਮਾਭਿਆਂਤ ਉਦਜਮ ਦਲੈ ਤੇ ਕਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤਵਾਰੀ ਹਰਿ ਕੋ ਨਾਮ ਖਿਨਵਾਇ ਉਧਾਰੀ ਹਰੇ ਗੁਰੇ ਚਰਨ ਕਰਤ ਨਹੀਂ ਤਰੇ ਹਰਿ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ ਕੋ ਰਾਜਾ ਦੁਖਿਆ ਹਰਿ ਕਾ ਨਾਮ ਜਪਤ ਸੁਖਿਆ ਲਾ ਕਰੋਰੀ ਬੰਧਨਾ ਪਰੇ ਹਰਿ ਕਾ ਨਾਮ ਜਪਤ ਨਿਸਤਰੈ ਹਰੇ ਕੁਮਾਰ ਰੰਗ ਤਖਨਾ ਬੁਝਾਵੇ ਹਰਿ ਕਾ ਨਾਮ ਜਪਤ ਜਾ ਗਾਵੇ ਜੇ ਮਾਰ ਅਗੇ ਜਾਤ ਕੇ ਲਾ ਤੇ ਹਰਿ ਨਾਮ ਸੰਘੋ ਸੁਹੇਲਾ ਐਸਾ ਨਾਮਨ ਸਦਾ ਦਿਆਈਏ ਨਾਨਕ ਗੁਰਮੁਖ ਕੁਰਮਗਤ ਪਾਈਏ ਛੂਟਤ ਨਾਹੀ ਕੋੜ ਲਖਵਾਈ ਨਾਮ ਜਪਤੇ ਪਾਰ ਪਰਾਹੀ ਅਨੇਕ

ਰੰਗ ਨਾਨਕ ਪਾਈ ਸਾਧ ਕੇ ਸੰਗ ਜੈ ਮਾਰਗ ਕੇ ਗਰੇ ਜਾਇ ਨ ਕੋਸਾ ਹਰ ਕਾ ਨਾਮ ਹੁਆ ਸੰਤੋਸਾ ਜੈ ਪੈਡੇ ਮਾਨ ਗੁਬਾਰਾ ਹਰ ਕਾ ਨਾਮ ਸੰਗੋ ਜੇ ਆਰਾ ਜਹਾਂ ਬੰਦਰ ਕੋ ਨਸਜਾਨੂ ਹਰ ਕਾ ਨਾਮ ਦੇ ਨਾਲ ਪਛਾਣੂ ਜੇ ਮਾਂ ਬੇਅੰਤ ਪਦੋ ਗਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ

ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਹਰ ਨਾ ਜਾਣੀ ਗੋਤ ਬੋਧ ਜਨ ਹਰ ਰਸਨਾ ਤੇ ਸੁਨ ਸਮਾਦ ਨਾਮ ਰਸਮਾ ਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਗਤ ਮੋ ਕਰੇ ਨਾਨ ਜਨ ਸੰਕੇ ਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ ਸਭ ਦੇ ਉਤਮ ਹਰ ਕੀ ਕਥਾ ਨਾਮ ਸਨ ਦੁਰਗ ਦੁਰਗਥਾ ਨਾਮ ਕਿਵੇਂ ਮੈਂ ਸੰਤ ਦੁਰ ਦੱਸੇ ਸੰਤ ਪ੍ਰਤਾਪ ਦੁਰ ਸਵ ਨਸੇ ਸੰਤ ਕਾ ਸੰਗੁਣ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਦੇ ਆਈਏ ਨਾਮ ਦੁਲਗ ਛੋਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਾਧ ਦਰੋ ਸਮ੍ਰਿਤੀ ਵੇਖੇ ਸਰਵ ਡੰਡੋਲ ਪੂਜਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਰ ਸੰਤ ਵਖਿਆਨ ਯੋਗ ਅਭਿਆਸ ਕਰਮ ਧਨੁ ਕਿਆ ਸਗਲ ਤਿਆਗ ਗੁਣ ਵੇ ਫਿਰ ਅਨੇਕ ਪ੍ਰਕਾਰ ਕੀ ਵਜਨਾ ਬੁੰਦਾ ਨਹੋ ਅਮਰਤਨਾ

ਜਤਨ ਕਰ ਤ੍ਰਿਸ਼ਨਾ ਨਾ ਧਰਾਪੈ ਵੇਖ ਅਨੇਕ ਅਗਨੀ ਬੂਝੇ ਕੋਟ ਭਾਵ ਦਰਗੇ ਨਿਸਿਝੈ ਛੁਟਸਨਾ ਯੂਪਿਆਲ ਮੋਬਿਆ ਪੈ ਮਾਇਆ ਜਾਲ ਆਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤ੍ਰਿਣਈ ਮਾਨ ਹਰ ਕਾ ਨਾਮ ਜਪਤ ਹੁਜਾਇ ਨਾਨਕ ਬੋਲੇ ਸਹਿ ਸੁਭਾਇ ਚਾਰ ਪਦਾਰਥ ਜੇ ਕੋ ਮਾਂਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਨਾਮ ਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਹ ਸੰਗੇ ਹੋਮੇ ਛੋਰੇ ਜੇ ਕੋ ਜਨਮ ਮਰਨ ਦੇ ਰਹੇ ਸਾਜਨਾ ਕੀ ਸਰਣੀ ਮਰੇ ਜਿਸ ਜਨ ਕੋ ਵਰਤਨ ਸਮਿਆ ਸਾ ਨਾਨਕ ਤਾਂ ਕੇ ਬਲ ਮਲ ਜਾ ਸਾ ਸਗਲ ਪੁਰਖ ਮੈਂ ਪ੍ਰਭ ਪ੍ਰਧਾਨ ਸਾਹ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਗੋ ਜਾਣ ਨੀਚਾ ਸੋ ਗਨੀ ਸਭ ਤੇ ਉੱਚਾ ਜਾ ਕੰਮ ਨੋਏ ਸੈਲ ਕੀ ਨਾ ਹਰਾ ਨਾਮ ਤੇ ਗੜਗੜ ਚੀ ਨਾਮ ਨਾ ਆਪਣੇ ਤੇ ਬਰਾ ਮਿਟਾਨਾ ਪੇਖੇ ਸਗਲ ਸਰ ਸਾਜਨਾ

ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨ ਸਕੋਇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗਤ ਨੂੰ ਦਲੇ ਰਿਆ ਸਗਲ ਉਦਮ ਮੈਂ ਉਤਮ ਵਾਲਾ ਹਰ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਮ ਖਾਣੀ ਸਗਲ ਥਾਂ ਤੇ ਉਤਮ ਥਾਂ ਨਾਨ ਜੇ ਗੜ ਵਸੇ ਹਰ ਨਾਮ ਸਲੋਕ ਨਿਰਗੁਨਿਆਰਿਆ ਨਿਆ ਸੁਭ ਰਸਦਾ ਸਮਾਲ ਜਿਨਕੀ ਅਤਿ ਸ਼ੀਤਰਕ ਨਾਗਨਵੇ ਨਾਲ ਅਸ਼ਟਪਤੀ ਰਮਿਆ ਕੇ ਗੁੰਚੇਤ ਬਣਾਨੀ ਕੌਣ ਮੂਲ ਦੇ ਕੌਣ ਦ੍ਰਿਸ਼ਟਾਨੀ ਜਿੰਦੂ ਸਾਹ ਸਵਾ ਸਿੰਗਾਰਿਆ ਗਰਭਗਨ ਵਿੱਚ ਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਫਰਜੋ ਵਨ ਭੋਜਨ ਸੁਖ ਸੂਤ ਬਿਰਦ ਹੋਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੇਣ ਐ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇ ਤੋ ਨਾਨਕ ਸੀਜੈ ਜੈ ਪ੍ਰਸਾਦ ਹਰ ਉਪਰ ਸੁਖ ਵਸੈ ਸੁਤ ਬਰਾਤ ਮੀਤ ਮੰਦਾ ਸੰਘਰਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਇ ਪਨ ਪਾਉ ਕਮੁੱਲਾ ਜੈ ਪ੍ਰਸਾਦ ਭੋਗੇ ਸਮਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਪਾਨ ਕਰਨੇ ਤ੍ਰਿਸ਼ਨਾ ਤੇ ਤਾਗਵਰ ਸੰਘ ਰਚਨਾ ਐਸਾ ਦੌੜ ਗੋਦ ਪੇ ਆਪੇ ਨਾਨਕ ਕਾਢ ਲੇ ਪ੍ਰਭਾ ਪੇ ਆਦਨ ਜੋ ਰਾਖਨ ਹਾਰ ਤਿਸੂ ਪ੍ਰੀਤ ਨ ਕਰੇ ਗਵਾਰ ਜਾ ਕਿਸੇ ਵਾਨਾ ਉਨਤ ਪਾਵੇ ਤਾਸੂ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਰ ਸਦਾ ਜੂਰੇ ਤਾਂ ਗੋਦਾ ਜਾਨ ਦੂਰੇ ਜਾ ਕੇ ਟਲ ਬਹਾਦਰ ਗੇ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਪੂਰਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਦਿਆ ਗੌੜੀ ਸੰਗਰਜੇ ਸਾ ਛੋੜ ਝੂਠ ਸੰਗਮਜੇ ਜੋ ਛੁੰਨਾ ਸਵਸਥਰ ਕਨਮਾਨੇ ਜੋ ਹੰਸੋ ਦੂਰ ਪਰਾਨੇ ਛੋੜ ਜਾਏ ਤਿਸ ਗਾ ਸਰਮ ਕਰੇ ਸੰਸਾਹੀ

ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਪਲੈ ਲਾਈ ਮਿਥਿਆ ਤੰਦਨ ਗੁਣ ਸਮਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਰ ਬਸ

ਬਿਨ ਸਿਮਰਨ ਦਿਨ ਰੈਨ ਬਿਰਥਾ ਮਿਆ ਮੇ ਗੁਣਾ ਜਿਉਂ ਖੇਤੀ ਜਾਏ ਗੋਦ ਮੰਜਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਰਾ ਸਦਾਮ ਧਨ ਨੰਜਨ ਜਨ ਗੜ ਸਿਉਂ ਹਰ ਨਾਮ ਨਾਨਕਾਂ ਕੇ ਮਲ ਮਲ ਜਾਓ ਰੈਤ ਵਰ ਕਸ਼ਵਰ ਕਮਾਵਤ ਮਨ ਨੀ ਪ੍ਰੀਤ ਮੁਖ ਹੋਗਣ ਲਾਵਤ ਜਾਨ ਹਾ ਪ੍ਰਭੂ ਪ੍ਰਵੀਨ ਬਾਰ ਵੇਖ ਨਾ ਕਾਹੂ ਵੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਾਰੇ ਜਿਸਕੇ ਅੰਦਰ ਬਸਰੇ ਨਕਾਰ ਤਿਸ ਕਿਸੀ ਤਰ੍ਹਾਂ ਸੰਸਾਰ ਜੋ ਤੁਮ ਮਾਨੇ ਧਰਮਣ ਜਾਤਾ ਨਾਨਕ ਚਰਨ ਪ੍ਰਾਤਾ ਕਰੋ ਬੇਨਤੀ ਬਾਰਬਮ ਸਭ ਜਾਣੇ ਆਪਣਾ ਕੀ ਆਇਆ ਪੇਮਾਨੇ ਆਪੇ ਆਪ ਕਰਤਨ ਮੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਨ ਸੰ ਸਕਲ ਤੇਰੇ ਤੇ ਸਭ ਕੇ ਜਾਣਿਆ ਤਮ ਕੀ ਰਹਿਤ ਜਿਸ ਭਾਵੇਂ ਤਿਸ ਲੈ ਲੜ ਲਾਇ ਥਾਨ ਤੰਤਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਕ ਨਿਮਚੋ ਨਾਨਕ ਕਰੀ ਸਲੋਕ

ਸਦਾ ਵੀ ਜੈ ਜੈ ਪ੍ਰਸਾਦ ਤੁਝ ਸਭ ਕੋ ਮਾਨ ਮੁਕਤਾ ਕੋ ਜੈ ਸਰਸਨ ਮਖਾਨ ਜੈ ਪ੍ਰਸਾਦ ਰੁੜੇ ਤੰਦਰ ਮਨ ਸਦਾ ਦਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਦਰ ਕੇ ਮਾਨ ਪਾਵੇ ਨਾਨਕ ਵਸੇ ਦੀ ਘਰ ਜਾਵੇ ਜਿਸ ਪ੍ਰਸਾਦ ਆਰੂ ਕੰਚਨ ਲਈ ਲਿਵਲਾਓ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਉਲਰੇ ਤੇ ਮਨ ਸੁਖ ਪਾਵੇ ਹਰ ਹਰ ਜਸ ਕੈਦ ਜੈ ਪ੍ਰਸਾਦ ਰਸਲ

ਮੰਦਿਰ ਸਿਮਰਤ ਗੋਵਾਲ ਸਕੀ ਜੈ ਜੈ ਪ੍ਰਸਾਦ ਅਸਵਸਥ ਵਾਰੀ ਮੰਦਿਰ ਸੁਭ ਗੁਮਨਾ ਵਿਸਾਰੀ ਜੈ ਪ੍ਰਸਾਦ ਵਾਕ ਮਿਲਕ ਦੰਨਾ ਰਾਖ ਪ੍ਰੋਵਰ ਆਪਣੇ ਮਨਾ ਜਿਨ ਤੇਰੀ ਮਨ ਮਨ ਮਨਾਈ ਉਠਤ ਬਿੜ ਸਤ ਸਿਧਿ ਆਈ ਤਿਸੇ ਦਿਆ ਜੋ ਇਕ ਲਖੀ ਆਉਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੇ ਮਨਮੋਦਾਨ ਮਨ ਹਾਟ ਪ੍ਰਗਤ ਤਿਸ ਕਾ ਧਿਆਨ ਜੈ ਪ੍ਰਸਾਦ ਵਾਚਾਰ ਬਿਵਾਰੀ ਤਿਸ ਪ੍ਰਕੋ ਸਾ ਸਾ ਚਿਤਾਰੀ।

ਨੇ ਮੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗੇ ਕੁ ਉਪਰ ਜਤਨ ਸਾਧਗੀ ਮਹਿਮਾ ਵਰਨੇ ਕੁਨ ਪ੍ਰਾਣੀ ਨਾਨਕ ਸਾਧਕੇ ਸੁਭਾ ਪ੍ਰਮਾਏ ਸਮਾਨੀ ਸਾਧਕੇ ਸੰਗ ਕੋ ਚਰਨ ਮਿਲੇ ਸਾਧਕੇ ਸੰਗ ਸਦਾ ਪ੍ਰਫਲੇ ਸਾਧਕੇ ਸੰਗ ਆਵੇ ਬਸਪੰਚਾ ਸਾਧ ਸੰਗ ਅਮਰਤ ਸੰਚਾ ਸਾਧ ਸੰਗ ਹੋਏ ਸਭ ਕੀ ਰਹਿਣ ਸਾਧਕੇ ਸੰਗ ਮਨੋ ਹਰਵੈਨ ਸਾਧਕੇ ਸੰਗ ਨਕਤ ਹੁੰਦਾ ਆਵੇ ਸਾਧ ਸੰਗ ਸਤਨ ਮਨ ਪਾਵੇ ਸਾਧਕੇ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪੁਰਸਨ

ਸਾਧ ਸਾਜਨ ਮੀਤ ਗੁਣ ਮਨ ਉਸਤਾਰੇ, ਸਾਧ ਗੁਰ ਸੰਸੋਧਨ ਪਾਵੇ, ਜਿਸ ਦਿਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਗੇ ਸੰਗ ਸੋਭਾ ਸੁਰਦੇਵਾ, ਸਾਧ ਗੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਗੇ ਸੰਗ ਸਰਬਥਾਨ ਗਮ, ਨਾਨਕ ਸਾਧ ਗੇ ਸੰਗ ਸਫਲ ਜਨਮ। ਸਾਧ ਗੇ ਸੰਗ ਨਹੀਂ ਕਿਛ ਗਾਲ, ਦਰਸ਼ਨ ਭੇਟਤ ਹੋਤ ਨਿਆਲ, ਸਾਧ ਗੇ ਸੰਗ ਕਲੁਖ ਦੁਖਰੇ, ਸਾਧ ਗੇ ਸੰਗ ਨਰਕ ਪ੍ਰਹਰੇ। ਸਾਧ ਗੇ ਸੰਗੀ ਆਉਂਆ ਸੋਇਲਾ, ਸਾਧ ਸੰਗ ਵਿਸ਼ਰ ਧਰਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਗੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਤ ਵਸੇ, ਨਾਨਕ ਉਦਰੇ ਸਾਧ ਸੁਣ ਰਸੇ, ਸਾਧ ਗੇ ਸੰਗ ਸੁਣੋ ਹਰਨਾਮ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਗੇ ਸੰਗ ਰਾਮਨ ਤੇ ਵਿਸਰੇ, ਸਾਧ ਸੰਗ ਸਰਮਨਿਸਤਰੇ, ਸਾਧ ਗੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਘਰ ਸੰਗ ਗੜ ਗੜ ਰੀਠਾ। ਸਾਧ ਸੰਗ ਵਈ ਆਗਿਆਕਾਰੀ, ਸਾਧ ਸੰਗਤ ਵਈ ਹਮਾਰੀ, ਸਾਧ ਗੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਯੋਗ। ਸਾਧ ਗੇ ਮੈਂ ਮਾਂ ਭੇਦ ਨਾ ਜਾਣੇ, ਜਿੱਦਾਂ ਸੁਣੇ ਤਿੱਦਾਂ ਵਖਿਆ ਨੇ, ਸਾਧ ਗਿਓ ਮਾਂ ਤੇ ਗੁਣ ਤੇ ਦੂਰ, ਸਾਧ ਗਿਓ ਮਾਂ ਨੇ ਭਰਪੂਰ, ਸਾਧ ਗੀ ਸੁਭਾ ਕਾ ਨਾ ਹੀ ਅੰਤ, ਸਾਧ ਗੀ ਸੁਭਾ ਸਦਾ ਬੇਅੰਤ। ਸਾਧ

ਨਾਪੇਖੇ ਕਸਬਿਨ ਕੋਇ ਨਾਨਕੇ ਲਛਣ ਬ੍ਰਹਮ ਗਿਆਨੀ ਹੋਇਆ ਅਸ਼ਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮਿਨ ਕਮਾਲੇ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸ਼ਰਮ ਕੋ ਸੋਖ। ਬ੍ਰਹਮ ਗਿਆਨੀ ਕੇ ਦ੍ਰਿਸ਼ਮਾਨ ਜੈਸੇ ਰਾ ਰੰਗ ਕੋ ਲਾਗੇ ਤੁਲਪਮਾਨ, ਬ੍ਰਹਮ ਗਿਆਨੀ ਕੇ ਧੀਰੇ ਜੇਕ ਜੂੰ ਵਸਦਾ ਕੋ ਖੋਦੇ ਕੋ ਚੰਦਨ ਲੇ।

ਬਾਹੁਲ ਕਮੋ ਹੋਏ ਪੈ ਵਡਰਾ ਜਾ, ਕਮੋ ਭਿਖਾਰੀ ਨਿਜ ਕਾਸਾ ਜਾ, ਕਮੋ ਅਪਕੀਰਤ ਮੈਂ ਆਵੈ, ਕਮੋ ਭਲਾ ਭਲਾ ਕਹਾਵੈ, ਜੋ ਪੁਰਬ ਭਾਵੈ ਤਿਵੀਂ ਰਹੇ, ਗੁਰਪ੍ਰਸਾਦ ਨਾਨ ਸੱਚ ਕਹਿ, ਕਮੋ ਹੋਏ ਪੰਡਿਤ ਕਰੇ ਵਿਗਿਆਨ, ਕਮੋ ਮੋਨ ਧਾਰੀ ਲਾਵੈ ਧਿਆਨ, ਕਮੋ ਤਟ ਤੀਰਤ ਇਸਨਾਨ, ਕਮੋ ਸਿਰਸਾਦ ਮੁਖ ਗਿਆਨ, ਕਬ ਹੋ ਕੀਟ ਪਸੰਦ ਪਤੰਗ ਹੋਏ ਜੀਆ, ਨਿਕ ਜੋ ਜਨਮੈ ਭਰਮੀਆ, ਨਾਨਾ ਰੂਪ ਜੋ ਸਾਂਗੇ ਦਿਖਾਵੈ, ਜੋ ਪ੍ਰਭਾਵੈ ਤਿਵੇਂ ਨਚਾਵੈ, ਜੋ ਸੁਭਾਵੈ ਸੋਈ ਹੋਏ, ਨਾਨਕ ਦਿਜਾਵਰ ਨਾ ਕੋਏ, ਕਬੋ ਸ਼ਾਸਨ ਤੇ ਉਪਾਵੈ, ਉਸ ਸਥਾਨ ਤੇ ਬੋਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ, ਉਸ ਸਥਾਨ ਕਾ ਨਹੀਂ ਵਿਨਾਸ, ਮੰਤਰ ਨਾਮ ਰਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਲ ਮੈਂ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ।

ಅಂತ ನಾಯಿಮ ಹೋಯ್ ಪ್ರಭು ಯಜೋಸಗಲ್ ಗಡಸುವ ಧರ್ಮಂತ ವಿಕಾಕೋ ಕರ್ಬೇ ಜಾಸಕಾ ದಿಯ ದರ್ಬ್ಯಾತ್ ಸುರಾಜಕೋ ಕಹಾವೆ ಪ್ರಭುಕಲಾಪನಾ ಕಹ ಧಾವೆ ಜೇ ಕೋ ಹೋಯ್ ಬಹ ದತ್ತಾರ್ಥ ದೇನ್ ಹಾರ ಜಾನೆ ಗವಾರ ಗುರುಪ್ರಸಾದ ಉಟೇ ಹೋ ರೋ ನಾನಕ ಸೋಚ ಸದಾ ರೋ ಜೋ ಮಂದರ ಕೋ ಥಾಮೆ ಥಮನ ಗುರು ಕಾ ಶಬದ ಮನೆ ಅಸ್ತಂಭನ್ ಜೂ ಪಾಖಾಂಡಾವ ಚಡ್ತರೈ ಪ್ರಾಣಿ ಗುರುಚರಣ ಲಗತ ನಿಸ್ತರೈ ಜೂ ಮಂದ ಕಾರ್ದೀಪ ಪ್ರಕಾಶ ಗುರು ದರ್ಶನ ದೇಖ ಮನ ಹೋಯ ವಿಕಾಸ ಜೂ ಭಾವ ಧ್ಯಾನ ಮಾರ್ಗ ಪಾವೈ ತೂ ಸಾಧು ಸಂಗ ಮಲ ಜೌತ್ ಪ್ರಗಟಾವೆ ತನ್ ಸಂತನ ಕೀ ಬಾಛೋ ಧೂರ್ ನಾನಕ ಇಯರ್ ಲೋಚಾಪೂರ್ ಮನ ಮೂರ್ಖ ಕಾಹೇ ಬಿಲ ಲಾಈಯ ಪೂರ್ವ ಲಿಖೇ ಗಲ ಖ್ಯಾ ಪಾಯೇ ದುಃಖ ಸುರೋದಯ ಹಾರ ಅವ್ರ ತ್ಯಾಗ ಉಚ್ಚೇ ಚಾರ ಜೋ ಕುಛ ਕਰੇ ਸੋ ਇਸ ਕਮਾਨ ਭੁਲਾ ਕਾਹੇ ਫਿਰਿਆ ਜਾਨ ਕੌਣ ਵਸਤਾਈ ਤੇਰਾ ਸੰਗ ਲਪਟ ਰਿਹਾ ਸਲੋ ਵੀ ਪਤੰਗ ਰਾਮ ਨਾਮ ਜੋ ਹਿਰਦੇ ਮਾਏ ਨਾਨਕ ਬਸੇ ਤੀ ਘਰ ਜਾਏ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਕੇ ਸੰਤੈ ਸੰਚਾਲ ਅਮਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹੇ ਸਭ ਕੋ ਮੁਖ ਉਜਲ ਹਰ ਦਰ ਗੈ ਸੋਏ ਪਾਰਲਾ ਪਾਪਾਰੇ ਨਾਨਕ ਤਾਂ ਕਹਿ ਸਤ ਬਲਿਹਾਰੇ ਚਰਨ ਸਾਹ ਕੇ ਧੋਏ ਧੋ ਪਿਓ ਵਰਫ ਸਾਧ ਕੋ ਆਪਣਾ ਜੀਓ ਸਾਧ ਦੀ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਏ ਕੁਰਬਾਨ ਸਾਧ ਉੱਪਰ ਜਾਈਆਂ ਕੁਰਬਾਨ ਸਾਸ ਉੜ ਭਾਗੀ ਪਾਏ ਸਾਸ ਕੀਰਤਨ ਗਾਏ ਅਨੇਕ ਭਗੰਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਚਾਖੇ ਉੱਠ ਗਏ ਸੰਤ ਦਰਾ ਸਰਬ ਸੁਖ ਨਾਨਕ ਤਨ ਪਾਇਆ ਮ੍ਰਿਤਕ ਕੋ ਜੀਵਾਲ ਅਨਹਾਰ ਭੁੱਖੇ ਕੋ ਦੇਵਤ ਆਧਾਰ ਸਰਮਦਾਨ ਜਾ ਕੀ ਦ੍ਰਿਸ਼ੀ ਮਾਏ ਪੁਰਬ ਲਿਖੇ ਕਾਲ ਲਿਖਿਆ ਪਾ ਲੈਣਾ ਪਾਏ ਸਭ ਗਦਿਸਕਾਉ ਕਰਨੇ ਜੋਗ ਜੋ ਤਿਸ ਬਿੰਦੂ ਸਰ ਹੋਆ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲ ਕਰਨੀ ਕਰ

ਨਾਨਕ ਸਾਹਿਬ ਜੀ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਿਨ੍ਹਾਂ ਮੈਂ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਹਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸੱਚ ਮੁੱਖ ਹੈ ਸਾਜੀ ਦੇ ਸਾਜਾ ਆਕਾਰ ਸੱਚ ਵਰਦੇ ਸਾਜਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੈ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਦੇ ਪਰੈ ਨਾ ਕਿਸ ਕੋਇ ਸਰਵਨੰਦਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗਬੀਰ ਗੈਰ ਸੁਜਾਨਾ ਪਾਰਵਨ ਪਰਮੇਸ਼ਰ ਗੋਬਿੰਦ ਕਿਰਪਾਰ ਦਾਲ ਦਿਆਲ ਬਖਸੰਤ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੇ ਮਨੇ ਅਨੁਰਾਓ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਹਰਨ ਬਰਨ ਜਾਕਾਰੇ ਤ੍ਰਿਫੋਰ ਇਸਕਾ ਮੰਤਰ ਜਾ ਰਹੇ ਹੋਰ ਆਨੰਦ ਰੂਪ ਮੰਗਲ ਸੱਜਾ ਕੈ ਸਰਬ ਥੋਕ ਸੁਣੀਏ ਘਰ ਧਾਕ ਹੈ ਰਾਜ ਮੈਂ ਰਾਜ ਯੋਗ ਮੈਂ ਜੋਗ ਤਮੇ ਤਮੇ ਸਰਕਸ ਮੈਂ ਭੋਗੀ ਧਿਆ ਧਿਆ ਭਗਤ ਸੁਖ ਪਾਇਆ ਨਾਨਕ ਤੁਸਰਾ ਕਰੇ ਅੰਤ ਨ ਪਾਇਆ ਜਾਕੀ ਲੀਲਾ ਕਿਮਤ ਨਾ ਸਕਲ ਦੇ ਵਹਾਰਿਆ ਉਗਾਏ ਪਿਤਾ ਕਾ ਜਨਮ ਜਾਨ ਹੈ ਬੋਲ ਸਕਲ ਪਰੋਈ ਆਪਣੇ ਸੋਧ ਸੁਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਧਿਆ ਵੈ ਸੈ ਤੇ ਹੁਣ ਮੈਂ ਜਾ ਕੋ ਪ੍ਰਭਾਏ ਜਨਮ ਮਰਾਏ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਕਰੰਗ ਨਾਨਾ ਵਿਦ ਗਰਭ ਬਣਾਈ ਨਾਨਾ ਵਿਦ ਕੀਨੋ ਵਿਸਥਾਰ ਪੂਰਨਾਸੀ ਕੰਕਾਰ ਨਾਨਾ ਚਦ ਕਰੇ ਖਨਮਾਏ ਪੂਰਨ ਪੂਰ ਸਭਠਾਏ ਨਾਨਾ ਵਿਦ ਗਰਭ ਬਣਾਈ ਆਪਣੀ ਕੀਮਤ ਆਪੇ ਪਾਈ

0: नाम के धारे आकाश पाताल, नाम के धारे सकलाकार, नाम के धारे पुरियास पवन, नाम के संग धरे सुन श्रवण, करके वैसे में नाम लाए, नानक चौथे पद में सोजन गत पाए, रूप सत जाका सत स्थान, पुरुष सत केवल प्रधान, कर्तु सत सज्जा की वाणी, सत पुरुष समाय समाणी, सत कर्म जागी रचना, सत मूल सत सत उत्पाद, सत करणी निर्मल नाम प्रभ का सुखदाई विश्वास सत नानक गुर ते पाई
1: प्रवेश सात नृत्य बूझे जे कोई नाम जब कांकी गत होए आप सत की सब सत आपे जाना अपनी मित गात जिस की श्रेष्ठ सुकरने हार अवर न बूझ करत विचार करते की मेतन जाने किया नानक ज्योति पावै सो वरती है बिस्मन बिस्म रहे बिस्मा जिन बूझा तस्या स्वात प्रभ का राजन रहे प्रभ का रंग राजन रहे गुर के बचन पदार्थ लहे ओ दाते दो का तनहार जा के संग तर संसार जन का सेव सोवड भागी जन के संग एक लिब लागी गुण गोविंद कीर्तन जन गावै गुर प्रसाद नानक फल पावै श्लोक आद सत जुगाद सत है पे सत नानक होसी पे सत अष्टपदी चरण सत सत परसनहार पूजा सासा सेवदार दर्शन सासा भेखणहार नाम सत सत ध्यावनहार आप सत सत सतारी आपे गुण आपे गुणकारी शब्द सत सत प्रभुता सत सत सत जस सुनता बुझणहार को सत सब होए नानक सत सत प्रभ सोए सत सरूज रजन मान्या कन कराम तन मूल पिछाण्या जहाँ कर दिया विश्वास प्रवाया तत् ग्यान तिस मन प्रगटाया पै ते निरपो हुए बिछाना जिस ते उपजै तिस माहे समाना बस्त माहे ले बस्त गडाई तां को पिन न कहना जाई बूजा बूजन हार बवेग नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन परदी ठाकुर के सेवक की निर्मल रीत ठाकुर को सेवक जाना संग प्रभु का सेव नाम करांग सेवक को पर पालन हारा सेवक की राखे निरंकारा सो सेवक जिस दया प्रभु तारा नानक सो सेवक सा सा समारा अपने जन का पर्दा ढाका अपने सेवक की सर पर राखै अपने दास गुरदेव बढ़ाई अपने सेवक को नाम जपाई अपने सेवक की आपत राखै ताकि गत कोय न लाख प्रभु के सेवक को न पहुंचे प्रभु के सेवक ऊंचते ऊंचे जो प्रभ अपनी सेवा लाया नानक सो सेवक दै दिस प्रगटाया नीके कीरी मैं कर राखै पशु कर लश्कर कोट लाखै जिसका सारण काढ़त आप तांको राख दे कर हार मान जतन करत वो पान तिस्ते करत बिथे जात मारे राखे अवरन कोय सर्व जियां का राखा सोए काहे सोच करे रे प्राणी जप नानु प्रभ लख बनाणी बारंबार बार प्रभ जपिया पी अमृत मन तंत्र पिया नाम रतंजन गुरमुख पाया तिसके सब नाही दृष्टाया नाम तन नाम रूप रंग नाम सुखर नाम का संग नाम राह जो जान तृप्ताने मन तन नामे नाम सुमाने उठत बैठत सोबत नाम कहो नानक जन कै सब काम बोलो जादे पद रात प्रभ अपने जन कीती कीनी दाद करे भगतात्म कै चाहे प्रभ अपने सुर है समाए जो हुआ हुआ सो जाना प्रभ अपने का हुक्म पछाण तिसकी महिमा कौन पखानो तिसका गुण कै एक न जानो आठ पार प्रभ बसे हजूरे कहो नानक सही जन पूरे मन मेरे तिनकी ओट ले मंतने अपना तिन जन दे जिन जने अपना प्रभु छाता सो जन सर्वथो का दाता तिसकी शरण सर्व सुख पावे तिसका दर्श सा पाप मिटावे अवर स्यानु सगली शाड़ तिस जन की तू सेवा लाग आवन जाना हो भी तेरा नानक तिस जन के पूजो सद पैरा सलोक सत पुरख जन जाने सतगुर तिसका नाव तिसके संग से उदरे नानक हर गुण गाओ अष्टपदी सत गुर सिख की कृपा प्रपाल सेवक को गुर सदा दयाल सिख की गुर दुरमत मल हीरा गुर पत्नी हर नाम उचरै सतगुर सिख के बंधन काटा गुर का सेव पुकार ते हाटा सतगुर सिख को नाम तन दे गुर का सिख बड़ भागी है सतगुर सिख का हलत पलत सवारा नानक सतगुर सिख को जी नाल समारा गुर के ग्रह सेवक जो रह गुर की आज्ञा मन में सहाय आप सुख कर कशना जनावै हर हर राम रिधि सत्यावै मन बेचा सतगुर के पात सेवक के काज रात ਸੇਵਾ ਕਰਤ ਹੋਏ ਹਿੰਨੇ ਕਾਮੀ ਤਿਸ ਗੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੇਸ ਵਿਸ਼ਵੇ ਗੁਰ ਕਾ ਮਨ ਮਾਨਾ ਬੀਸ ਵਿਸ਼ਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਹਦਾ ਹਰਣਾ ਅਨਕ ਬਾਰ ਗੁਰ ਕੋ ਬਲ ਜਾਮ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਿਛ ਪਰਮ ਸਹਿ ਸਿਆਨ ਫਲਿਆ ਨ ਜਾਈਆ ਨਾਨਕ ਐਸਾ ਗੁਰਵਟ ਭਾਗੀ ਪਾਈ ਐ ਸਫਲ ਦਰਸ਼ਨ ਪੁਖ ਪੁਨੀਤ ਪਰ ਸਚਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਗਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਅਕਾਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅਮਰ ਦ੍ਰਿਸ਼ਟ ਭੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲੈ ਮਲਾਏ ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਿਵੇਕ ਆਹੂ ਬੋਲ ਨ ਪਹੁੰਚਤ ਪ੍ਰਾਣੀ ਪ੍ਰਾਪ ਅਗੰਮ ਅਗੋਤਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਗਤ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਿਮਲੇ ਹਿਰਦੇ ਸਿਮਰੇ ਸਤਿਪੁਰ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਾਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਏ ਉਸ ਪੁਰਖਾ ਨੇ ਕਦੇ ਬਣਾ ਜਾ ਕੇ ਮਨ ਪ੍ਰਗਟੇ ਗੁਣਤਾ ਆਠ ਪੈਰ ਹਰ ਕਾ ਨਾਮ ਲਏ ਸੱਚ ਦੇ ਸੇਵਕ ਉਹਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖਾ ਹਰ ਹਰੇ ਕੰਧ ਘਰ ਦੀਪ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਆਨੰਦ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁੱਕਾ ਨਿਰਭੋ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਅਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭਰਮ ਗਾਵਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਵ ਸਰਗੁਣ ਪੀਓ ਹੀ ਨਿਰਗੁਣ ਆਵ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਤ੍ਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਾਰ ਬਿਨ ਦੂਜਾ ਨਾ ਹੀ ਕੋਏ ਸਰਬਨੰਤਰ ਇੱਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧਕ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਣਕ ਵਾਰ ਨਾਨਕ ਬਲਹਾਰੀ ਸਲੋਕ ਸਾਸਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਅਵਤਾਰ ਅਣਕੋ ਪਾਸ ਅਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰਗਾਹੋ ਨਾਮ ਧਨਵੰਤ ਇਹੋ ਤਨ ਸੰਚ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਠ ਉੱਠ ਪਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਸੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸ਼ਰਣੀ ਅਣਕੋ ਭਾਵੀ ਰੋਗ ਨ ਜਾਏ ਰੋਗ ਮਿਟਾ ਹਰਿ ਔਖਤ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਮ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕਹਿਣਾ ਬੈਠਾਏ ਤਾਂ ਕੋ ਬਿਘਨ ਲਾਗਿਆ ਕੋਏ ਜਾਂ ਕਿਸੇ ਤੇ ਵਸਿਆ ਸੋਏ ਕਲ ਠਾਠੀ ਠਾਂਡਾ ਹਰ ਨਾਉ ਸਦਾ ਸਦਾ ਸਿਮਰ ਸਿਮਰ ਸਦਾ ਸੁਖ ਪਾਉ ਪਾਓ ਬਿਣਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਫਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤੱਤ ਵਿਚਾਰ ਕਹਿ ਜਨ ਸਾਚਾ ਜਨਮ ਹਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਆਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕੋ ਪਾਪ ਨ ਛੂਟਣ ਹਾਰੇ ਸਿਮਰ ਸਾਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇਂ ਮੂਰਖ ਮਨਾ ਸੋ ਤਮੀਤ ਕਟਾਂਬਰ ਬਣਤਾ ਇਨਤੇ ਕਹੋ ਤੋ ਕਵਣ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਵਣ ਛੁਟਕਾਰ ਹਸ ਹਸਤੀ ਰਥ ਅਸਵਾਰੀ ਝੂਠਾ ਡੰਮ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਪਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਏ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਰ ਨਿਰਮਲ ਹੋਏ ਤੁਮਾਰੋ ਚੀਜ਼ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰਪ ਖਿਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਕੈਤ ਰਹਿਤ ਗਤ ਪਾਓ ਸਾਰ ਭੂਤ ਸਧਰ ਕੋ ਨਾਉ ਸਹਿ ਸੁਭਾਅ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਣਸ ਜਾਏ ਹੋਮੇ ਬਿਖ ਫੈਲ ਹੋਏ ਅਚਿੰਤ ਬਸੇ ਸੁਗਨਾਲ ਸਾਸ ਗ੍ਰਹਿ ਸਰਨਾਮ ਸਮਾਲ ਛਾਡ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਤ ਕਰੋ ਬਿਹਾਰ ਈਹਾ ਸੁਧਰ ਗਾ ਜੈਕਾਰ ਸਰਬ ਨਿਰੰਤਰ ਏਕੋ ਦੇ ਏਕੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪੋ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਉਪਰਵਿਆ ਵਿਆਪ ਅਨਕ ਵਿਸਤਾਰ ਏਕ ਤੇ ਪਏ ਏਕ ਅਰਾਧ ਪਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਜਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਹਿਰਤ ਪ੍ਰਭ ਆਇਆ ਭਰਿਆ ਤੋਂ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟ ਜਾਚਕ ਜਾਂਝਾ ਚ ਪ੍ਰਧਾਨ ਕਰ ਕਿਰਪਾ ਦੇ ਹੋਣਾ ਸਾਜਨਾ ਕੀ ਮੰਗੋ ਧੂਰ ਪਾਰ ਬਣਾ ਮੇਰੇ ਸਰਦਾ ਪੂਰ ਸਦਾ ਸਦਾ ਭੁਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਧਿਆਓ ਚਰਨ ਕਮਲ ਸੋ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਧ ਪ੍ਰਭ ਕੀ ਦੀਤ ਮਾਂ ਸੁਖ ਹੋਏ ਹਰ ਪਾਵਿਆ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਓ ਸਾਧਕਾ ਸੰਗ ਪਰਾ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾ ਅੰਦਿਨ ਲਿਵਲਾ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਮੁਨੀ ਸ਼ਰਧਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਤਰਾ ਜੇ ਘਾਲ ਨਾ ਭਾਨਾ ਸੋ ਕਿਉਂ ਬਿਸਤਰਾ ਜੇ ਕੀ ਆ ਜਾਣਾ ਸੋ ਕਿਉਂ ਬਿਸਤਰਾ ਜੇ ਸਭ ਕੁਛ ਦੀਆ ਸੋ ਕਿਉਂ ਬਿਸਤਰੇ ਜੇ ਜੀਵਨ ਜੀਆ ਸੋ ਕਿਉਂ ਬਿਸਤਰਾ ਜੇ ਅਗਨ ਮੈਂ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖਾ ਸੋ ਕਿਉਂ ਬਿਸਤਰਾ ਜੇ ਬਿਖ ਤੇ ਕਾਢਾ ਜਨਮ ਜਨਮ ਕਾ ਝੂਟਾ ਗਾਂਢਾ ਗੁਰਪੂਰਾ ਤਦ ਇਹ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰਿਓ ਕਾਮ ਆਨ ਤਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਉ ਆਪ ਜਪੋ ਅਵਰਾ ਨਾਮ ਜਪਾਓ ਭਗਤ ਪਾਏ ਤਰੀਆ ਸੰਸਾਰ ਮਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਡ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਹ ਨਾਮ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੇਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਭਾਵ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸਾ ਚਾਹ ਚਰਨ ਧੋਏ ਭਗ ਜਨਾ ਕੈ ਮਨ ਤੰਗ ਰੰਗ ਬਿਰਲਾ ਕੋ ਉਪਾਵੈਸ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਗਤ ਮਿਤ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਟ ਗੋਬਿੰਦ ਗੋਪਾਲ ਸਰਬ ਟਾਂਗ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਪਾਏ ਲਾਵੈ ਮਨ ਹੀਤ ਹਮਦਰ ਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਪਥਾ ਮਨ ਭਾਈ ਬੋ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਦਿਓ ਨਿਵਾਸ ਸਰ ਸੂਨਾ ਨੂੰ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਪਸ਼ਟਪਦੀ ਜਬ ਆਕਾਰ ਇਹੋ ਕਿਸ਼ਨਾ ਦ੍ਰਿਸ਼ਟੇ ਤਾ ਪਾਪ ਪੁਣ ਤਵ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਤ ਬੈਰ ਬਰੋ ਕੇ ਸੰਗ ਕਮਾਤ ਜਬ ਇਸ ਕਾ ਵਰਨ ਚੇਨ ਨ ਜਾਵਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣਾ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਸ਼ੋਵਤ ਪਰਮ ਆਪਣ ਖੇਲ ਆਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪਵ ਕੇਵਲ ਧਨੀ ਤਾ ਬੰਧ ਮੂਤ ਕਹੋ ਕਿਸ ਕੋ ਗਣੀ ਜਬ ਏਕੇ ਹਰ ਗਮ ਅਪਾਰ ਤਬ ਨਰ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸੇ ਸ਼ਕਤ ਕਹੋ ਕਿਠਾਏ ਜਬ ਆਪੇ ਆਪ ਆਪਣੀ ਜੋਤ ਧਰਾਤ ਕਮਨ ਡਾਰ ਕਮਨ ਕਦ ਡਰੈ ਆਪਣੇ ਚਲ ਤਪ ਕਰਣੇ ਹਾ ਨਾਨਕ ਠਾਕਰ ਅਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾਂ ਮਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਾਪ ਜਮ ਕੀ ਤਰਾਸ ਕਹੋ ਕਿਛ ਹੋਏ ਜਬ ਅਵਗਾਤਾ ਗੋਤਰ ਪ੍ਰਭੇ ਕਾ ਤਬ ਚਿਤ੍ਰਗੁਪਤ ਕੇ ਪੂਛ ਲੇਖਾ ਜਬ ਨਾਨ ਨਿਰੰਜਣ ਗੋਚਰ ਗਾਦੇ ਕੌਣ ਛੁੱਟੇ ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ ਆਪਣ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਹੋ ਪਰ ਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜਰਾ ਨਿਰੰਜਨ ਲੰਕਾ ਨਿਰਮਾਨਦ ਕੌਣ ਕਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੈ ਤਾਂ ਕਿਸੇ ਭੂ ਕਵਨ ਤ੍ਰਿਪਤਾਵਨ ਕਨਕ ਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਹੇ ਸ਼ੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਬਾਏ ਬਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤਬੇਦ ਪਦੇ ਕਹਾਂ ਕੋ ਚੇਨ ਜਬ ਆਪਣ ਆਪ ਆਪ ਔਰ ਧਾਰੇ ਤੋ ਸਗਨ ਪਸੰਗਤ ਕਹਾਂ ਵਿਚਾਰੇ ਜੈ ਆਪਣ ਊਚ ਆਪਣ ਅਮਨੇਰਾ ਤੈ ਕੌਣ ਠਾਕੁਰ ਕੁਣ ਕਹੀਆ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਸ਼ਾਲਾ ਛੇਦ ਭੇਸ ਮਾਇਆ ਉਹ ਕਿਸੇ ਵਿਆਹ ਤਮਾਇਆ ਆਪਸ ਕੋ ਆਪੇ ਆਦੇਸ ਦੇ ਗੁਣ ਕਾ ਨਾਹੀਂ ਪ੍ਰਵੇਸ਼ ਜੈ ਇੱਕ ਇੱਕ ਇੱਕ ਭਗਵੰਤਾ ਤਾਂ ਕੌਣ ਚਿੰਤਕੇ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰ ਹੈ ਤਾਂ ਕੌਣ ਕਥੇ ਕਰ ਸੁਣੇ ਹਾਂ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਆਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਪਈ ਕਹਾਵਤ ਕੋ ਨੁਰਖ ਕੋਈ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚਾ ਤੂੰ ਨਾਨਕ ਏਕਾ ਜੈ ਅਵਗਤ ਭਗਤ ਤੈ ਆਪ ਜਾ ਪਸਰੇ ਪਸਾਰ ਸੰਤ ਪ੍ਰਤਾਪ ਨੂੰ ਪਾਪ ਕਾ ਆਪੇ ਧਨੀ ਉਹਨੂੰ ਕੀ ਸੋਭਾ ਉਹਨੂੰ ਬਣੀ ਆਉ ਤੇ ਕਉ ਤੱਕ ਕਰਾ ਆਨੰਦ ਚੋਧ ਆਪੇ ਰਸ ਭੋਗਾ ਨਿਰਯੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾਹ ਅਗੰਤ ਅਤੋਲਾ ਜਿਉਂ ਬੁਲਾਵੋ ਤੋਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਿਆ ਸੁਨੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਪਾਣੇ ਲੈ ਸਮਾਏ ਤੁਮ ਤੇ ਪਿਨ ਨਹੀਂ ਕਿਛ ਕੋਏ ਆਪਣ ਸੂਸਰ ਜਗ ਪਰੋਏ ਜਾਂ ਕੋ ਪ੍ਰਭਜੀਓ ਆਪ ਬਣਾਏ ਸਤ ਨਾਮ ਸੋਈ ਜਨ ਪਾਏ ਸੋ ਸਮ ਦਰਸੀ ਤਤ ਕਬੇ ਤਾ ਨਾਨਕ ਸਰ ਸਿਰ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਰ ਦੀਨ ਦਿਆਲ ਅਨਾਥ ਗੁਰਾਂ ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰਾ ਤਿਸ ਤਜ ਅਵਰ ਕਹੋ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕਹਿ ਸਭ ਹਾਥ ਅੰਤਰ ਬਾਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਨਾ ਆਪ ਅੰਤਰ ਨਾ ਮੀਲ ਹੋ ਬਿਆ ਪ੍ਰਿਤਪਾਲਾ ਜੀ ਅਨੁਭਵ ਭਾਨ ਜੋ ਜੋ ਰਸਿਓ ਸੁ ਤਿਸੇ ਧਿਆ ਜਿਸ ਪਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਾਗਾ ਹਰੇਕਾ ਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਮੰਦਣ ਤੋਰ ਭੈ ਨਿਰਵੈਰ ਆਂਦਣ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਆਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸਵਾਓ ਆਠ ਪੈਰ ਪਾ ਵੇਖੋ ਨੇਰਾ ਮਿੱਟੇ ਗਿਣ ਬਿਣਸੇ ਅੰਧੇਰਾ ਸੁਣ ਉਪਦੇ ਸਿਰ ਦੇ ਬਸਾਓ ਮਨ ਇਛੇ ਨਾਨਕ ਫਲ ਪਾਓ ਹਲਤ ਪਲਤ ਤੁਹ ਲਿਓ ਸਵਾਰ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤਿਨ ਸਾਧ ਪ੍ਰੀਖਿਆ ਮਨ ਤਾਂ ਨਾਮ ਜਪੋ ਲਿਵਲਾਏ ਦੂਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੈ ਖੇ ਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨ ਆਵੈ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰਾ ਰੱਖਣ ਹਾਰ ਤੇ ਆਏ ਨਿਰਪੁ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀਂ ਦੂਖ ਨਾਮ ਜਪਤ ਮਨ ਹੋਵਸ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋਏ ਨ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਸ਼ ਚਰਨ ਕਮਲ ਜਾ ਕੇ ਅਨੂ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਟ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏ ਕਿਸ ਘੱਟ ਮਾਏ ਅਨਕ ਰੰਗ ਨਾਨਾ ਦ੍ਰਿਸ਼ਟਾਏ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ ਨਾਦ ਕਹਿਣ ਜਾਈਏ ਚਰਚ ਬਿਸਮਾਨ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਏ ਆਕਾਸ਼ ਪਿਆਰ ਸਭ ਲੋਕ ਪੂਰਨ ਪ੍ਰਤਪਾਲ ਬਣ ਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਏ ਚਾਰ ਕੁੰਡ ਤੈ ਤਿਸੇ ਤਮਾਏ ਤਿਸ ਤੇ ਪਿੰ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਮ ਵੇਦ ਪ੍ਰਾਣ ਸਿਮਰ ਮੈਂ ਦੇਖ ਸਸਿਅਰ ਸੂਰ ਨਖਤਰ ਮੈਂ ਏਕ ਪਾਣੀ ਪ੍ਰਭ ਕੀ ਸਭ ਕੋ ਬੋਲ ਆਇਆ ਬਡੋਲ ਨ ਕਮੂੰ ਡੋਲੈ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਭਈਆ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਜੋ ਤਾਰਿਓ ਸਵਾਮੀ ਓਤ ਓਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਨ ਮੈਂ ਹੋ ਵਿਸਾਸ ਸੰਤ ਜਣਾ ਕਾ ਭੇਖਣ ਸਭ ਬ੍ਰਹਮ ਸੰਤ ਜਣਾ ਕੇ ਹਿਰਦੇ ਸਭ ਧਰਮ ਸੰਤ ਜਣਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕੈਦ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਵਣਹਾਰ ਪ੍ਰਭ ਜਾਨੈ ਅੰਤਰ ਬੱਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਹ ਅਹੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਮ ਨਿਕਟ ਗੁਣ ਕਹੀਐ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਾਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵਰਤਾਰਾ ਸਰਬ ਨੈਣਾ ਪੇਖਣਹਾਰਾ ਸਗਲ ਸਮਗਰੀ ਜਾਂ ਕਾ ਧਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣੇ ਖੇਲ ਬਣਾਇਆ ਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤ ਹੋ ਰਿਹਾ ਜੋ ਕੁਛ ਕਹਿਣਾ ਸੋ ਆਪੇ ਕਹਾਇਆ ਗਿਆ ਆਵੇ ਅੱਗੇ ਜਾਏ ਨਾਨਕ ਜਾਂ ਪਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਭਲਾ ਕਰਤੂਤ ਆਤਨੀ ਕੀ ਆਪੇ ਜਾਣਾ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਧ ਓਤ ਓਤ ਆਪਣ ਸੰਗਰਾਜ ਤਾਂ ਕਿ ਗਤ ਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕਿਉ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਰਿਦਾ ਭਗਵਾਨ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਾਨਾ ਉਣ ਕਹਿ ਹੈ ਸਵਾਉ ਜਨ ਕੇ ਸੰਗ ਚਿਤਿਆਵਾ ਨਾ ਆਪ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਪਦੇਸ਼ ਪਾਰ ਬ੍ਰਹਮ ਨਿਟ ਕਰ ਪੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਨ ਆਸ ਅਨਿਨ ਤਿਆਗੋ ਤਰੰਗ ਸੰਜਣਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਹ ਸੰਗਾਗਨ ਸਾਗਰ ਤਰਮ ਹਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕਸਲ ਸਹਿਜ ਆਨੰਦ ਸਾਜ ਸੰਗ ਭਜ ਪਰਮਾਨੰਦ ਨਰਕਨਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀ ਚਿਤ ਚਿਤੋ ਨਾਰਾਇਣ ਏਕ ਏਕ ਰੂਪ ਰਾਗੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਣ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਬਾਰ ਨਾਨਕ ਜੀ ਕਹਿ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨੋ ਲੀ ਲਾਲ ਰਤਨ ਸੰਤ ਕਮਾਵਤ ਹੋਤ ਆਧਾਰ ਆਪ ਧਰੇ ਲੋਕਾਂ ਨਸਤਾਰ ਸਫਲ ਜੀਵਨ ਆਪ ਤਰੈ ਲੋਕਾਂ ਨਿਸਤਾਰ ਸਫਲ ਜੀਵਨ ਸੰ ਤਾਂ ਕੇ ਸੰਗ ਜਾ ਕੇ ਮਨ ਲਾਗਾ ਜੈ ਜੈ ਸ਼ਬਦ ਅਨਾਹ ਦੁਆਦੇ ਸੁਣ ਸੁਣ ਨੰਦ ਕਰੇ ਪ੍ਰਭਾ ਜੀ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਕੁਦਰਤਨ ਕੇ ਸਾਥੇ ਸ਼ਰਨ ਯੁਗ ਸ਼ਰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਪਏ ਸਵਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਣ ਵਸਨਾ ਕਹਿ ਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵੇਖੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੇ ਆਵਣ ਜਾਨ ਹਰਤਨ ਖਾੜ ਜਲੈ ਸੰਸੋਏ ਨਾਨਕ ਜਿਸਾ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਤਰਪ ਤੈਸੇ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਹਦਾ ਸੁੰਦਰ ਚਤਰ ਤਤ ਕਾ ਬੇਤਾ ਸੰਦਸ ਏਕ ਦ੍ਰਿਸ਼ਟੇਤਾ ਇਹ ਹਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਯੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਨਿਦਾਨ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁਟਾ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸੰਗ ਨਾਨਕ ਤੇ ਆਏ ਜਿਸ ਮਨ ਵਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰ ਦੁਰਲਭ ਦੇ ਤਤ ਕਾਲ ਉਦਾਰ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਸੁਖਵਿੰਦਰ ਸਿੰਘ ਸਨੋਪ ਕਸ਼ਮੀਰ ਸਿੰਘ ਜੀ, ਸਰਦਾਰ ਸੁਖਵਿੰਦਰ ਸਿੰਘ ਸਪੁੱਤਰ ਸਰਦਾਰ ਕਸ਼ਮੀਰ ਸਿੰਘ ਅਤੇ ਬੀਬੀ ਰਮਨਦੀਪ ਕੌਰ ਸਹਿਤ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਉੱਟ ਆਸਰਾ ਲਿਆ ਹੈ। ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਸੁਖਵਿੰਦਰ ਸਿੰਘ ਜੀ ਨੂੰ PR ਦੀ ਬਖਸ਼ਿਸ਼ ਕੀਤੀ ਹੈ ਅਤੇ ਇਹਨਾਂ ਨੇ ਪਰਥ ਜਾ ਕੇ ਉੱਥੇ ਕੰਮਕਾਰ ਕਰਨਾ ਹੈ। ਤਾਂ ਉਸ ਦੇ ਉਪਲਕਸ਼ ਵਿੱਚ ਸੇਵਕ ਪਰਿਵਾਰ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ ਅਤੇ ਹੋਰ ਸੇਵਾਵਾਂ ਗੁਰੂ ਦਰ ਦੀਆਂ ਕਰ ਰਹੇ ਹਨ। ਅਤੇ ਸੇਵਕ ਵੱਲੋਂ ਅਰਦਾਸ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਅੰਗ ਸੰਗ ਸਾਹੀ ਹੋਵਣ ਅਤੇ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਜਿੱਥੇ ਵੀ ਇਹ ਜਾਣ ਮਹਾਰਾਜ ਆਪਣਾ ਮਿਹਰ ਭਰੇ ਹੱਥ ਇਹਨਾਂ ਦੇ ਸਿਰ 'ਤੇ ਰੱਖਣ, ਕਾਰੋਬਾਰ ਵਿੱਚ ਵਾਧੇ ਬਖਸ਼ਣ, ਪਰਿਵਾਰ 'ਤੇ ਸਿਰ 'ਤੇ ਮਿਹਰਿਆਂ ਭਰੇ ਹੱਥ ਰੱਖਣ। ਤੋ ਆਓ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸੇਵਕ ਪਰਿਵਾਰ ਕਰ ਰਿਹਾ ਹੈ। ਤੋ ਇਸ ਖੁਸ਼ੀ ਦੇ ਵਿੱਚ ਆਪਾਂ ਸਤਿਗੁਰੂ ਜੀ ਦਾ ਸ਼ੁਕਰ ਕਰੀਏ ਕਿ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਹ ਸਭ ਸਾਨੂੰ ਪ੍ਰਾਪਤ ਹੁੰਦਾ ਹੈ।

ਸਤਿਗੁਰਾਂ ਨੇ ਨਜ਼ਰ ਕੀਤੀ ਹੈ ਅਤੇ ਇਹ ਖੁਸ਼ੀਆਂ ਪ੍ਰਾਪਤ ਹੋਈਆਂ ਹਨ ਕਿ ਸਤਿਗੁਰਾਂ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ PR ਬਖਸ਼ੀ ਹੈ ਇਸ ਦੇਸ਼ ਦੀ। ਤੋ ਉਸ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨ ਪਰਸੇ ਹਨ। ਤੋ ਸਤਿਗੁਰੂ ਜੀ ਅੰਗ ਸੰਗ ਸਾਹੀ ਹੋਵਣ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਕਿਉਂਕਿ ਗੁਰੂ ਦਾ ਸਿੱਖ ਜੋ ਹੈ ਨਾ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਹੈ ਅਤੇ ਮੇਰਾ ਗੁਰੂ ਫਿਰ ਅੰਗ ਸੰਗ ਹੁੰਦਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਤੋ ਗੁਰੂ ਅੰਗ ਸੰਗ ਹੁੰਦਾ ਹੈ ਜੇ ਆਪਾਂ ਅਰਦਾਸ ਕਰੀਏ, ਵਿਸ਼ਵਾਸ ਕਰੀਏ। ਤੋ ਸਤਿਗੁਰੂ ਜੀ ਇਹਨਾਂ ਦੇ ਅੰਗ ਸੰਗ ਹੋਣ ਔਰ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸਰਦਾਰ ਸੁਖਵਿੰਦਰ ਸਿੰਘ ਜੀ, ਸੁਪੁੱਤਰ ਸਰਦਾਰ ਕਸ਼ਮੀਰ ਸਿੰਘ ਜੀ ਅਤੇ ਬੀਬੀ ਰਮਨਦੀਪ ਕੌਰ, ਇਹਨਾਂ ਨੂੰ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਆਓ ਆਨੰਦ ਸਾਹਿਬ ਦਾ ਕੀਰਤਨ ਕਰੀਏ ਜੀ।

ਅਰਦਾਸ ਏਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਧਿਆਈਐ ਜੇ ਡਿੱਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦਿਆ ਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਕਿਉਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇਗ ਵਾਹੀ ਦੇਖ ਕੇ ਅਨਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਸਪੁੱਤਰ ਸਰਦਾਰ ਕਸ਼ਮੀਰ ਸਿੰਘ ਅਤੇ ਬੀਬੀ ਰਮਨਦੀਪ ਕੌਰ ਦੀ ਅਰਦਾਸ ਬੇਨਤੀ ਪ੍ਰਵਾਨ ਕਰਦੇ ਹੋਇਆਂ ਗਰੀਬ ਨਿਵਾਜ ਪਾਤਸ਼ਾਹ ਪੀਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਵਾਇਆ ਗਿਆ ਕੀਰਤਨ ਕਰਵਾਇਆ ਗਿਆ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਪੜ੍ਹਦੇ ਹਾਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਜਾਣ ਸਮਝ ਕੇ ਮੁਆਫ਼ ਕਰਨਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹ ਸੁਣ ਦਾ ਬਲ ਬਖਸ਼ਿਸ਼ ਕਰਨਾ ਗਰੀਬ ਨਿਵਾਜ ਪਾਤਸ਼ਾਹ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣਾ ਜਿਹਾ ਪਛਾਕਾ ਬਣਾਇਆ ਗਿਆ ਆਪ ਜੀ ਨੇ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪੜਲੋਕ ਵਿੱਚ ਪੜਦੇ ਢੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਾਰੋਬਾਰ ਵਿੱਚ ਸਤਿਗੁਰੂ ਤਰੱਕੀ ਬਖਸ਼ਿਸ਼ ਕਰਨੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਦੇਹ ਅਰੋਗਤਾ ਤੰਦਰੁਸਤੀ ਸਿਮਰਨ ਭਜਨ ਦੀ ਦਾਤ ਪਾਤਸ਼ਾਹ ਬਖਸ਼ਿਸ਼ ਕਰਨੀ ਸਤਿਗੁਰੂ ਬੇਅੰਤ ਸੰਗਤ ਆਪ ਦੇ ਚਰਨ ਪਰਸ ਰਹੀ ਹੈ ਹਾਜ਼ਰੀ ਦਰ ਪ੍ਰਵਾਨ ਕਰਨੀ ਸੇਵਾਵਾਂ ਭੇਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀ ਆਪ ਦੀ ਹਜ਼ੂਰੀ 'ਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ ਜੋ ਜੀ ਆਪ ਦੇ ਦਰ ਆਵੇ ਸੁਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਜਿਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਨਿਭਾਈਆਂ ਗਈਆਂ, ਪਰਿਵਾਰ ਦੀਆਂ ਸਤਿਗੁਰ ਦੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਅਤੇ ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੇ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਦਰੋਂ ਕਰੋ ਨਾਮ ਦਰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਕੁਝ ਸਮਾਂ ਨਾਮ ਸਿਮਰਨ ਦੇ ਨਾਲ ਜੁੜੀਏ, ਗੁਰਮੁਖ ਪਿਆਰੇ ਆਪ ਸੰਗਤਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨਾਮ ਸਿਮਰਨ ਦਾ ਅਭਿਆਸ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਣਾ ਸਿਮਰਨ ਅਭਿਆਸ ਦੀ ਕਲਾਸ ਦਾ ਸਮਾਂ ਹੋ ਚੁੱਕਾ ਵਾ। ਸਾਰੇ ਗੁਰਮੁਖ ਆਪਾਂ ਰਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਈਏ। ਗੁਣ ਗਾ ਕੇ ਅਤੇ ਸ਼ੁਕਰਾਨਾ ਕਰੀਏ ਮਾਲਕ ਜਿਹੜਾ ਆਪਾਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਵਾ। ਗੁਰਮੁਖੋ, ਸਿਮਰਨ ਕਰਨ ਦੀ ਵਿਧੀ, ਸਵਾਸ ਅੰਦਰ ਜਾਵੇ ਅਤੇ ਵਾਹੇ ਦੀ ਆਵਾਜ਼ ਦੇਣੀ ਅਤੇ ਬੜੇ ਧਿਆਨ ਨਾਲ ਸੁਣਨਾ, ਅਤੇ ਜਦੋਂ ਸਵਾਸ ਬਾਹਰ ਜਾਵੇ ਅਤੇ ਗੁਰੂ ਦੀ ਆਵਾਜ਼ ਦੇ ਕੇ ਬੜੇ ਧਿਆਨ ਨਾਲ ਸੁਣਨਾ। ਗੁਰਮੁਖੋ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖੋ, ਧਿਆਨ ਨਾਲ ਅਤੇ ਨੇਤਰ ਆਪਾਂ ਬੰਦ ਰੱਖਣੇ ਆ। ਗੁਰਮੁਖੋ, ਆਪਣਾ ਜਿਹੜਾ ਮਨ ਆ ਨਾ, ਉਹ ਇਹਨਾਂ ਨੇਤਰਾਂ ਦੁਆਰਾ ਬਾਹਰ ਨਿਕਲਦਾ ਵਾ, ਅਤੇ ਇਸ ਕਰਕੇ ਆਪਾਂ ਨੇਤਰ ਬੰਦ ਰੱਖਣੇ ਆ। ਇਹ ਕਹਾਣੀ ਅੰਦਰ ਦੀ ਆ, ਅਤੇ ਆਪਾਂ ਆਪਣੇ ਮਨ ਨੂੰ ਜਗਾਉਣਾ ਵਾ। ਇਹ ਨਾ ਹੋਵੇ ਜਾਗਤ ਰਹੁ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੁੱਸੇ ਘਰ ਜਾਈ। ਗੁਰਮੁਖੋ, ਆਪਾਂ ਨੂੰ ਰੋਜ਼ ਦੀ ਰੋਜ਼ ਉਹ ਜਿਹੜੇ ਪੰਜ ਚੋਰ ਆ ਨਾ, ਲੁੱਟੀ ਜਾ ਰਹੇ ਆ। ਲੁੱਟਦੇ ਕੀ ਆ? ਗੁਰਬਾਣੀ ਦੁਆਰਾ ਆਪਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਦਿੱਤਾ ਵਾ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਗੁਰਮੁਖੋ, ਉਹ ਆਪਣਾ ਅੰਮ੍ਰਿਤ ਲੁੱਟੀ ਜਾ ਰਹੇ ਆ। ਇਸ ਕਰਕੇ ਗੁਰਮੁਖੋ, ਬੜੇ ਧਿਆਨ ਨਾਲ ਆਪਾਂ ਹੁਣ ਸਿਮਰਨ ਸ਼ੁਰੂ ਕਰਨਾ ਵਾ, ਅਤੇ ਆਪਣੀ ਆਵਾਜ਼ ਦੇ ਵਿੱਚ ਹੀ ਧਿਆਨ ਰੱਖਣਾ ਵਾ, ਮਨ ਨੂੰ ਟਿਕਾਓ ਦੇ ਵਿੱਚ ਲਿਆਉਣਾ ਵਾ। ਇਸ ਕਰਕੇ ਸਾਰੇ ਗੁਰਮੁਖੋ, ਆਪਾਂ ਸਾਰਾ ਪਰਿਵਾਰ ਕਰੋ ਜੀ ਸ਼ੁਰੂ।

ਗੁਰਮੁਖੋ ਸਾਰੇ ਬੋਲ ਕੇ ਅਭਿਆਸ ਕਰੋ, ਵੱਡੇ ਭਾਗ ਵਾਲੇ ਬਣੀਏ ਆਪਾਂ, ਬੋਲ ਬੋਲ ਖੋਜ ਤੇ ਵੱਡ ਭਾਗੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਸ ਪ੍ਰਕਾਰ ਆਪਾਂ ਮਨ ਨੂੰ ਕੁੱਟਣਾ ਸ਼ਬਦ ਦੁਆਰਾ। ਗੁਰਮੁਖੋ, ਇਹ ਹੈ ਤਾਂ ਔਖਾ ਵਾ। ਮਾਲਕ ਨੇ ਵੀ ਆਪਾਂ ਨੂੰ ਸਮਝਾਇਆ, ਆਖਣ ਔਖਾ ਸਾਚਾ ਨਾਓ, ਬੜਾ ਔਖਾ ਵਾ, ਪਰ ਇਹ ਕਰਨਾ ਵੀ ਜ਼ਰੂਰੀ ਆ। ਜੇ ਹੁਣ ਸ਼ਬਦ ਦੁਆਰਾ ਮਨ ਨੂੰ ਕੁੱਟ ਲਾਂਗੇ ਨਾ, ਤਾਂ ਗੁਰਮੁਖੋ ਕੂਟਣ ਸੋ ਜੋ ਮਨ ਕੋ ਕੂਟੇ, ਮਨ ਕੂਟੇ ਤਾਂ ਜੰਮ ਤੇ ਛੂਟੇ। ਗੁਰਮੁਖੋ, ਜੇ ਹੁਣ ਆਪਾਂ ਇਹਨੂੰ ਮਨ ਨੂੰ ਕੁੱਟ ਲਾਂਗੇ ਨਾ, ਤਾਂ ਜਮਾਂ ਦੀ ਮਾਰ ਤੋਂ ਬਚ ਜਾਵਾਂਗੇ। ਨਹੀਂ ਤਾਂ ਗੁਰਮੁਖੋ, ਜਿਹੜੀ ਜਮਾਂ ਦੀ ਮਾਰ ਹੈ ਨਾ, ਉਹ ਬਹੁਤ ਭੈੜੀ ਆ। ਉਹ ਜਿਹੜਾ ਡੰਡਾ ਜਮ ਆਣ ਕੇ ਮਾਰਦੇ ਆ ਨਾ ਗੁਰਮੁਖੋ, ਹੁਣ ਆਪਾਂ ਕੋਸ਼ਿਸ਼ ਕਰਕੇ ਆਪਾਂ ਆਪਣੇ ਮਨ ਨੂੰ ਜਗਾ ਲੈਣਾ ਵਾ। ਜਿਸ ਤਰ੍ਹਾਂ ਆਪਾਂ ਸਾਰਾ ਪਰਿਵਾਰ ਬੈਠੇ ਹਾਂ ਨਾ, ਇਸ ਤਰੀਕੇ ਦੇ ਨਾਲ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਹੁਣ ਗੁਰਮੁਖੋ, ਜੇ ਆਪਾਂ ਮਨ ਨੂੰ ਜਗਾ ਲਾਂਗੇ ਤਾਂ ਠੀਕ ਆ, ਕਿਉਂਕਿ ਹੈ ਸਾਰੇ ਸੁੱਤੇ ਹਾਂ। ਗੁਰੂ ਅਮਰਦਾਸ ਜੀ ਨੇ ਆਪਾਂ ਨੂੰ ਸਮਝਾਇਆ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰਮੁਖੋ, ਬਾਣੀ ਸਾਰੀ ਅੰਮ੍ਰਿਤ ਰੂਪੀ ਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਇਹਦੇ ਸਾਰੇ ਅੰਮ੍ਰਿਤ ਰੂਪੀ ਆ ਗੁਰਬਾਣੀ। ਪਰ ਓਨਾ ਚਿਰ ਭੇਤ ਨਹੀਂ ਆਉਂਦਾ ਜਿੰਨਾ ਚਿਰ ਗੁਰਮੁਖੋ ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹ 'ਚ ਅੰਮ੍ਰਿਤ ਸਾਰੇ ਆ, ਪਰ ਇਹਦਾ ਮੰਨਣਾ ਪੈਣਾ ਆਪਾਂ ਨੂੰ। ਗੁਰਬਾਣੀ ਆਪਾਂ ਨੂੰ ਕਹਿ ਕੀ ਰਹੀ ਆ? ਗੁਰਬਾਣੀ ਤਾਂ ਕਹਿ ਰਹੀ ਆ, ਜੇ ਕਿਤੇ ਇੱਕ ਵੀ ਸ਼ਬਦ ਤੂੰ, ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਕਿਹੜਾ ਕਿਨਕਾ ਵਾ ਗੁਰਮੁਖੋ? ਆ ਜਿਹੜਾ ਸਿਮਰਨ ਕਰ ਕਰਕੇ ਜਦੋਂ ਮਨ ਨੂੰ ਜਗਾਵਾਂਗੇ ਨਾ, ਫਿਰ ਆਪਾਂ ਨੂੰ ਭੇਤ ਆਉਣਾ। ਏਕ ਸ਼ਬਦ ਮੇਰੇ ਪ੍ਰਾਣ ਬਹਿਤ ਹੈ, ਬਹੁੜ ਜਨਮ ਨਾ ਆਵਾਂ। ਗੁਰਮੁਖੋ, ਆ ਜਿਹੜਾ ਜਨਮ ਮਿਲਿਆ, ਬੜਾ ਔਖਾ ਮਿਲਿਆ। ਇਹ ਨਾ ਸਮਝ ਲਿਓ, ਇਵੇਂ ਨਾ ਗਵਾਇਓ, ਇਹ ਬੜਾ ਔਖਾ ਜਨਮ ਮਿਲਿਆ ਆਪਾਂ ਨੂੰ। ਪਤਾ ਨਹੀਂ ਕਿੰਨੇ ਅੱਗੇ ਕਿੰਨੇ ਯੁੱਗ ਲੱਗ ਗਏ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਕੀ ਕਰਨ ਵਾਸਤੇ ਆਉਂਦਾ? ਮਾਨਸ ਦੇਹ ਲਈ। ਕਹਿਤ ਨਾਨਕ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਗੁਰਮੁਖੋ, ਆਪਾਂ ਜਦੋਂ ਮਾਤਾ ਦੇ ਗਰਭ ਵਿੱਚ ਪੁੱਠੇ ਲਟਕਦੇ ਹੈ ਨਾ, ਮਾਲਕ ਗੜੀ ਇਹੋ ਅਰਦਾਸਾਂ ਬੇਨਤੀਆਂ ਕਰ ਰਹੇ, ਇੱਥੋਂ ਬਾਹਰ ਕੱਢ, ਤੇਰਾ ਸਵਾਸ ਸਵਾਸ ਨਾਮ ਜਪਾਂਗੇ। ਪਰ ਜਦੋਂ ਬਾਹਰ ਨਿਕਲ ਆਏ ਨਾ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚੇਤ ਲਾਇਆ। ਗੁਰਮੁਖੋ ਨੂੰ ਭੁੱਲ ਗਿਆ ਵਾ, ਜਿਹਨੇ ਮਾਤਾ ਦੇ ਗਰਭ ਵਿੱਚ ਵੀ ਆਪਣੀ ਰੱਖਿਆ ਕੀਤੀ ਹੈ ਨਾ, ਉਸ ਪਰਮਾਤਮਾ ਨੂੰ ਇਹ ਭੁੱਲ ਗਿਆ ਵਾ। ਉਹਨੇ ਆਖਿਆ, ਮੈਂ ਤੇਰੀ ਉੱਥੇ ਵੀ ਰੱਖਿਆ ਕੀਤੀ ਆ। ਅਤੇ ਜਦੋਂ ਬਾਹਰ ਵੀ ਇਸੇ ਤਰ੍ਹਾਂ ਹੈ ਨਾ, ਜੈਸੀ ਅਗਨ ਉਧਰ ਮੈਂ। ਗੁਰਮੁਖੋ, ਸਾਇੰਸ ਦੁਆਰਾ ਵੀ ਮੰਨੀ ਗਈ ਆ, ਜਿਹੜੀ ਆਪਣੇ ਸਰੀਰ ਦੀ ਟੈਂਪਰੇਚਰ ਆ ਨਾ, ਉਹ 98% ਅੰਦਰ ਦੀ ਜਿਹੜੀ ਆ ਗਰਮੀ ਆ ਆਪਣੇ ਅੰਦਰ, ਅਤੇ ਗੁਰਮੁਖੋ ਉਹਦੇ ਵਿੱਚ ਮੰਨ ਰਿਹਾ, ਬੱਚਾ ਉਹਦੇ ਵਿੱਚ ਤਿਆਰ ਹੋਇਆ ਵਾ ਅੱਗ ਦੇ ਵਿੱਚ। ਤਾਂ ਮਾਲਕ ਨੇ ਹੈ, ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ। ਅਤੇ ਮਾਲਕ ਨੇ ਕਿਹਾ, ਜਿਤਨਾ ਆਹ ਅੱਗ ਆ ਨਾ ਬਾਹਰ ਵੀ, ਗੁਰਮੁਖੋ ਉਹ ਮਾਲਕ ਨੇ ਆਖਿਆ ਵਾ ਵੀ ਕਰਮ ਵੀ ਕਰਨਾ ਵਾ ਅਤੇ ਨਾਲ ਧਰਮ ਵੀ ਦ੍ਰਿੜ ਕਰਨਾ ਵਾ, ਦੋਵਾਂ ਨੂੰ ਬਰਾਬਰ ਰੱਖਣਾ ਵਾ। ਕਰਮ ਧਰਮ ਦੋਵੇਂ ਚੌਂਪੜ ਸਾਜੋ, ਸਤ ਕਰੋ ਤੁਮ ਸਾਰੇ, ਕਾਮ ਕ੍ਰੋਧ ਲੋਹ ਮੋਹ ਜੀਤੋ, ਐਸੀ ਖੇਡ ਹਰ ਪਿਆਰੀ। ਜਿਹੜਾ ਮਾਲਕ ਨੇ ਆਪਾਂ ਨੂੰ ਖੇਡ ਦੱਸੀ ਆ ਨਾ, ਆਹ ਰਹਿੰਦੇ ਰਹਿੰਦੇ ਸਵਾਸਾਂ ਦੇ ਵਿੱਚ ਉਹਨਾਂ ਪੰਜਾਂ ਨੂੰ ਆਪਾਂ ਜਿੱਤਣਾ ਵਾ।
ਅਤੇ ਮਨ ਨੂੰ ਆਜ਼ਾਦ ਕਰਾਉਣਾ ਗੁਰਮੁਖੋ, ਹੁਣ ਆਪਣਾ ਮਨ ਆਜ਼ਾਦ ਨਹੀਂ ਗਾ। ਤੁਸੀਂ ਕਹਿ ਰਹੇ ਹੋਗੇ ਵੀ ਅਸੀਂ ਆਜ਼ਾਦ ਹਾਂ, ਪਰ ਨਹੀਂ, ਗੁਰਬਾਣੀ ਆਉਂਦੀ ਆ, ਤੁਹਾਡਾ ਮਨ ਆਜ਼ਾਦ ਨਹੀਂ ਗਾ, ਤੁਹਾਡਾ ਉਹ ਪੰਜਾਂ ਚੋਰਾਂ ਦੇ ਵੱਸ ਦੇ ਵਿੱਚ ਆ। ਜਿਹੜੇ ਦੇਸ਼ 'ਚ ਆਏ ਆ ਨਾ, ਇਹ ਆਪਣਾ ਦੇਸ਼ ਨਹੀਂ, ਇਹ ਅਕਾਲ ਦਾ ਦੇਸ਼ ਆ। ਅਸੀਂ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ, ਉਸ ਦੇ ਬੱਚੇ ਹਾਂ। ਉਹਨੇ ਆਪਾਂ ਨੂੰ ਭੇਜਿਆ ਇੱਕ ਖੇਡ ਖੇਡਣ ਵਾਸਤੇ, ਅਤੇ ਇਹ ਵਾਰੀ ਦਿੱਤੀ ਆ, ਅਤੇ ਇਹ ਆਖਰੀ ਵਾਰੀ ਆ। ਅਤੇ ਗੁਰਮੁਖੋ, ਉਹਨੇ ਜਦੋਂ ਇਹ ਸਵਾਸ ਦਿੱਤੇ ਆ, ਉਹਨੇ ਸਵਾਸਾਂ ਦੇ ਵਿੱਚ ਵਿੱਚ ਇਹ ਬਾਜ਼ੀ ਆਪਾਂ ਜਿੱਤ ਕੇ ਜਾਣਾ ਵਾ। ਇਹ ਨਾ ਕਹਿਓ ਕਿ ਵੀ ਇਹ ਮਰਜ਼ੀ ਦੇ ਸਵਾਸ ਲੈ ਰਹੇ ਹਾਂ, ਪਰ ਨਹੀਂ, ਇਹ ਜਿਹੜੇ ਸਵਾਸ ਆ ਨਾ ਮਾਲਕ ਦੇ ਤੋਂ ਲੈ ਕੇ ਆਏ ਹਾਂ, ਇਹਨਾਂ ਸਵਾਸਾਂ ਦੇ ਵੱਟੇ ਗੁਰਮੁਖੋ ਆਪਾਂ ਨੂੰ ਇੱਥੋਂ ਨਾਮ ਦਾ ਧਨ ਆਪਾਂ ਇਕੱਠਾ ਕਰਨਾ ਹੈ। ਅਤੇ ਆਪਾਂ ਹੁਣ ਵੇਖੋ ਕੀ ਕਰਦੇ ਹਾਂ, ਲੋੜ ਅਨੁਸਾਰ ਗੁਰਮੁਖੋ ਇੱਥੇ ਰਹਿਣ ਵਾਸਤੇ ਆਪਾਂ ਨੂੰ ਲੋੜ ਵਾ। ਇਹਨੇ ਨਹੀਂ, ਅਤੇ ਮਾਲਕ ਨੇ ਵੀ ਆਖਿਆ ਵਾ ਇਹਦੇ ਵਾਸਤੇ ਕਰਮ ਵੀ ਕਰਨਾ ਵਾ। ਅਤੇ ਕਰਨਾ ਕਿਸ ਤਰ੍ਹਾਂ, ਹਾਥ ਪਾਪ ਦੋ ਕਾਮ ਕਰ ਚੀਤ ਨਿਰੰਜਨ ਨਾਲ। ਗੁਰਮੁਖੋ, ਜੇ ਹੱਥਾਂ ਪੈਰਾਂ ਨਾਲ ਆਪਾਂ ਕਰਮ ਕਰਦੇ ਹਾਂ ਨਾ, ਪਰ ਅੰਦਰੋਂ ਸੁਤਾ ਉਸ ਮਾਲਕ ਦੇ ਨਾਲ ਆਪਣੀ ਲੱਗੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨੂੰ ਉਹ ਤਾਂ ਸਵਾਸ ਦੇ ਰਿਹਾ ਵਾ। ਅਤੇ ਗੁਰਮੁਖੋ, ਆਪਾਂ ਨੂੰ ਇਹ ਵੀ ਗਿਆਨ ਆਪਾਂ ਭੁੱਲ ਗਏ ਹਾਂ ਵੀ ਸਾਨੂੰ ਸਵਾਸ ਦੇਣ ਕੌਣ ਦਿਆ, ਅਤੇ ਸਵਾਸ ਮਾਲਕ ਦੇ ਰਿਹਾ ਵਾ। ਗੁਰਮੁਖੋ, ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗ੍ਰਾਹ ਹੈ। ਆਪਣੇ ਮੂੰਹ 'ਚੋਂ ਸਵਾਸਾਂ ਦੀਆਂ ਬੁਰਕੀਆਂ ਆਪ ਪਾ ਰਿਹਾ, ਅਤੇ ਆਪਾਂ ਉਹਨੂੰ ਬਾਹਰੋਂ ਲੱਭਦੇ ਫਿਰਦੇ ਹਾਂ। ਉਹਦਾ ਸਭ ਕਿਸ ਕਰਮ ਹੈ, ਬਾਹਰ ਕਿਸ ਨਾਹੀਂ, ਬਾਹਰ ਟੋਲੇ ਸੋ ਪਰਮ ਭਲਾਈ। ਇਹੋ ਜਿਹੇ ਗੁਰਮੁਖੋ ਆਪਾਂ ਪਰਮਾਂ ਦੇ ਵਿੱਚ ਪਏ ਹਾਂ। ਗੁਰਬਾਣੀ ਆਉਂਦੀ ਉਹ ਤੇਰੇ ਅੰਦਰ ਆ, ਨੌ ਨਿਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਜਿਸਕਾ ਬਿਸਰਾਮ। ਰੋਜ਼ ਗੁਰਮੁਖੋ ਆਪਾਂ ਪੜ੍ਹੀ ਜਾਂਦੇ ਹਾਂ, ਪਰ ਕਦੀ ਵਿਚਾਰਿਆ ਨਹੀਂ। ਹੁਣ ਗੁਰਮੁਖੋ ਗੁਰਬਾਣੀ ਨੇ ਸਿੱਧਾ ਹੀ ਦੱਸਤਾ, ਉਹ ਤੁਹਾਡੇ ਅੰਦਰ ਵੱਸਦਾ ਵਾ, ਉਹ ਬਾਹਰ ਨਹੀਂ ਗਾ, ਅਤੇ ਆਪਾਂ ਬਾਹਰ ਲੱਭਦੇ ਫਿਰਦੇ ਹਾਂ। ਗੁਰਮੁਖੋ, ਇਹ ਆਪਾਂ ਆਪਣੇ ਮਨ ਦੇ ਵਿੱਚ ਝਾਤੀ ਮਾਰਨੀ, ਅਸੀਂ ਬਾਹਰੋਂ ਨਹੀਂ ਅੰਦਰੋਂ ਪਾਉਣਾ ਉਹਨੂੰ। ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਆਪਾਂ ਨੂੰ ਦੱਸ ਦਿੱਤਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ, ਮੈਂ ਪਾਇਆ ਉਹਨਾਂ ਲੁਕੋਇਆ ਨਹੀਂ ਗਾ। ਇਸ ਕਰਕੇ ਗੁਰਮੁਖੋ, ਆਪਾਂ ਵੀ ਢਿੱਲ ਨਹੀਂ ਕਰਨੀ, ਖਿੱਲ ਢਿੱਲ ਨਾ ਕੀਚੇ ਮੇਰੀ ਜ਼ਿੰਦੜੀਏ, ਮਤ ਜਾਪੇ ਸਾਹੂ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਜਿਹੜਾ ਸਵਾਸ ਅੰਦਰ ਗਿਆ ਵਾ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ। ਆਪਾਂ ਇੱਥੇ ਆਪਣੀ ਆਪਣੀ ਸਿਰਫ ਜ਼ਿੰਦਗੀ 'ਤੇ ਆਪਾਂ ਖੜ੍ਹੇ ਹਾਂ, ਇੱਕ ਸਵਾਸ 'ਤੇ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਿਤ ਨਾ ਜਾਣਾ। ਗੁਰਮੁਖੋ, ਇਹਦੀ ਕੋਈ ਮੋਹਲਤ ਨਹੀਂ ਗੀ। ਇਸ ਕਰਕੇ ਗੁਰਮੁਖੋ, ਆਪਾਂ ਢਿੱਲ ਨਹੀਂ ਕਰਨੀ, ਸਿਮਰਨ ਕਰਨਾ, ਅਤੇ ਸਿਮਰਖੋ ਗੁਰਮੁਖੋ ਬੋਲ ਕੇ। ਇਸ ਗੱਲ ਦੀ ਸ਼ਰਮ ਨਹੀਂ, ਸਭ ਤੋਂ ਵੱਡੀ ਰੁਕਾਵਟ ਆਪਣੇ ਵਿੱਚ ਮਾਲਕਾਂ ਦਾ ਇਹੋ ਹੀ ਆ ਤੁਹਾਡੇ ਵਿੱਚ। ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵਿਹੂਨ ਸੁਖੀ ਕੁਛ ਹੋਵੇ। ਗੁਰਮੁਖੋ, ਆਪਾਂ ਸ਼ਰਮ ਬੜੀ ਕਰਦੇ ਹਾਂ ਵੀ ਕਿ ਅਸੀਂ ਸਿਮਰਨ ਕਰਾਂਗੇ, ਅਸੀਂ ਵਾਹਿਗੁਰੂ ਵਾਹਿਗੁਰੂ ਬੋਲਾਂਗੇ। ਇਹ ਗੁਰਮੁਖੋ ਬੋਲਣਾ ਪੈਣਾ ਵਾ। ਇਹ ਤਾਂ ਵੱਡਿਆਂ ਵੱਡਿਆਂ ਨੇ, ਗੁਰਮੁਖੋ ਜਿੰਨਾ ਚਿਰ ਇਹ ਆਪਣੇ ਮਨ ਨੂੰ ਮੈਲ ਲੱਗੀ ਆ ਨਾ, ਇਹ ਲਾਉਣੀ ਪੈਣੀ ਆ। ਅਤੇ ਮੈਲ ਵੀ ਗੁਰਮੁਖੋ ਆਪਣੀ ਆਪਾਂ ਆਪਣੇ ਵਿਚਾਰਾਂ ਦੀ ਲੱਗੀ ਆ ਆਪਾਂ ਨੂੰ, ਬਾਹਰੋਂ ਕੋਈ ਮੈਲ ਨਹੀਂ ਲੱਗੀ, ਆਪਣੇ ਵਿਚਾਰਾਂ ਦੀ ਮੈਲ ਲੱਗੀ ਆ। ਅਤੇ ਉਹ ਵਿਚਾਰਾਂ ਦੀ ਮੈਲ ਜੇ ਲੱਗੀ ਆ ਅਤੇ ਜੇ ਲਾਈ ਆਪਾਂ, ਤਾਂ ਲਾਉਣੀ ਵੀ ਆਪਾਂ ਨੂੰ ਪੈਣੀ ਆ। ਅਤੇ ਮਾਲਕ ਨੇ ਤਾਂ ਬੜੀ ਵੱਡੀ ਆਪਣੇ 'ਤੇ ਪਰਉਪਕਾਰ ਕੀਤਾ, ਉਹਨੇ ਤਾਂ ਆਖਿਆ ਤੂੰ ਜਿਸ ਤਰ੍ਹਾਂ ਦਾ ਆਇਆ ਹੈ ਉਸ ਤਰ੍ਹਾਂ ਦਾ ਇੱਕ ਰਾਂ ਮੇਰੇ ਸਾਹਮਣੇ ਆ ਜਾ। ਕੀ ਕਿਹਾ ਆਪਾਂ ਨੂੰ ਗੁਰਬਾਣੀ 'ਚ ਸਮਝਾਇਆ, ਆਪ ਸਵਾਰੇ ਮੈਂ ਮਿਲਾਂ। ਉਹਦਾ ਆਪਣਾ ਆਪ ਸਵਾਰ ਕੇ ਆ ਜਾ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਗੁਰਮੁਖੋ, ਸਾਰੇ ਸੁੱਖ ਮਿਲ ਜਾਣੇ ਆ। ਉਹਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ, ਆਂਦਾ ਸਾਰਾ ਕੁਝ ਤੇਰਾ ਕਰ ਦੂੰ। ਕਿਉਂਕਿ ਕੋਈ ਕਿਸੇ ਦਾ ਪਿਤਾ ਵੀ ਕਿਸੇ ਬਾਰੇ, ਕਿਸੇ ਪੁੱਤ ਦੇ ਬਾਰੇ ਮਾੜਾ ਸੋਚਦਾ? ਇਸ ਕਰਕੇ ਇਹ ਨਾ ਸਮਝੋ ਗੁਰਮੁਖੋ, ਉਹ ਆਪਣਾ ਪਿਤਾ ਵਾ,
ਉਹਨੇ ਆਪਾਂ ਨੂੰ ਇੱਥੇ ਖੇਡਣ ਵਾਸਤੇ ਭੇਜਿਆ ਵਾ। ਦਿਵਸ ਰਾਤ ਜੋ ਦਾਈ ਦਾਇਆ ਖੇਲੇ ਸਗਲ ਜਗਤ, ਰਾਤ ਅਤੇ ਦਿਨ ਦਾ ਖੇਲ ਬਣਾਇਆ ਵਾ। ਗੁਰਮੁਖੋ ਜਦੋਂ ਰਾਤ ਨੂੰ ਆਪਾਂ ਸੌਂ ਜਾਂਦੇ, ਆਪਾਂ ਆਪਣੇ ਘਰ ਜਾਂਦੇ, ਉਦੋਂ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜਦੋਂ ਆਪਾਂ ਬੈੱਡਾਂ 'ਤੇ ਸੁੱਤੇ ਹਾਂ ਆਪਾਂ ਨੂੰ ਕਿਸੇ ਕੋਈ ਫਿਕਰ ਨਹੀਂ ਹੁੰਦਾ, ਪਰ ਜਦੋਂ ਦਿਨ ਵੇਲੇ ਇਸ ਦਿਨ ਇਸ ਦੇਸ਼ ਦੇ ਵਿੱਚ ਫਿਰ ਆ ਜਾਂਦੇ ਹਾਂ, ਉਦੋਂ ਫਿਰ ਗੁਰਮੁਖੋ ਅਗਲੇ ਬੰਨੇ ਆਪਣੇ ਜਿਹੜੇ ਉਹ ਮਾਲਕ ਨੇ ਦੱਸਿਆ ਤਿਆ ਵੀ ਇਹ ਜਿਹੜੇ ਆ ਨਾ ਤੈਨੂੰ ਜਿਹੜੇ ਪੰਜ ਚੋਰ ਪੰਜ ਦੁਸ਼ਟ ਦੱਸਿਆ ਵਾ ਇਹ ਤੈਨੂੰ ਪਹਿਰੇਦਾਰ ਦੇ ਕੇ ਘੱਲਿਆ ਵਾ, ਪਰ ਇਹ ਕਿਉਂਕਿ ਮਨ ਨੂੰ ਰਾਜਾ ਬਣਾ ਕੇ ਘੱਲਿਆ ਕਾਇਆ ਨਗਰੀ, ਇਹ ਮਨ ਰਾਜਾ ਪੰਚ ਵਸੇ ਵਿਚਾਰੀ। ਪਰ ਇੱਥੇ ਉਲਟ ਹੋ ਗਿਆ ਗੁਰਮੁਖੋ, ਉਹ ਪੰਜ ਰਾਜ ਕਰਨ ਦਾ ਆ ਰਾਜੇ ਨੂੰ ਇਹਨਾਂ ਨੇ ਸਵਾਇਆ ਵਾ, ਇਹ ਆਪਾਂ ਵੇਖੀ ਜਾਂਦੇ ਹਾਂ ਆਪਾਂ ਸੁੱਤੇ ਹਾਂ। ਅਤੇ ਹੁਣ ਗੁਰਮੁਖੋ ਜਿੰਨਾ ਚਿਰ ਮਨ ਨੂੰ ਜਗਾਇਆ ਨਾ ਇਹੋ ਤਰੀਕਾ ਵਾ, ਅਤੇ ਫਿਰ ਜੇ ਹੁਣ ਨਾ ਜਗਾਇਆ ਮਨ ਨੂੰ ਫਿਰ ਅੰਤ ਸਮੇਂ ਉਹਨਾਂ ਨੇ ਜਗਾ ਲੈਣਾ। ਜਮਕਾ ਡੰਡ ਪੜਿਓ ਸਿਰ ਉੱਪਰ, ਤਬ ਸੋਵਤ ਅਤੇ ਜਾਗਿਓ ਕਹਾਂ ਹੋਤ, ਅਬ ਕੇ ਪਛਤਾਏ ਫਿਰ ਸੂਟਤ ਨਾਹੇ ਨਾ, ਭਾਗਿਓ ਨਾ ਭੱਜਣ ਨਹੀਂ ਦੇਣਾ ਗੁਰਮੁਖੋ। ਇਹ ਗੁਰਬਾਣੀ ਕਹਿ ਰਹੀ, ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਦੇ ਵਿੱਚ ਸਾਰਾ ਗਿਆਨ ਦਿੱਤਾ ਵਾ, ਜੋ ਗੁਰਬਾਣੀ ਦੇ ਵਿੱਚ ਦੱਸਿਆ ਉਹ ਗੁਰਮੁਖੋ ਸੱਚ ਆ। ਇਸ ਕਰਕੇ ਇਹਨੂੰ ਵੱਧ ਤੋਂ ਵੱਧ ਜਿੰਨਾ ਮੈਂ ਸਿਮਰਨ ਦੇ ਵਿੱਚ ਬਹਿ ਕੇ ਇਕਾਗਰ ਚਿੱਤ, ਸਾਵਧਾਨ ਇਕਾਗਰ ਚੀਤ, ਇਸ ਕਰਕੇ ਗੁਰਮੁਖੋ ਆਪਣਾ ਦਿੱਤਾ ਹੋਇਆ ਸਮਾਂ ਸਮਾਪਤ ਆ। ਅਤੇ ਜੇ ਕੋਈ ਸ਼ਬਦ ਵੱਧ ਬੋਲਦਿਆਂ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਟੀਚਰ ਸਾਹਿਬਾਨ, ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਬਹੁਤ, ਜਿਨ੍ਹਾਂ ਨੇ ਆਪ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਾਉਣ ਦਾ ਸੁਭਾਗ ਸਮਾਂ ਬਖਸ਼ਿਆ, ਅਤੇ ਸਾਡੇ ਟੀਚਰ ਸਾਹਿਬਾਨ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਤੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਗੁਰਮੁਖੋ ਅੰਤ ਫਿਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਦੁਨਿਆਵੀ ਤੌਰ ਤੇ ਵੇਖਿਆ ਜਾਵੇ, ਦੁਨਿਆਵੀ ਤੌਰ ਤੇ ਜਦੋਂ ਅਸੀਂ ਘਰ ਬਣਾਉਣਾ ਸ਼ੁਰੂ ਕਰਦੇ ਹਾਂ, ਨੀਹਾਂ ਖੋਦੀਆਂ ਜਾਂਦੀਆਂ, ਦੀਵਾਰਾਂ ਉਸਾਰੀਆਂ ਜਾਂਦੀਆਂ, ਲੈਂਟਰ ਭਰਨ ਤੋਂ ਪਹਿਲਾਂ ਇੱਕ ਸਟਰੰਗ ਬੀੜੀ ਜਾਂਦੀ ਹੈ ਜਿਹਦੇ ਉੱਤੇ ਕੰਕਰੀਟ ਦੀ ਤਹਿ ਬਿਠਾ ਕੇ ਸਰੀਆ ਪਾ ਕੇ ਲੈਂਟਰ ਪਾਇਆ ਜਾਂਦਾ ਹੈ। ਜਦੋਂ ਉਸ ਸਥਿਤੀ ਦੇ ਵਿੱਚੋਂ ਦੀ ਮਕਾਨ ਲੰਘਦਾ ਨਾ, ਘਰ ਵਾਲਿਆਂ ਨੂੰ ਵੀ ਇਸ ਗੱਲ ਬਾਰੇ ਬੜਾ ਗਹਿਰਾ ਫਿਕਰ ਹੁੰਦਾ ਵੀ ਕੰਧਾਂ ਬੜੀਆਂ ਬੜੀਆਂ ਉੱਚੀਆਂ ਉਹ ਸਾਰੀਆਂ ਗਈਆਂ, ਬਾਰਿਸ਼ ਨਾ ਹੋ ਜਾਏ, ਜਿੰਨੀ ਛੇਤੀ ਹੋਵੇ ਇਹ 'ਤੇ ਲੈਂਟਰ ਭਰ ਦਿੱਤਾ ਜਾਵੇ, ਵਜਨ ਆਵੇਗਾ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਹੈ ਨਹੀਂ ਰਹੇ। ਸਟਰੰਗ ਬੀੜਨ ਤੋਂ ਬਾਅਦ ਜਿਹੜੇ ਉਹਦੇ ਉੱਤੇ ਕਰਮਚਾਰੀ ਕੰਮ ਕਰਦੇ ਨੇ, ਭਾਵੇਂ ਉਹ ਜਾਲ ਬੰਨਣ ਵਾਲੇ ਹੋਣ, ਭਾਵੇਂ ਉਹ ਰਾਜ ਮਿਸਤਰੀ ਹੋਣ, ਚਾਹੇ ਇਲੈਕਟ੍ਰੋਨਿਕ ਸਿਸਟਮ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਹੋਣ, ਉਹ ਪੈਰ ਬੜੇ ਸੰਭਲ ਸੰਭਲ ਕੇ ਰੱਖਦੇ, ਕਿਉਂਕਿ ਛੋਟੀਆਂ ਛੋਟੀਆਂ ਕਿਨਾਰੀਆਂ ਉੱਤੇ ਲੋਹੇ ਦੀਆਂ ਪਲੇਟਾਂ ਫਿੱਟ ਕੀਤੀਆਂ ਹੁੰਦੀਆਂ, ਫਿਰ ਬੜੀ ਸੂਝ ਬੂਝ ਕੋਲੋਂ ਕੰਮ ਲਿਆ ਜਾਂਦਾ, ਸੂਝ ਬੂਝ। ਜਦੋਂ ਲੈਂਟਰ ਭਰ ਦਿੱਤਾ ਜਾਵੇ ਇੱਕ ਦੋ ਦਿਨਾਂ ਬਾਅਦ, ਫਿਰ ਜਿਸ ਮਰਜ਼ੀ ਕੋਨੇ ਤੇ ਖਲੋ ਕੇ ਘਰ ਦਾ ਮਾਲਕ ਜਾਂ ਜਿਹੜੇ ਵੀਰ ਉੱਥੇ ਕੰਮ ਕਰਦੇ ਨੇ ਉਹ ਜਿੱਥੇ ਮਰਜ਼ੀ ਖਲੋਣ, ਕਿਸੇ ਕਿਸਮ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ, ਕਿਸੇ ਕਿਸਮ ਦਾ ਡਰ ਭੈ ਨਹੀਂ ਹੁੰਦਾ। ਇਸੇ ਤਰ੍ਹਾਂ ਕੌਮਾਂ ਦੇ ਮਹੱਲ ਉਸਾਰਨ ਵਾਸਤੇ ਥਾਂ ਪਰ ਥਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹ ਖਤਰਨਾਕ ਚੁਣੌਤੀਆਂ ਦੇ ਵਿੱਚੋਂ ਦੀ ਨਿਕਲੇ, ਖਤਰਨਾਕ ਚੁਣੌਤੀਆਂ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੀ ਕਥਾ ਦੀ ਉਦਾਹਰਣ ਚੱਲ ਰਹੀ, ਜਦੋਂ ਸੱਜੇ ਪਾਤਸ਼ਾਹ ਮਹਾਰਾਜ ਉਬਲ ਦੀ ਦੇਗ ਵਿੱਚ ਬੈਠੇ ਹੋਣਗੇ ਕਿਸ ਤਰ੍ਹਾਂ ਦਾ ਦ੍ਰਿਸ਼ ਹੋਵੇਗਾ। ਜਦੋਂ ਸੱਚੇ ਪਾਤਸ਼ਾਹ ਨੂੰ ਸੜਦੀ ਬਲ ਦੀ ਤਵੀ ਤੇ ਬਿਠਾਇਆ ਗਿਆ ਕਿਸ ਤਰ੍ਹਾਂ ਦਾ ਦ੍ਰਿਸ਼ ਹੋਵੇਗਾ। ਉਹਨਾਂ ਨੇ ਤਵੀ ਤੇ ਬੈਠ ਕੇ ਜਾਪ ਕੀਤਾ, ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੇ ਜਾਣ ਦਾ ਦ੍ਰਿਸ਼ ਸੀ, ਇਹ ਸਿੱਖੀ ਨੂੰ ਅੰਬਰਾਂ ਤੱਕ ਪਹੁੰਚਾਉਣ ਦਾ ਦ੍ਰਿਸ਼ ਸੀ, ਇਹ ਸਿੱਖੀ ਨੂੰ ਸਦੀਵੀ ਕਾਲ ਵਾਸਤੇ ਅਮਰ ਬਣਾਉਣ ਦਾ ਦ੍ਰਿਸ਼ ਸੀ। ਸੋ ਰਹੋ ਵਿਚਾਰ ਸਤਿਕਾਰਯੋਗ ਸਾਧ ਸੰਗਤ, ਤਵਜੋ ਦਿਓ ਜਿੱਥੋਂ ਕੱਲ੍ਹ ਆਪ ਇਤਿਹਾਸਕ ਵਾਰਤਾ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਮਹਾਰਾਜ ਜੀ ਦੇ ਪਰਪਕਾਰਾਂ ਦਾ ਜ਼ਿਕਰ ਛੱਡਿਆ ਸੀ, ਉਸ ਤੋਂ ਅੱਗੇ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਕਹਿੰਦੇ ਨੇ ਖਵਾਜਾ ਨਿਜ਼ਾਮੂਦੀਨ ਨੂੰ ਸਰਕਾਰੀ ਖਰਚੇ ਉੱਤੇ ਬਾਦਸ਼ਾਹ ਜਹਾਂਗੀਰ ਨੇ ਮੱਕੇ ਭੇਜ ਦਿੱਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਜਾਏ ਅਯਾਸ਼ਾ ਤਹਿਤ ਸ਼ਹੀਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਮੁਗਲਾਂ ਦੇ ਦੋ ਵੱਡੇ ਲੀਡਰ ਸਨ, 1230 ਵਿੱਚ ਪੈਦਾ ਹੋਏ, ਇੱਕ ਦਾ ਨਾਂ ਸੀ ਚੰਗੇਜ਼ ਖਾਨ ਤੇ ਦੂਜੇ ਦਾ ਨਾਂ ਸੀ ਹਲਾਕੂ। ਉਹਨਾਂ ਨੇ ਸਨ 1230 ਵਿੱਚ ਇੱਕ ਕਾਨੂੰਨ ਪਾਸ ਕੀਤਾ ਕਿ ਜਿਹੜਾ ਬੰਦਾ ਇਸਲਾਮ ਦੇ ਵਿਰੁੱਧ ਪ੍ਰਚਾਰ ਕਰਦਾ ਹੈ ਜਾਂ ਜਿਸ ਬੰਦੇ ਦੇ ਵਿਚਾਰਾਂ ਕੋਲੋਂ ਇਸਲਾਮ ਨੂੰ ਕਿਸੇ ਕਿਸਮ ਦਾ ਖਤਰਾ ਹੋਵੇ ਜਾਂ ਖਤਰਾ ਮਹਿਸੂਸ ਹੁੰਦਾ ਹੋਵੇ ਉਹਨੂੰ ਇਸ ਤਰੀਕੇ ਨਾਲ ਖਤਮ ਕਰੋ ਭਈ ਉਹਦਾ ਲਹੂ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਉਹਦੇ ਖੂਨ ਦੀ ਇੱਕ ਵੀ ਬੂੰਦ ਧਰਤੀ ਤੇ ਨਹੀਂ ਡੁੱਲਣੀ ਚਾਹੀਦੀ। ਅਗਰ ਇਸਲਾਮ ਵਿਰੁੱਧ ਪ੍ਰਚਾਰ ਕਰਨ ਵਾਲੇ ਸ਼ਖਸ ਦਾ ਖੂਨ ਧਰਤੀ ਤੇ ਡੁੱਲ ਗਿਆ ਇੱਕ ਤੋਂ ਕਈ ਗੁਣਾ ਜ਼ਿਆਦਾ ਇਸਲਾਮ ਦੇ ਵਿਰੋਧੀ ਪੈਦਾ ਹੋਣਗੇ, ਇਸਲਾਮ ਦੇ ਵਿਰੋਧੀ। ਸਜਾਏ ਅਯਾਸ਼ਾ ਬੜਾ ਖਤਰਨਾਕ ਕਾਨੂੰਨ, ਬੜਾ ਖਤਰਨਾਕ ਕਾਨੂੰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਚਾਰਾਂ ਤੋਂ ਇਸਲਾਮ ਨੂੰ ਕੋਈ ਖਤਰਾ ਨਹੀਂ, ਗੁਰੂ ਅਰਜਨ ਦੇਵ ਜੀ ਦੇ ਵਿਚਾਰਾਂ ਤੋਂ ਕ੍ਰਿਸਚਨ ਭਾਈਚਾਰੇ ਨੂੰ ਕੋਈ ਖਤਰਾ ਨਹੀਂ, ਗੁਰੂ ਅਰਜਨ ਦੇਵ ਜੀ ਦੇ ਵਿਚਾਰਾਂ ਤੋਂ ਹਿੰਦੂ ਭਾਈਚਾਰੇ ਨੂੰ ਕੋਈ ਖਤਰਾ ਨਹੀਂ। ਫਿਰ ਇੱਥੇ ਸਵਾਲ ਪੈਦਾ ਹੁੰਦਾ ਭਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਿਉਂ ਕੀਤਾ ਗਿਆ? ਮਹਾਰਾਜ ਜੀ ਨੂੰ ਤਤੀ ਤਵੀ ਤੇ ਜਾਂ ਉੱਬਲ ਦੀ ਦੇਗ ਵਿੱਚ ਕਿਉਂ ਬਿਠਾਇਆ ਗਿਆ? ਸਵਾਲ ਪੈਦਾ ਹੁੰਦਾ ਭਈ ਆਪੇ ਤੁਸੀਂ ਆਉਂਦੇ ਉਹਨਾਂ ਦੇ ਵਿਚਾਰਾਂ ਤੋਂ।

0: ਇਸਲਾਮ ਨੂੰ ਕੋਈ ਖਤਰਾ ਨਹੀਂ, ਕ੍ਰਿਸ਼ਨਾ ਨੂੰ ਕੋਈ ਖਤਰਾ ਨਹੀਂ, ਉਹ ਹਿੰਦੂਆਂ ਨੂੰ ਕੋਈ ਖਤਰਾ ਨਹੀਂ, ਫਿਰ ਮਹਾਰਾਜ ਨੂੰ ਇੰਨੇ ਇੰਨੇ ਤਸੀਹੇ ਕਿਉਂ ਦਿੱਤੇ? ਫਿਰ ਗੱਲ ਆਵੇਗੀ, ਜਿੰਨਾ ਕੌਮਾਂ ਦਾ ਮੁਲਕਾਂ ਦਾ ਨੁਕਸਾਨ ਧਾਰਮਿਕ ਬੰਦੇ ਕਰਵਾ ਜਾਂਦੇ ਨੇ ਉਹ ਘਾਟਾ ਪੂਰਾ ਹੀ ਨਹੀਂ ਉਸ। ਸ਼ੇਖ ਅਹਿਮਦ ਸਰਹੰਦੀ, ਮੁਰਤਜ਼ਾ ਖਾਨ, ਸ਼ੇਖ ਫਤਾ ਪੀਲੂ, ਕਾਨਾ ਛੱਜੂ ਵਰਗੇ ਮਹਾਰਾਜ ਜੀ ਦੇ ਵਿਚਾਰਾਂ ਤੋਂ ਖਫਾ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਜਾਣੀ ਸੀ, ਜਿਲਤ ਬੱਝਣੀ ਸੀ, ਸੰਪਾਦਨ ਹੋਣਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਬਹੁਤ ਸਾਰੇ ਭਗਤ ਆਪਣੀ ਬਾਣੀ ਲੈ ਕੇ ਪੁੱਜੇ, ਭੱਟ ਬਾਣੀ ਲੈ ਕੇ ਪੁੱਜੇ। 15 ਭਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਪ੍ਰਵਾਨ ਚੜੇ, 15 ਭਗਤ। ਇਹ ਕੋਈ ਸਿੰਧ ਦੇ ਰਹਿਣ ਵਾਲਾ, ਕੋਈ ਗੁਜਰਾਤ ਦੇ ਰਹਿਣ ਵਾਲਾ, ਕੋਈ ਮਹਾਰਾਸ਼ਟਰ ਦੇ ਰਹਿਣ ਵਾਲਾ, ਕੋਈ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ, ਕੋਈ ਕਿਸੇ ਬੰਨੇ ਦਾ ਰਹਿਣ ਵਾਲਾ, ਕੋਈ ਕਿਸੇ ਬੰਨੇ। ਤੇ ਇੱਕ ਭਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਪੰਜਾਬ ਦੇ ਰਹਿਣ ਵਾਲਾ ਪਿਆ। ਜਿਹੜਾ ਪੰਜਾਬ ਦੇ ਰਹਿਣ ਵਾਲਾ ਭਗਤ ਸੀ ਨਾ, ਉਹ ਕੱਟੜ ਮੁਸਲਮਾਨ, ਪੰਜਾਂ ਨਮਾਜ਼ਾਂ ਦਾ ਧਾਰਨੀ, ਇਹਦਾ ਨਾਂ ਹੈ ਸ਼ੇਖ ਫਰੀਦ, ਬੜਾ ਸ਼ਰ੍ਹਾਂ ਦਾ ਪੱਕਾ ਭਗਤ। ਇਹਨਾਂ ਦੀ ਰਚਨਾ ਕਹਿੰਦੀ ਹੈ, ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਨੇ ਵੱਡਾ ਪਰਉਪਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ ਉਹਨਾਂ ਦੀ ਬਾਣੀ, ਜਿਹਨਾਂ ਨੂੰ ਅਸੀਂ ਸਲੋਕ ਕਹਿੰਦੇ ਹਾਂ, ਸਲੋਕ ਬਾਬਾ ਫਰੀਦ ਜੀ ਦੇ, ਸਲੋਕ ਬਾਬਾ ਕਬੀਰ ਜੀ ਦੇ। ਫਰੀਦ ਜੀ ਕਹਿੰਦੇ, ਫਰੀਦਾ ਜੋ ਸਿਰ ਸਾਈ ਨਾ ਨਿਵੇਂ, ਸੋ ਸਿਰ ਕੀਜਾ ਕਾਏ, ਕੁੰਨੇ ਹੇਠ ਜਲਾਈਆ, ਬਾਲਣ ਸੰਧਾ ਥਾਏ। ਫਰੀਦ ਜੀ ਕਹਿੰਦੇ ਨੇ, ਜਿਹੜਾ ਸਿਰ ਪਰਮੇਸ਼ਰ ਨੂੰ, ਵਾਹਿਗੁਰੂ ਨੂੰ, ਅੱਲਾ ਤਾਲਾ ਨੂੰ ਨਹੀਂ ਝੁਕਦਾ, ਉਹਨੂੰ ਵੱਢ ਕੇ ਬਾਲਣ ਦੀ ਜਗ੍ਹਾ ਚੁੱਲ੍ਹੇ 'ਚ ਝੁਕ ਦੇਣਾ ਚਾਹੀਦਾ, ਧਰਤੀ 'ਤੇ ਜਿਉਣ ਦਾ ਉਹਨੂੰ ਅਧਿਕਾਰ ਹੀ ਕੋਈ ਨਹੀਂ। ਸ਼ਾਂਤ, ਏਡੀ ਤਗੜੀ ਗੱਲ ਕੁਰਾਨ ਸ਼ਰੀਫ ਵਿੱਚ ਨਾ ਲਿਖੀ ਗਈ ਹੋਵੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਦਰਜ ਕਰਤਾ। ਇੱਕ ਭਗਤ ਉੱਤਰ ਪ੍ਰਦੇਸ਼ ਤੇ ਰਹਿਣ ਵਾਲਾ, ਜਿਹਨੂੰ ਸ਼੍ਰੋਮਣੀ ਭਗਤ ਕਿਹਾ ਜਾਂਦਾ ਹੈ, ਜਿਵੇਂ ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਵੱਧ ਬਾਣੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਨਾ, ਇਸੇ ਤਰ੍ਹਾਂ 15 ਭਗਤਾਂ ਵਿੱਚੋਂ ਸਭ ਤੋਂ ਬਾਣੀ ਜਿਸ ਭਗਤ ਦੀ ਹੈ, ਉਸ ਭਗਤ ਦਾ ਨਾਂ ਹੈ ਬਾਬਾ ਕਬੀਰ ਸਾਹਿਬ। ਉਹ ਬੜੇ ਕ੍ਰਾਂਤੀਕਾਰੀ ਭਗਤ ਹੋਏ, ਬੜੇ ਇਨਕਲਾਬੀ ਸੂਰਬੀਰ ਬਹਾਦਰ ਮਹਾਂਪੁਰਸ਼ ਭਗਤ ਹੋਏ। ਉਹਦੇ ਵਿੱਚ ਨਾਲ ਨਾਲ ਅਸੀਂ ਭਗਤ ਰਵਿਦਾਸ ਸਾਹਿਬ ਜੀ ਦੀ ਪਿੱਤਰ ਬਾਣੀ ਪੜ੍ਹਦੇ ਹਾਂ। ਭਗਤ ਰਵਿਦਾਸ ਸਾਹਿਬ, ਭਗਤ ਰਵਿਦਾਸ ਸਾਹਿਬ ਅਕਾਲ ਪੁਰਖ ਦੀ ਕੀਰਤੀ ਕਰਦਿਆਂ ਕਹਿੰਦੇ ਨੇ, ਹੇ ਪਰਮੇਸ਼ਰ, ਤੇਰੇ ਚਰਨਾਂ 'ਚ ਕੋਈ ਸੋਨਾ ਚੜਾਉਂਦਾ, ਤੇਰੇ ਚਰਨਾਂ 'ਚ ਕੋਈ ਮਾਇਆ ਚੜਾਉਂਦਾ, ਕੋਈ ਗਹਿਣੇ ਚੜਾਉਂਦਾ, ਕੋਈ ਹੀਰੇ ਚੜਾਉਂਦਾ, ਕੋਈ ਕੀਮਤੀ ਵਸਤਰ ਚੜਾਉਂਦਾ, ਹੇ ਨਿਰੰਕਾਰ, ਮੈਂ ਤੇਰੇ ਚਰਨਾਂ 'ਚ ਆਪਣਾ ਜੀਵਨ ਅਰਪਣ ਕਰਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦਰਸ਼ਨ ਦੇਖੇ। 15 ਭਗਤਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, 11 ਭੱਟ ਸਾਹਿਬਾਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਕੋਈ ਭੱਟ ਕਹਿੰਦਾ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਤੇ ਕੋਈ ਭੱਟ ਕਹਿੰਦਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਕੋਈ ਭੱਟ ਕਹਿੰਦਾ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਤੇ ਕੋਈ ਭੱਟ ਕਹਿੰਦਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਵੱਖਰੇ ਵੱਖਰੇ ਵਿਚਾਰਾਂ ਰਾਹੀਂ ਭਗਤ ਸਾਹਿਬਾਨਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਘਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਗਾਈ। 11 ਭੱਟ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਪ੍ਰਵਾਨ ਚ ਸਿੱਖਾਂ ਦਾ ਜ਼ਿਕਰ, ਦੂਜਾ ਪੱਖ ਪੀਲੂ ਦਾ, ਛੱਜੂ ਦਾ, ਕਾਨੇ ਦਾ, ਇਹ ਵੀ ਆਪਣੀ ਰਚਨਾ ਲੈ ਕੇ ਮਹਾਰਾਜ ਕੋਲ ਆਏ। ਮਹਾਰਾਜ ਨੇ ਰਿਜੈਕਟ ਕਰ ਦਿੱਤੀ ਇਹਨਾਂ ਦੀ ਰਚਨਾ, ਵੀ ਇਹ ਗੁਰਮਤ ਦੇ ਅਨੁਕੂਲ ਨਹੀਂ, ਇਹ ਅਕਾਲ ਦੀ ਕੀਰਤੀ ਨਹੀਂ, ਇਹ ਤੁਹਾਡੇ ਖਿਆਲ ਹੋ ਸਕਦੇ ਨੇ। ਛੱਜੂ ਦੀ ਰਚਨਾ ਨੂੰ ਬੜੇ ਗੌਰ ਨਾਲ ਮਹਾਰਾਜ ਨੇ ਸੁਣਿਆ। ਛੱਜੂ ਕਹਿੰਦਾ ਜੋ ਸਿੱਖ ਛੱਜੂ ਦੇ ਚਮਾਰੇ ਨਾ ਉਹ ਬਲਖ ਨਾ ਬਖਾਰੇ। ਮਹਾਰਾਜ ਕਹਿੰਦੇ ਮਿੱਤਰਾ ਇਹ ਅਕਾਲ ਦੀ ਉਸਤਤ ਨਹੀਂ, ਇਹ ਪ੍ਰਭੂ ਦੀ ਵਡਿਆਈ ਨਹੀਂ, ਇਹਦੇ ਵਿੱਚ ਉਹ ਲਿਖਿਆ ਜਾਵੇਗਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਬੰਦੇ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਈਰਖਾ ਰੱਖਦੇ ਸੀ, ਵੀ ਸਾਡੀ ਰਚਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਕੀਤੀ। ਬਾਦਸ਼ਾਹ ਜਹਾਂਗੀਰ ਨੂੰ ਇਹਨਾਂ ਨੇ ਨਿੱਜੀ ਤੌਰ ਤੇ ਮਦਦ ਦੇ ਕੇ ਬਾਦਸ਼ਾਹ ਹੀ ਇਸ ਕਰਕੇ ਬਣਾਇਆ ਸੀ, ਭਈ ਜਦੋਂ ਤੂੰ ਬਾਦਸ਼ਾਹ ਬਣ ਗਏ ਤੇਰਾ ਪਹਿਲਾ ਕੰਮ ਹੋਵੇਗਾ ਗੁਰੂ ਨਾਨਕ ਦੇ ਘਰ ਨੂੰ ਦੀਨੇ ਇਸਲਾਮ ਵਿੱਚ ਲਿਆਉਣਾ, ਜਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਖਤਮ ਕਰਨਾ, ਸਾਡੇ ਨਾਲ ਐਦ ਕਰ। ਜਹਾਂਗੀਰ ਨੇ ਇਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਬਾਦਸ਼ਾਹ ਬਣ ਗਿਆ ਜਾਂ ਤੇ ਗੁਰੂ ਅਰਜਨ ਦੇਵ ਜੀ ਨੂੰ ਦੀਨੇ ਇਸਲਾਮ ਵਿੱਚ ਲਿਆਵਾਂਗਾ ਜਾਂ ਸਮੂਲ ਚੋਂ ਖਤਮ ਕਰ ਦਿਆਂਗਾ। ਇਸ ਲਿਸਟ ਤੱਕ ਜਾਣ ਵਾਸਤੇ ਸਾਨੂੰ ਬਹੁਤੇ ਗ੍ਰੰਥ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ। ਜਹਾਂਗੀਰ ਦੀ ਆਪਣੀ ਲਿਖਤ ਹੈ ਤੌਜ ਕੇ ਜਹਾਂਗੀਰੀ, ਜਿਹਦੇ ਵਿੱਚ ਖੁਦ ਜਹਾਂਗੀਰ ਲਿਖਦਾ ਕਿ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਪਿੰਡ ਵਿੱਚ ਇੱਕ ਅਰਜਨ ਨਾਮੇ ਹਿੰਦੂ ਰਹਿੰਦਾ। ਤੌਜ ਕੇ ਜਹਾਂਗੀਰ ਦੇ ਬੋਲ ਨੇ ਜੋ ਤੁਹਾਡੇ ਨਾਲ ਸਾਂਝੇ ਕਰ ਰਿਹਾ, ਜਹਾਂਗੀਰ ਦੀ ਆਪਣੀ ਤੇ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਪਿੰਡ ਵਿੱਚ ਇੱਕ ਅਰਜਨ ਨਾਮੇ ਹਿੰਦੂ ਰਹਿੰਦਾ ਹੈ, ਜਿਨ੍ਹਾਂ ਦੀ ਝੂਠ ਦੀ ਦੁਕਾਨ ਕਈਆਂ ਪੀੜ੍ਹੀਆਂ ਤੋਂ ਸਰਗਰਮ ਸੀ, ਕਈਆਂ ਪੀੜ੍ਹੀਆਂ। ਮੈਂ ਬਹਾਨਾ ਲੱਭਦਾ ਸਾਂ ਵੀ ਕੋਈ ਨਾ ਕੋਈ ਬਹਾਨਾ ਲੱਭੇ ਇਸ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਦੁਕਾਨ ਚਲਾਉਣ ਵਾਲੇ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ। ਬਹਾਨਾ ਕੋਈ ਨਹੀਂ ਸੀ ਬਣਦਾ, ਪਰ ਬਿਨਾਂ ਬਹਾਨੇ ਮੈਂ ਕੁਝ ਕਰਕੇ ਦੁਨੀਆਂ ਦੀ ਨਜ਼ਰ ਵਿੱਚ ਆਪਣੇ ਆਪ ਨੂੰ ਡੇਗਣਾ ਨਹੀਂ ਸਾਂ ਚਾਹੁੰਦਾ, ਮੈਂ ਬਹਾਨੇ ਦੀ ਤਲਾਸ਼ ਵਿੱਚ ਸਾਂ ਤੇ ਬਹਾਨਾ ਮਿਲ ਗਿਆ ਮੈਨੂੰ ਮੇਰੇ ਪੁੱਤਰ ਖੁਸਰੋ ਸਾਜਾਦੇ ਦਾ। ਇਹ ਗੱਲਾਂ ਤੁਸੀਂ ਪੜ੍ਹ ਸਕਦੇ ਹੋ, ਨੈੱਟ ਤੋਂ ਵੀ ਪੜ੍ਹ ਸਕਦੇ ਹੋ, ਜੇ ਕਿਤੇ ਕਿਤਾਬ ਮਿਲੇ ਤੌਜ ਕੇ ਜਹਾਂਗੀਰੀ ਉਹਦੇ ਵਿੱਚੋਂ ਵੀ ਤੁਸੀਂ ਪੜ੍ਹ ਸਕ। ਜਹਾਂਗੀਰ ਇੰਨਾ ਗੁਰੂ ਨਾਨਕ ਦੇ ਘਰ ਨਾਲ ਚੁੱਭਦਾ ਸੀ, ਇੰਨੀ ਈਰਖਾ ਰੱਖ, ਜਿਹੜੇ ਮਹਾਰਾਜ ਦੇ ਵਿਰੋਧੀ ਸਨ ਉਹਨਾਂ ਨੂੰ ਇੱਕੋ ਇੱਕ ਚਾਲ ਲੱਭੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਾਉਣ ਦੀ, ਵੀ ਬਾਦਸ਼ਾਹ ਨੂੰ ਕਹੀਏ ਤੁਹਾਡੇ ਪੁੱਤਰ ਖੁਸਰੋ ਸਜਾਦੇ ਦਾ ਕਸੂਰ ਨਹੀਂ, ਕਸੂਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ, ਜਿਨ੍ਹਾਂ ਨੇ ਤੁਹਾਡੇ ਪੁੱਤਰ ਨੂੰ ਭੜਕਾਇਆ, ਬਾਦਸ਼ਾਹੀ ਦੀ ਅਸੀਸ ਦਿੱਤੀ। ਸੋ ਸਤਿਕਾਰਯੋਗ ਸਾਧ ਸੰਗਤ, ਬਿਨਾ ਨਕਵਾਰੀ, ਬਿਨਾ ਪੜਤਾਲ, ਬਿਨਾ ਸੋਚੇ ਚੁੱਕਣਾ ਵਾਲੇ ਬੰਦਿਆਂ ਦੀ ਚੁੱਕਣਾ ਵਿੱਚ ਆਣ ਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ। ਬੜੇ ਦਿਨ ਵਿਚਾਰ ਤੋਂ ਬਾਅਦ ਆਖਿਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਜਾਏ ਅਯਾਸ਼ਾ ਤਹਿਤ ਸ਼ਹੀਦ ਕਰਨ ਦਾ ਪ੍ਰੋਗਰਾਮ ਦਿੱਤਾ। ਕਹਿੰਦੇ ਨੇ 39 ਦਿਨ ਲਾਹੌਰ ਰਹਿਣ ਤੋਂ ਬਾਅਦ ਜਹਾਂਗੀਰ ਕਸ਼ਮੀਰ ਰਸਤੇ ਦਿੱਲੀ ਨੂੰ ਰਵਾਨਾ ਹੋਇਆ। ਦੀਵਾਨ ਚੰਦੂ ਜੀ ਦੇ ਦਿਲ ਵਿੱਚ ਈਰਖਾ ਦੇ ਭਾਂਬੜ ਮੱਚ ਰਹੇ ਸਨ, ਗੁਰੂ ਜੀ ਨੇ ਮੇਰੇ ਧੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਮੈਂ ਗੁਰੂ ਮਹਾਰਾਜ ਜੀ ਨਾਲ ਦੋ ਹੱਥ ਕਰਾਂਗਾ, ਜ਼ਰੂਰ ਆਪਣੀ ਜਿੱਦ ਪਗਾਉਣ ਦਾ ਯਤਨ ਕਰਾਂਗਾ। ਬੜੇ ਟੇਲ ਲਾਏ ਦੀਵਾਨ ਚੰਦੂ ਨੇ, ਉਹਦੀ ਗੱਲ ਨੇਪਰੇ ਨਾ ਚੜੀ। ਆਖਰ ਰਾਵੀ ਦਰਿਆ ਦੇ ਕੰਢੇ ਤੇ ਦੀਵਾਨ ਚੰਦੂ ਦੀ ਸ਼ਾਹੀ ਹਵੇਲੀ, ਜਿਹਨੂੰ ਲਾਲ ਹਵੇਲੀ ਕਹਿੰਦੇ, ਲਾਹਪੁਰ ਦਾ ਏਰੀਆ ਕਿਹਾ ਜਾਂਦਾ ਹੈ, ਰਾਵੀ ਦਰਿਆ ਦੇ ਕੰਢੇ, ਉੱਥੇ ਗੁਰੂ ਅਰਜਨ ਦੇਵ ਜੀ ਨੂੰ ਲਜਾਇਆ ਗਿਆ। ਫਿਰ ਸ਼ਰਤਾਂ ਦਰਾਈਆਂ ਗਈਆਂ, ਜਦੋਂ ਮਹਾਰਾਜ ਨੇ ਸ਼ਰਤ ਮੰਨਣ ਤੋਂ ਇਨਕਾਰ ਕੀਤਾ ਨਾ, ਕਹਿੰਦੇ ਫਿਰ ਇੱਕ ਵੱਡੀ ਸਾਰੀ ਦੇਗ ਮੰਗਵਾਈ ਗਈ, ਵੱਡੀ ਸਾਰੀ ਜਿਵੇਂ ਲੰਗਰ ਵਿੱਚ ਦੇਗਾਂ ਵਰਤੀਆਂ ਜਾਂਦੀਆਂ, ਤੇ ਦੇਗਾਂ ਦੀ ਜਗ੍ਹਾ ਦੂਸਰੇ ਬਰਤਨ ਆ ਗਏ। ਪੁਰਾਣੇ ਜ਼ਮਾਨੇ ਵਿੱਚ ਆਮ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੱਡੀਆਂ ਵੱਡੀਆਂ ਤਾਂਬੇ ਦੀਆਂ ਜਾਂ ਪਿੱਤਲ ਦੀਆਂ ਦੇਗਾਂ ਹੁੰਦੀਆਂ ਸਨ, ਖੁੱਲੇ ਮੂੰਹ ਵਾਲੀਆਂ, ਜ਼ਮੀਨ ਵਿੱਚ ਟੋਆ ਪੁੱਟ ਕੇ ਦੇਗ ਫਿੱਟ ਕਰਕੇ ਹੇਠਾਂ ਅੱਗ ਬਾਲ ਦਿੱਤੀ ਗਈ, ਪਾਣੀ ਭਰਿਆ। ਜਦੋਂ ਪਾਣੀ ਤੇ ਅੱਗ ਇੱਕ ਰੂਪ ਹੋ ਗਏ, ਜਦੋਂ ਪਾਣੀ ਖੌਲ ਖੌਲ ਕੇ ਬਾਹਰ ਕੰਢਿਆਂ ਤੋਂ ਪੈ ਕੇ ਅੱਗ ਦਾ ਰੂਪ ਧਾਰਨ ਕਰਨ ਲੱਗਾ, ਦੀਵਾਨ ਚੰਦੂ ਕਹਿੰਦਾ ਮਹਾਰਾਜ ਜੇ ਮੇਰੀ ਗੱਲ ਨਹੀਂ ਮੰਨਣੀ, ਸ਼ਰਤਾਂ ਨਹੀਂ ਮੰਨਣੀਆਂ, ਤੇ ਫਿਰ ਉਬਲਦੀ ਦੇਗ ਵਿੱਚ ਬਹਿਣਾ ਪੈਗਾ। ਬੜੀ ਕਠਿਨ ਬਾਤ ਹੈ ਉਬਲਦੇ ਪਾਣੀ ਵਿੱਚ ਉਬਲਣਾ, ਬੜੀ ਕਠਿਨ ਬਾਤ। ਕਰਦਾ ਕੰਮ ਕਰਦਿਆਂ ਸਬਜ਼ੀ ਭਾਜੀ ਬਣਾਉਂਦਿਆਂ ਕਿਤੇ ਪਾਣੀ ਦੀ ਛੇਟਾ ਤੇ ਪੈ ਜਾਏ, ਬਿਪਤਾ ਬਣ। ਗੁਰਦੇਵ ਜੀ ਉਬਲਦੀ ਦੇਗ ਵਿੱਚ ਬਿਠਾਏ ਗਏ ਤੇ ਜਿਸਮ ਆਲੂ ਦੀ ਤਰ੍ਹਾਂ ਉਬਾਲ ਦਿੱਤਾ ਗਿਆ, ਆਲੂ ਦੀ ਤਰ੍ਹਾਂ। ਚਾਰ ਪੈਰ ਉਬਾਲਣ ਤੋਂ ਬਾਅਦ ਜਦੋਂ ਸਤਿਗੁਰੂ ਨੂੰ ਕੱਢਿਆ ਗਿਆ ਨਾ, ਸਰੀਰ ਉੱਤੇ ਮੋਟੇ ਮੋਟੇ ਛਾਲੇ, ਛਾਲਾ ਫੇਜਦਾ ਤੇ ਥੱਲਿਓ ਹੱਡੀਆਂ ਨਜ਼ਰ ਆਉਂਦੀਆਂ, ਹੱਡੀਆਂ ਦਾ ਪਿੰਜਰ ਕੇਵਲ ਰਹਿ ਗਿਆ। ਇਸ ਤੋਂ ਅੱਗੇ ਕੀ ਹੋਇਆ ਕੱਲ ਦੇ ਦੀਵਾਨ ਵਿੱਚ ਅਸੀਂ ਇਸੇ ਤਰ੍ਹਾਂ ਵਿਚਾਰਨ ਦਾ ਯਤਨ ਕਰਾਂਗੇ। ਸਿੱਖੀ ਦਾ ਮਹੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀ ਧਰਤੀ ਤੇ ਬਣਾ ਰਿਹਾ ਹੈ, ਪਰ ਜਿਸ ਨੀਂਹ ਉੱਤੇ ਛੱਤ ਪਾਈ ਜਾ ਰਹੀ ਹੈ, ਉਹਦੀਆਂ ਨੀਹਾਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਜਿਸਮ ਦੀ ਚਰਬੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਖੂਨ ਕਿਵੇਂ ਪੈ ਪੈ ਕੇ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਹੋ ਰਹੀਆਂ, ਕੱਲ ਵਿਚਾਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

0: ਸੰਗਤ ਜੀ ਸਾਡੇ ਮਨ ਦੇ ਵਿੱਚ ਵੀ ਤਾਂਘ ਹੋਵੇ ਮਿਲਣ ਦੀ, ਅਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਜਦੋਂ ਅਸੀਂ ਅਰਦਾਸ ਕਰੀਏ ਅਤੇ ਸਤਿਗੁਰੂ ਜੀ ਦਰਸ਼ਨ ਬਖਸ਼ਦੇ ਹਨ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਪਣਾ ਸੀ ਘਰ ਮੈਂ ਪਾਇਆ, ਸੇਵ ਕਰੀ ਪਲਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਸਤਿਗੁਰੂ ਕਿਰਪਾ ਕਰਨ, ਸਾਹਿਬਾਂ ਦੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ। ਸੰਗਤ ਜੀ ਦੱਸ ਰਿਆਂ ਦੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਆਓ ਪੰਥ ਦੇ ਮਹਾਨ ਵਿਦਵਾਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੋਗਾ ਸਿੰਘ ਜੀ ਭਾਗੋ ਵਾਲੇ ਆ, ਉਹ ਆਪ ਜੀ ਨੂੰ ਗੁਰ ਇਤਿਹਾਸ ਅਤੇ ਕਵੀਸ਼ਰੀ ਰਾਈ ਗੁਰੂ ਚਰਨਾਂ ਨਾਲ ਜੋੜਨਗੇ। ਬੜੇ ਪਿਆਰ ਸਹਿਤ ਸਰਵਣ ਕਰੋ, ਹੋਇਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਉਹਨਾਂ ਦਾ ਕਵੀਸ਼ਰੀ ਜੱਥੇ ਨੂੰ ਕਿ ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ,
0: ਬੋਲਿਆ ਪਤਾ ਲੱਗਣਾ,
1: ਵਾਹਿਗੁਰੂ ਜੀ, ਵਾਹਿਗੁਰੂ।

लगियां ने वजान परीता उमरा तक प्रीतमा मन लै शरा।

0: ਹੱਥ ਜੇ ਜੋਗੇ ਸਿਰ ਧਰ ਦੇਵੇਂ ਮੋਤੀ ਜਾਣ ਕਾਵਦੇ ਪਰੋਈ ਲਗੀਆਂ ਨੇ ਵਜਾਨ ਪਰੀਤਾ ਉਮਰਾਂ ਤੱਕ ਪ੍ਰੀਤਮਾ ਮੰਨ ਲੈ ਸ਼ਰਾਨੀ ਅਰ ਸੋਈ ਦਾਤਿਆ ਘਾਟਾ ਤੇਰੇ ਦਰ ਤੇ ਨਾ ਕੋਈ
1: ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਵਾਲੀਏ ਕੁਲੇ ਆਲਮ ਸਰਵਰੇ ਕੈਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਰਾਤਰੀ ਦੇ ਦੀਵਾਨ ਵਿੱਚ ਬੜੇ ਅਦਬ ਔਰ ਸਤਿਕਾਰ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ ਵੱਡਿਆ ਭਾਗਾਂ ਵਾਲੇ ਹੋ ਜ਼ਿੰਦਗੀ ਦੀ ਦੌੜ ਭੱਜ ਵਿੱਚੋਂ ਸਮਾਂ ਕੱਢ ਕੇ ਕੁਝ ਸਮਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਰ ਕਰਕੇ ਹਰ ਜਾ ਸਰਵਣ ਕਰਕੇ ਆਪਣੇ ਭਾਗਾਂ ਨੂੰ ਸਫਲ ਬਣਾ ਰਹੇ। ਆਓ ਕੁਛ ਕਹਿਣ ਤੋਂ ਪਹਿਲਾਂ ਹਿੰਦੁਸਤਾਨ ਦੀ ਤਕਦੀਰ ਦੇ ਨਿਰਮਾਤਾ ਸਰਬੰਸਦਾਨੀ ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਕਿਰਪਾ ਕਰੋ ਸਰਬੱਤ ਮਾਈ ਭਾਈ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਰੱਬੀ ਬਾਣੀ ਦੇ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਉਹਨਾਂ ਨੇ ਬਿਰਹਾ ਦੇ ਕਵੀ ਬਿਰਹਾ ਦੇ ਸੁਲਤਾਨ ਸੂਫੀ ਫਕੀਰ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਪ ਜੀ ਨਾਲ ਰੱਖੇ। ਕਾਗਾ ਕਰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣੋ ਮਤ ਛੋਇਓ ਫਿਰ ਦੇਖਣ ਕੀ ਆਸ। ਉਹਨਾਂ ਨੂੰ ਬਿਰਹਾ ਦੇ ਸੁਲਤਾਨ ਕਵੀ ਮੰਨਿਆ ਜਾਂਦਾ। ਇੱਕ ਤਾਂ ਉਹਨਾਂ ਨੇ ਕੋਲ ਨੂੰ ਬਿੰਬ ਬਣਾ ਕੇ ਜੀਵ ਆਤਮਾ ਦੇ ਵਿਛੋੜੇ ਦੀ ਗੱਲ ਕੀਤੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ। ਬਾਬਾ ਫਰੀਦ ਜੀ ਪੁੱਛਦੇ ਕੋਇਲ ਤੇਰੀ ਇਤਨੀ ਮਿੱਠੀ ਬੋਲੀ ਹੈ ਪਰ ਤੇਰਾ ਰੰਗ ਸ਼ਾਹ ਕਾਲਾ ਇਹਦਾ ਕਾਰਨ। ਉਹ ਕਹਿੰਦੀ ਮੈਂ ਆਪਣੇ ਮਾਲਕ ਨੂੰ ਯਾਦ ਕਰ ਕਰਕੇ ਉਹਦੇ ਹਿਜਰ ਵਿੱਚ ਉਹਦੇ ਪਿਆਰ ਦੇ ਤਰਾਨੇ ਗਾ ਗਾ ਕੇ ਇੰਨੀ ਝੱਲੀ ਹੋਈ ਪਈ ਹੈ ਔਰ ਮੇਰਾ ਵਿਰਾਗ ਮੇਰਾ ਹਿਜਰ ਇਹਦੇ ਜਿਹੜਾ ਰੰਗ ਹੈ ਉਹ ਕਾਲਾ ਸਿਆਹ ਹੋ ਗਿਆ ਪਰ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ। ਮੇਰਾ ਬਾਹਰੀ ਰੰਗ ਰੂਪ ਕੁਝ ਵੀ ਹੋਵੇ ਲੇਕਿਨ ਮੇਰੀ ਆਤਮਾ ਵਿੱਚੋਂ ਮੇਰੇ ਮਾਲਕ ਦੀ ਯਾਦ ਨਹੀਂ ਵਿਸਰਨੀ ਚਾਹੀਦੀ। ਔਰ ਬਾਬਾ ਫਰੀਦ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਪੰਛੀਆਂ ਦੀਆਂ ਔਰ ਬਿਰਹਾ ਦੀਆਂ ਮਨੁੱਖੀ ਜੀਵ ਆਤਮਾ ਨੂੰ ਪਰਮੇਸ਼ਰ ਨਾਲ ਜੋੜਨ ਦਾ ਯਤਨ ਕੀਤਾ ਕਿਉਂਕਿ ਬਿਰਹਾ ਉਹਦੇ ਦਿਲ ਵਿੱਚ ਉਪਜਦਾ ਜਿਹਦੇ ਦਿਲ ਵਿੱਚ ਪਹਿਲਾਂ ਮੁਹੱਬਤ ਪੈਦਾ ਹੋ। ਜਿਸ ਹਿਰਦੇ ਵਿੱਚ ਮੁਹੱਬਤ ਨੂੰ ਜਗ੍ਹਾ ਨਹੀਂ ਮਿਲੀ ਉੱਥੇ ਬਿਰਹੋਂ ਦੇ ਉਪਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵਿਛੋੜਾ ਮਹਿਸੂਸ ਕਰਨ ਦਾ ਜਦੋਂ ਮਨੁੱਖ ਨੂੰ ਇਸ ਗੱਲ ਦੀ ਜਾਣਕਾਰੀ ਹੋ ਜਾਏ ਵੀ ਆਪਾਂ ਕਿਸੇ ਤੋਂ ਵਿਛੜੇ ਹੋਏ ਫਿਰ ਹੀ ਉਹ ਉਸਨੂੰ ਯਾਦ ਕਰਦਾ। ਉਸਦੀ ਯਾਦ ਵਿੱਚ ਸਿਮਰਨ ਕਰਦਾ ਸਿਮਰਨ ਦੇ ਅੱਖਰੀ ਅਰਥ ਵੀ ਯਾਦ ਹੀ ਹੈ। ਤੋ ਬਾਬਾ ਫਰੀਦ ਜੀ ਦੀ ਬਾਣੀ ਨੂੰ ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤਾ ਗਿਆ। ਉਹਨਾਂ ਨੇ ਆਪਣੇ ਮਾਲਕ ਨੂੰ ਪ੍ਰੇਮ ਵਿੱਚ ਮੁਹੱਬਤ ਵਿੱਚ ਵਿਰਾਗ ਵਿੱਚ ਗਾ ਗਾ ਕੇ ਯਾਦ ਕੀਤਾ। ਸੋ ਬਹੁਤ ਧੰਨਵਾਦ ਕਿਉਂਕਿ ਸੁਰਾਂ ਦੇ ਮਾਹਰ ਨੇ ਭਾਈ ਸਾਹਿਬ ਜੀ ਉਹਨਾਂ ਨੇ ਬੜੇ ਪ੍ਰੇਮ ਨਾਲ ਉਹਨਾਂ ਦੇ ਬਿਰਹੋਂ ਭਰੇ ਸ਼ਬਦ ਗਾ ਕੇ ਆਪ ਜੀ ਨੂੰ ਨਿਹਾਲ ਕੀਤਾ। ਤੋ ਪਹਿਲੀ ਕਵਿਤਾ ਸਤਸੰਗ ਪ੍ਰਥਾਏ ਖਾਲਸਾ ਜੀ। ਇੱਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਦੋ ਸਿੱਖ ਆਏ। ਰਿਸ਼ਤੇ ਵਿੱਚ ਦੋਵੇਂ ਚਾਚਾ ਅਤੇ ਭਤੀਜਾ ਸਨ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਬਾਣੀ ਪੜ੍ਹਨ 'ਤੇ ਬੜਾ ਜ਼ੋਰ ਦਿੰਦੇ ਹੋ, ਜਦੋਂ ਤੁਹਾਡੇ ਕੋਲ ਆਈਏ ਤੁਸੀਂ ਇਹੋ ਕਹਿੰਦੇ ਭਾਈ ਬਾਣੀ ਪੜ੍ਹਿਆ ਕਰੋ, ਪਰ ਕਰੀਏ ਕਿ ਜਦ ਬਾਣੀ ਪੜ੍ਹਦੇ ਹਾਂ ਤਾਂ ਮਨ ਨਹੀਂ ਟੇਕਦਾ। ਗੁਟਕਾ ਸਾਡੇ ਹੱਥ ਵਿੱਚ ਹੁੰਦਾ, ਮਨ ਰੂਪੀ ਪੰਛੀ ਕਿਤੇ ਹੋਰ ਥਾਂ ਪਰਵਾਜ਼ਾਂ ਭਰੀ ਜਾਂਦਾ, ਮਨ ਦੀ ਹੈਰ ਗੈਰ ਹਾਜ਼ਰੀ ਵਿੱਚ ਬਾਣੀ ਪੜ੍ਹਨ ਦਾ ਕੀ ਲਾਭ ਪ੍ਰਾਪਤ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸ਼ੁਕਰ ਹੈ, ਇਹ ਵੀ ਤੁਹਾਡੀ ਇੱਕ ਵੱਡੀ ਪ੍ਰਾਪਤੀ ਹੈ। ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ ਕੋਈ ਸਾਨੂੰ ਚਲਾ ਰਿਹਾ, ਕੋਈ ਸਾਨੂੰ ਟਿਕਣ ਨਹੀਂ ਦਿੰਦਾ। ਪਹਿਲਾਂ ਤਾਂ ਇਸ ਗੱਲ ਦਾ ਵੀ ਗਿਆਨ ਨਹੀਂ ਸੀ ਕਿ ਕੋਈ ਮਨਣਾ ਦੀ ਚੀਜ਼ ਵੀ ਹੈ ਜੋ ਸਾਨੂੰ ਮਗਰ ਲਾਈ ਫਿਰਦੀ ਹੈ। ਮਹਾਰਾਜ ਕਹਿੰਦੇ ਜਦੋਂ ਰੋਗ ਲੱਭਦਾ ਫਿਰ ਉਹਦਾ ਇਲਾਜ ਸੰਭਵ ਹੁੰਦਾ। ਇਸ ਕਰਕੇ ਜਿਵੇਂ ਕੋਈ ਸਿਆਣਾ ਉਸਤਾਦ ਅਥਰੇ ਘੋੜੇ ਨੂੰ ਹੌਲੀ ਹੌਲੀ ਆਪਣੀ ਚਾਲ 'ਤੇ ਲਾ ਲੈਂਦਾ ਅਤੇ ਫਿਰ ਉਹ ਆਪਣੇ ਉਸਤਾਦ ਦੀ ਆਪਣੀ ਕੋਚ ਦੀ ਹਰ ਗੱਲ ਮੰਨਣ ਲੱਗ ਪੈਂਦਾ। ਮਹਾਰਾਜ ਕਹਿੰਦੇ ਬਾਣੀ ਪੜ੍ਹਨੀ ਨਹੀਂ ਛੱਡਣੀ, ਹੌਲੀ ਹੌਲੀ ਮਨ ਨੂੰ ਵਸ ਵਿੱਚ ਕਰਨ ਦੀ ਜਾਚ ਸਿੱਖਣੀ ਹੈ। ਔਰ ਜਿਸ ਦਿਨ ਗੁਰੂ ਦੀ ਪੂਰੀ ਕਿਰਪਾ ਹੋ ਗਈ ਫਿਰ ਮਨ ਤੁਹਾਨੂੰ ਕਿਸੇ ਬੰਨੇ ਨਹੀਂ ਲਿਜਾਏਗਾ, ਤੁਸੀਂ ਆਪਣੇ ਮਨ ਨੂੰ ਆਪਣੇ ਮਗਰ ਲਾ ਕੇ ਗੁਰੂ ਦੇ ਦੁਆਰੇ ਲੈ ਕੇ ਆਓਗੇ, ਇਹ ਤੁਹਾਡੇ ਜੀਵਨ ਦੀ ਬੜੀ ਵੱਡੀ ਕਾਮਯਾਬੀ ਹੋਵੇਗੀ। ਮਹਾਰਾਜ ਇਹਦੇ ਵਾਸਤੇ ਕੋਈ ਹੋਰ ਚੀਜ਼ ਸਹਾਈ ਹੁੰਦੀ ਹੋਵੇ? ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਚੀਜ਼ ਇਹਦੇ ਵਾਸਤੇ ਹੈ ਗੁਰਸਿੱਖਾਂ ਦੀ ਸੰਗਤ। ਇਕੱਲਾ ਬੰਦਾ ਸਾਧਨਾ ਨਾਲ, ਹੱਠ ਨਾਲ, ਤਪ ਨਾਲ, ਜਪ ਨਾਲ ਯਤਨ ਕਰੇ ਤਾਂ ਓਨੀ ਪ੍ਰਾਪਤੀ ਨਹੀਂ ਹੁੰਦੀ ਜਿੰਨੀ ਸਤਸੰਗ ਵਿੱਚ ਗੁਰਸਿੱਖਾਂ ਦੀ ਚਰਨ ਧੂੜ ਮਸਤਕ 'ਤੇ ਲਾਇਆ ਹੁੰਦੀ ਹੈ। ਪਤਾ ਨਹੀਂ ਕਿਸ ਸਿੱਖ ਦੀ ਕਮਾਈ ਦਾ ਕੋਈ ਇੱਕ ਇਣਕਾ ਕਿਸੇ ਦੀ ਝੋਲੀ ਵਿੱਚ ਪੈ ਜਾਣਾ ਅਤੇ ਉਹਦੇ ਵੀ ਤਕਦੀਰ, ਉਹਦੇ ਵੀ ਭਾਗ ਜਿਹੜੇ ਨੇ ਉਹ ਸਫਲੇ ਹੋ ਜਾਣੇ। ਪਰ ਇਹ ਵੀ ਖੇਡ ਭਾਗਾਂ ਦੀ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮਹਿਲ ਪ੍ਰੀਤੇ ਜੀ। ਕਈ ਵਾਰੀ ਬੰਦੇ ਕੋਲ ਸਮਾਂ ਵੀ ਹੁੰਦਾ, ਸਾਧਨ ਵੀ ਹੁੰਦਾ, ਉਹਦੇ ਦਿਲ ਵਿੱਚ ਵੀ ਆਉਂਦਾ ਵੀ ਅੱਜ ਆਪਾਂ ਬਈ ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ ਹੈ। ਤੁਰਦਿਆਂ ਤੁਰਦਿਆਂ ਹੀ ਕੋਈ ਇੱਦਾਂ ਦਾ ਮਨਮੁੱਖ ਮਿਲਦਾ, ਉਹ ਕਹਿੰਦਾ ਉੱਥੇ ਉਹ ਹੀ ਗੱਲਾਂ ਘੜੀ ਮੁੜੀ ਉਹਨਾਂ ਕਹਿਣੀਆਂ, ਉਹ ਕਿਹੜੀਆਂ ਨਵੀਆਂ, ਕਹਿੰਦੇ ਆ ਇੱਧਰ ਨੂੰ ਚੱਲੀਏ, ਔਰ ਦੂਸਰੇ ਬੰਨੇ ਨੂੰ ਲੈ ਕੇ ਤੁਰ ਜਾਂਦਾ। ਇਸ ਕਰਕੇ ਜਦੋਂ ਅਸੀਂ ਆਪਣਾ ਆਪ ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਤਾਂ ਸਤਸੰਗ ਦੀ ਅੱਧੀ ਤੋਂ ਅੱਧੀ ਘੜੀ ਭਗਤ ਕਬੀਰ ਜੀ ਨੇ ਕਿਹਾ ਹੀ ਹੈ, ਕਬੀਰ ਏ ਘੜੀ ਆਦੀ ਘੜੀ ਆਦੀ ਹੁਣ ਤੇ ਹਾ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੇ ਸੋਲਾ। ਤੁਸੋ ਆਓ ਇਤਿਹਾਸ ਵੀ ਕਹਿਣਾ, ਸਮਾਂ ਬਿਲਕੁਲ ਅਸੀਮਤ ਹੈ, ਔਰ ਆਪ ਜੀ ਨਾਲ ਦੋ ਕਵਿਤਾਵਾਂ ਹੋਰ ਕਹਿਣੀਆਂ। ਕਰ ਲੈ ਮਨਾਓ ਕੀਤੇ ਸਤਸੰਗ ਦੀ ਲੇਖੇ ਲੱਗ ਜੂ ਘੜੀ, ਕਵੀਸ਼ਰੀ ਦੇ ਮਾਧਿਅਮ ਰਾਹੀਂ ਅਸੀਂ ਸਤਸੰਗ ਦੇ ਪ੍ਰਥਾਏ ਜਿਹੜੀਆਂ ਚਾਰ ਲੈਣਾ ਲਿਖੀਆਂ ਨੇ ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। ਸਰਵਣ ਕਰੋ ਬੰਦਾ ਹੋ ਕੇ

ਪਾ ਗੋਵਾਲੀ ਆ ਤੂੰ ਨੇਕੀ ਦੇ ਛੰਡਾ ਦੀ ਓਲਾ ਦੇ ਸਵਾ ਚ ਚੜੀ ਓਲਾ ਦੇ ਸਵਾ ਚ ਚੜੀ ਕਰ ਲੈ ਮਨਾਓ ਕੀਤੇ ਸਾਧ ਸੰਗ ਦੀ ਵੇਖੇ ਲੱਗ ਜੂ ਕੜੀ ਇਸ ਕਰਕੇ ਗੁਰਮੁਖ ਪਿਆਰਿਓ ਭਾਗਾਂ ਵਾਲਿਓ ਹਰ ਰੋਜ਼ ਗੁਰੂ ਕੇ ਦਰਸ਼ਨ ਦਾਦਾਰ ਕਰਦੇ ਹੋ ਸੰਗਤ ਵਿੱਚ ਬੈਠ ਕੇ ਹਰ ਜਸ ਸਰਵਣ ਕਰਦੇ ਹੋ ਜਨਮਾਂ ਜਨਮਾਂ ਦੀ ਲੱਗੀ ਮਨ ਦੇ ਉੱਤੇ ਜਿਹੜੀ ਮੈਲ ਹੈ ਉਹਨੂੰ ਧੋਣ ਦਾ ਯਤਨ ਕਰਦੇ ਹੋ ਸਤਿਗੁਰੂ ਜੀ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਔਰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ ਔਰ ਤਵਜੋਂ ਦਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਦੀ ਧਰਤੀ ਉੱਤੇ ਬਿਰਾਜਮਾਨ ਨੇ ਔਰ ਚਾਰੇ ਸਾਹਿਬਜ਼ਾਦੇ ਉਹਨਾਂ ਦੇ ਕੋਲ ਨੇ ਦੋ ਸੱਜੇ ਪਾਸੇ ਦੋ ਖੱਬੇ ਪਾਸੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਪ ਸਭ ਜਾਣਦੇ ਹੋ ਮਾਤਾ ਜੀਤਾਂ ਜੀ ਦੀ ਕੁੱਖ ਤੋਂ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਚਾਰੇ ਹੀ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਬਾਬੇ ਅਖਵਾਏ ਬਾਬਾ ਸ਼ਬਦ ਫਾਰਸੀ ਦਾ ਮਤਲਬ ਹੁੰਦਾ ਰਾਹ ਦੱਸਣ ਵਾਲਾ ਔਰ ਚਾਰੇ ਸਾਹਿਬਜ਼ਾਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠੇ ਇੱਕ ਯੋਗੀ ਆਇਆ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਉਹ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਕੇ ਬੈਠ ਗਿਆ ਉਹਦੀਆਂ ਨਿਗਾਹਾਂ ਸਾਹਿਬਜ਼ਾਦਿਆਂ ਦੀਆਂ ਸੁੰਦਰਤਾ 'ਤੇ ਟਿੱਕ ਗਈਆਂ ਔਰ ਉਹਨਾਂ ਦੇ ਪ੍ਰੇਮ ਪਿਆਰ ਵਿੱਚ ਭਿੱਜ ਗਿਆ ਯੋਗੀ ਬਾਬਾ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਇਹ ਕੌਣ ਨੇ ਗੁਰਦੇਵ ਪਾਤਸ਼ਾਹ ਕਹਿੰਦੇ ਇਹ ਮੇਰੇ ਪੁੱਤਰ ਨੇ ਸਾਹਿਬਜ਼ਾਦੇ ਨੇ ਅਤੇ ਮੈਂ ਅਕਾਲ ਪੁਰਖ ਤੋਂ ਮੰਗ ਮੰਗ ਕੇ ਲੈਣ ਕਹਿੰਦਾ ਮਹਾਰਾਜ ਤੁਸੀਂ ਗ੍ਰਿਸ਼ਤੀ ਹੋ ਸੱਚੇ ਪਾਤਸ਼ਾਹ ਕਹਿੰਦੇ ਹਾਂ ਕਹਿੰਦਾ ਮਹਾਰਾਜ ਗ੍ਰਿਸ਼ਤੀਆਂ ਦੇ ਘਰ ਤਾਂ ਕੁਦਰਤੀ ਸੰਤਾਨ ਪੈਦਾ ਹੋ ਜਾਂਦੀ ਹੈ ਮੰਗ ਮੰਗ ਕੇ ਪ੍ਰਾਪਤ ਕਰਨ ਵਾਲੀ ਕਿਹੜੀ ਗੱਲ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਨਹੀਂ ਮੈਂ ਪਰਮੇਸ਼ਰ ਕੋਲੋਂ ਇਹ ਪੁੱਤਰ ਮੰਗ ਮੰਗ ਕੇ ਲੈਣ ਇਸ ਕਰਕੇ ਕਿ ਜਿਸ ਦਿਨ ਮੈਂ ਇਸ ਦੇਸ਼ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਸਤੇ ਇਸ ਦੇਸ਼ ਦੀ ਡੁੱਬਦੀ ਜਾਂਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਆਪਣੇ ਪੁੱਤਰ ਨੂੰ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ ਉਸ ਦਿਨ ਤੋਂ ਬਾਅਦ ਲੋਕ ਮੈਨੂੰ ਸ਼ਹੀਦ ਬਾਪੂ ਦਾ ਪੁੱਤਰ ਕਹਿੰਦੇ ਮਹਾਰਾਜ ਕਹਿੰਦੇ ਮੇਰੇ ਮਨ ਅੰਦਰ ਇਹ ਚਾਹ ਹੈ ਕਿ ਜਦ ਮੈਂ ਇਸ ਦੇਸ਼ ਤੋਂ ਇਸ ਦੇਸ਼ ਦੇ ਧਰਮ ਤੋਂ ਆਪਣੇ ਇਹ ਚਾਰੇ ਪੁੱਤਰ ਕੁਰਬਾਨ ਕਰਾਂਗਾ ਉਸ ਦਿਨ ਤੋਂ ਬਾਅਦ ਫਿਰ ਲੋਕ ਮੈਨੂੰ ਸ਼ਹੀਦ ਪੁੱਤਰਾਂ ਦਾ ਬਾਪੂ ਵੀ ਕਹਿਣ ਲੱਗ ਪੈਣਗੇ ਇਸ ਕਰਕੇ ਇਹ ਪੁੱਤਰ ਮੈਂ ਵਾਹਿਗੁਰੂ ਤੋਂ ਮੰਗ ਮੰਗ ਕੇ ਲੈਣ ਤਾਂ ਕਿ ਇਸ ਦੇਸ਼ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਸਤੇ ਇਹਨਾਂ ਦੀ ਕੁਰਬਾਨੀ ਜਿਹੜੀ ਉਹ ਯੁੱਗਾਂ ਤੱਕ ਅਮਰ ਕੀਤੀ ਜਾ ਸਕੇ ਕਹਿੰਦਾ ਮਹਾਰਾਜ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਮੈਂ ਸਾਰੀ ਜ਼ਿੰਦਗੀ ਹਿੰਦੁਸਤਾਨ ਦੇ ਇਤਿਹਾਸ ਦਾ ਮੁਤਾਲਿਆ ਕੀਤਾ ਔਰ ਹਿੰਦੁਸਤਾਨ ਦੀ ਤਵਾਰੀਖ ਦੇ ਨਾਲ ਨਾਲ ਮੈਂ ਬਾਹਰੇ ਧਰਮਾਂ ਦੀ ਤਹਿਜੀਬ ਵੀ ਪੜ੍ਹੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਰਾਮ ਦਾ ਤੁਰ ਜਾਣਾ 14 ਸਾਲ ਦਾ ਵਿਛੋੜਾ ਨਿਸ਼ਚਿਤ ਸੀ 14 ਸਾਲ ਤੋਂ ਬਾਅਦ ਉਹਨੇ ਵਾਪਸ ਮੁੜ ਆਉਣਾ ਸੀ ਪਰ ਉਹਦੇ ਵਿਛੋੜੇ ਵਿੱਚ ਦਸ਼ਰਥ ਦਾ ਜਾਨ ਦੇ ਕੇ ਆਪਣੇ ਪੁੱਤਰ ਦੇ ਪਿਆਰ ਵਿੱਚ ਇਸ ਸੰਸਾਰ ਤੋਂ ਤੁਰ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਪੁੱਤਰਾਂ ਦੇ ਵਿਛੋੜੇ ਦੀ ਪੀੜ ਜਰਨੀ ਬੜੀ ਔਖੀ ਹੁੰਦੀ ਹੈ ਮਹਾਰਾਜ ਜਦ ਮੈਂ ਦਰੋਣਾਚਾਰੀਆ ਨੂੰ ਪੜ੍ਹਦਾ ਤਾਂ ਅਜੇ ਉਹਦਾ ਪੁੱਤਰ ਜਿਉਂਦਾ ਸੀ ਲੇਕਿਨ ਝੂਠੀ ਖਬਰ ਦਿੱਤੀ ਗਈ ਕਿ ਅਸ਼ਟਵਥਾਮਾ ਮਰਬੋ ਹੌਲੀ ਜੀ ਕਹਿ ਦਿੱਤਾ ਗਿਆ ਮਲੂਮ ਨਹੀਂ ਨਰੋ ਵਾਕੂੰ ਚਰੋ ਵੀ ਪਤਾ ਨਹੀਂ ਉਹ ਮਰਿਆ ਕਿ ਹਾਥੀ ਮਰਿਆ ਉਹਨਾਂ ਵੇਖੀ ਪੁੱਤਰ ਦੀ ਮੌਤ ਤਸਦੀਕ ਨਾ ਕੀਤੀ ਹਥਿਆਰ ਸੁੱਟ ਕੇ ਨਿਹੱਤਾ ਹੋ ਕੇ ਆਪਣੀ ਜਾਨ ਗਵਾ ਬੈਠਾ ਮਹਾਰਾਜ ਕਿਤਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਗੁਰਦੇਵ ਪਾਤਸ਼ਾਹ ਕਹਿੰਦੇ ਇਹ ਗੱਲ ਠੀਕ ਹੈ ਪੁੱਤਰ ਦਾ ਮੋਹ ਬੜਾ ਪ੍ਰਬਲ ਹੈ ਪਰ ਯੋਗੀ ਜੀ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋਗੇ ਮੈਂ ਆਪਣੇ ਹੱਥੀ ਮੌਤ ਦੇ ਗਾਨੇ ਬੰਨ ਬੰਨ ਕੇ ਇਹਨਾਂ ਪੁੱਤਰਾਂ ਨੂੰ ਮੈਦਾਨੇ ਜੰਗ ਵੱਲ ਤੋਰਾਂਗਾ ਤੋ ਖਾਲਸਾ ਜੀ ਸੱਚਮੁੱਚ ਚਮਕੌਰ ਦੇ ਮੈਦਾਨ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ ਫਿਰ ਬਾਬਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਵੱਲ ਤੋਰਿਆ ਜਦੋਂ ਪੰਜਾਂ ਸਿੰਘਾਂ ਨੇ ਹੁਕਮ ਲਾਇਆ ਮਹਾਰਾਜ ਇਹ ਗੜੀ ਛੱਡ ਜਾਓ ਆਪ ਜਿੱਥੇ ਵੀ ਬੈਠੋਗੇ ਗੁਰੂ ਕੀ ਸੰਗਤ ਤਿਆਰ ਕਰਕੇ ਫਿਰ ਖਾਲਸਾ ਪੰਥ ਨਵੇਂ ਸਿਰਿਓਂ ਸੁਰਜੀਤ ਕਰਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖੋਗੇ ਇਸ ਕਰਕੇ ਆਪ ਜੀ ਦਾ ਇੱਥੋਂ ਨਿਕਲ ਜਾਣਾ ਬੜਾ ਜ਼ਰੂਰੀ ਹੈ ਤਾਂ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਚਿੱਤ ਨਹੀਂ ਸੀ ਕਰਦਾ ਕਿ ਇਸ ਪਵਿੱਤਰ ਜਗ੍ਹਾ ਤੋਂ ਬਗੈਰ ਕਿਸੇ ਹੋਰ ਥਾਂ ਜਾ ਕੇ ਆਸਣ ਲਾਇਆ ਜਾਏ ਕਿਉਂਕਿ ਇੱਥੇ ਸ਼ਹੀਦਾਂ ਦਾ ਲਹੂ ਡੁੱਲਾ ਹੋਇਆ ਪਰ ਹੁਣ ਪੰਥ ਦਾ ਹੁਕਮ ਹੈ
ਹੁਣ ਮੈਂ ਆਪ ਜੀ ਦੇ ਹੁਕਮ ਅੱਗੇ ਸੀ ਚੁਕਾਉਂਦਾ। ਖਾਲਸਾ ਜੀ ਅੱਧੀ ਰਾਤ ਨੂੰ ਗੁਰਦੇਵ ਪਾਤਸ਼ਾਹ ਪੀਰੇ ਹਿੰਦਵੇਂ ਰਬਦ ਕਹਿ ਕੇ ਤੁਰੇ। ਕਲਗੀ ਤੋੜਾ ਵੀ ਪੰਥ ਦੇ ਹਵਾਲੇ ਕਰ ਦਿੱਤਾ। ਰਾਤੋਂ ਰਾਤ ਮੰਜ਼ਲਾਂ ਮਾਰਦੇ ਡੰਡੀਆਂ ਪਗਡੰਡੀਆਂ ਥਾਣੀ ਮਾਛੀਵਾੜੇ ਜੰਗਲ ਵਿੱਚ ਪਹੁੰਚੇ। ਪੋਹ ਦਾ ਮਹੀਨਾ, ਕੈਰ ਦੀ ਸਰਦੀ ਔਰ ਠੰਡੀ ਪੌਣ ਦਿਲਾਂ ਨੂੰ ਠਾਰਦੀ ਹੋਈ ਤੁਰੀ ਜਾ ਰਹੀ ਹੈ। ਉਸ ਦਿਨ ਗਰੀਬ ਤੋਂ ਗਰੀਬ ਬੰਦਾ ਵੀ ਮਾੜੀ ਮੋਟੀ ਰਜਾਈ ਲੈ ਕੇ ਸੁੱਤਾ ਹੋਇਆ ਸੀ, ਪਰ ਦੀਨ ਦੁਨੀਆ ਦਾ ਮਾਲਕ ਉਸੇ ਤਰ੍ਹਾਂ ਧਰਤੀ 'ਤੇ ਟਿੰਡ ਦਾ ਸਰਾਣਾ ਰੱਖ ਕੇ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ। ਕਹਿਣਾ ਕੌਣ ਤਰਜਾ ਲਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ? ਯੁੱਗਾਂ ਤੱਕ ਇਹ ਧਰਤੀ ਅਦਾ ਕਰਦੀ ਰਹੇ ਤਾਂ ਵੀ ਉਹ ਕਰਜ਼ੇ ਦੀਆਂ ਕਿਸ਼ਤਾਂ ਲੈਣ ਵਾਲੀਆਂ ਨਹੀਂ। ਆਓ ਉੱਥੇ ਚੱਲੀਏ, ਨਿਗਾਹ ਟਿਕਾਈਏ ਜਿੱਥੇ ਬਾਜਾਂ ਵਾਲੇ ਪਿਤਾ ਜੀ ਸੁੱਤੇ ਹੋਏ ਨੇ। ਪੁੱਤ ਵਾਰ ਕੇ ਪੰਥ ਦੀ ਸ਼ਾਨ ਉੱਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੀ।

ਸੋਨੇ ਦੇ ਛੱਤਰ ਚਲਾਉਣ ਵਾਲਾ ਕੱਲ ਸੋਨੇ ਦੇ ਛੱਤਰ ਚਲਾਉਣ ਵਾਲਾ ਅੱਜ ਵਾਂਗਰਾ ਬਾਲ ਫਕੀਰ ਸੁੱਤਾ ਪੁੱਤ ਵਾਰ ਕੇ ਪੰਥ ਦੀ ਸ਼ਾਨ ਉੱਤੋਂ ਵਿੱਚ ਜੰਗ

0: ਕਈਆਂ ਦੁਖੀਆਂ ਦੀ ਬਦਲ ਤਕਦੀਰ ਸੁਤਾ ਪੋਤਵਾਰ ਕੇ ਪੰਥ ਦੀ ਛਾੜ ਉੱਤੋਂ ਵਿੱਚ ਜੰਗਲਾ ਹਿੰਦ ਦਾ ਪੀਰ ਸੁਤਾ ਵਿੱਚ ਜੰਗਲਾ ਹਿੰਦ ਦਾ ਪੀਰ ਸੁਤਾ
1: ਇੱਕ ਵਾਰੀ ਸਾਰੀ ਸੰਗਤ ਖਾਲਸਾ ਜੀ ਗੁਰੂ ਕਰਗੀਆਂ ਵਾਲੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਕੁਰਬਾਨੀ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਪਿਤਾ ਉਦੋਂ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਸ ਤਰ੍ਹਾਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਜੋੜਾ ਕਰ ਦੇਸ਼ ਤੋਂ ਵਾਰਿਆ ਮੈਂ, ਮੈਨੂੰ ਮਤ ਪਈ ਸ਼ਹਿਨਸ਼ਾਹ ਕਹੇ ਸਿੰਘੋ ਕਰਜਾ ਕੌਮ ਦਾ ਸਿਰੋਂ ਉਤਾਰਿਆ ਮੈਂ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁਰਬਾਨੀ ਨੂੰ ਸੰਸਾਰ ਕਦੇ ਭੁਲਾ ਨਹੀਂ ਸਕਦਾ। ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਉਹਨਾਂ ਨੇ ਸਾਨੂੰ ਆਪਣੇ ਪੁੱਤਰ ਬਣਾ ਕੇ ਖਾਲਸਾ ਪੰਥ ਨੂੰ ਪਿਆਰ ਕਰਕੇ ਵੱਡਾ ਮਾਣ ਦਿੱਤਾ। ਆਖਿਆ ਹੈ ਪਰਮੇਸ਼ਰ ਜਿੰਨੇ ਦੁਨੀਆਂ ਦੇ ਦੁੱਖ ਨੇ ਉਹ ਮੇਰੀ ਝੋਲੀ ਵਿੱਚ ਪਾ ਦੇ, ਜਿੰਨੇ ਦੁਨੀਆਂ ਦੇ ਸੁੱਖ ਨੇ ਉਹ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਦੇ। ਸੋ ਇੱਕ ਹਫ਼ਤਾ ਹੋਰ ਕਹਿ ਕੇ ਤੁਹਾਥੋਂ ਖਿਮਾ ਦੇ ਜਾਜੇ ਗਏ, ਇਹਦੇ ਵਿੱਚ ਹੀ ਗਿਆਨੀ ਜੀ ਹੁਣਾਂ ਨੇ ਜਥੇ ਨੂੰ ਸਰੋਪਾ ਪਾ ਦੇਣੇ ਨੇ, ਤੋ ਉਹਦਾ ਫਿਰ ਮਤਲਬ ਹੁੰਦਾ ਵੀ ਹੁਣ ਆਪਣਾ ਸਮਾਂ ਹੋ ਗਿਆ। 2022 ਵਿੱਚ ਅਸੀਂ ਅੱਗੇ ਆਏ ਸਾਂ, ਹੁਣ ਫਿਰ ਤੁਹਾਡੇ ਇੱਕ ਵਾਰੀ ਦਰਸ਼ਨ ਇਸ ਸਟੇਜ ਤੋਂ ਹੋ ਗਏ ਨੇ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਰੇ ਪ੍ਰਬੰਧਕਾਂ ਦਾ। ਫਿਰ ਕਦੋਂ ਸਮਾਂ ਲੱਗੇ, ਇਹ ਭਵਿੱਖ ਜਿਹੜਾ ਵਾਹਿਗੁਰੂ ਦੇ ਹੱਥ ਵਿੱਚ ਹੁੰਦਾ ਹੈ, ਕੋਈ ਵੀ ਬੰਦਾ ਭਵਿੱਖ ਦੀ ਗਰੰਟੀ ਨਹੀਂ ਦੇ ਸਕਦਾ। ਤੋ ਇਹ ਕਵਿਤਾ ਦਾ ਮਜ਼ਮੂਨ ਵੀ ਇਹੋ ਹੀ ਹੈ, ਥੋੜ੍ਹੇ ਅੱਖਰਾਂ ਦੀ ਚਾਲ ਤਬਦੀਲ ਹੈ। ਇਹਨੂੰ ਯੂਟਿਊਬ ਉੱਤੇ ਤੁਸੀਂ ਬਹੁਤ ਸੁਣਿਆ, ਮਾਂ ਗੁਜਰੀ ਕਰਮਾਂ ਵਾਲੀ ਏ, ਜਨ ਮਰਦ ਸੂਰਮਾ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ। ਔਰ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਨੇ ਇਸ ਨੂੰ ਗਾਇਆ, ਇਸ ਕਵਿਤਾ ਨੇ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਤੋ ਕਵਿਤਾ ਨੇ ਲੈਕਚਰ ਆਪੇ ਕਰ ਦੇਣਾ, ਇਹੀ ਕਵਿਤਾ ਦੇ ਨਾਲ ਸਮਾਪਤੀ ਹੈ, ਫਿਰ ਅਨੰਦ ਸਾਹਿਬ ਜੀ ਦੇ ਜਾਪ ਹੋਣਗੇ। ਆਓ, ਲਿਖਤ ਕਵੀ ਸ਼੍ਰੀ ਜੋਗਾ ਸਿੰਘ ਭਾਗੋਵਾਲੀਆ ਪੇਸ਼ ਕਰ ਰਹੇ ਨੇ, ਵੀਰ ਭੁਪਿੰਦਰ ਸਿੰਘ ਦਰਗਾਹਪੁਰ, ਕੁਲਵੰਤ ਸਿੰਘ ਦੀ ਗਿੱਲ ਸਵਰਾ ਔਰ ਵੀਰ ਸੁਖਵਿੰਦਰ ਸਿੰਘ ਦੀ ਸੇਖਵਾਂ। ਪਿਆਰ ਨਾਲ ਸਰਵਣ ਕਰੋ, ਨਾਲੇ ਗੁਰੂ ਕਰਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਨੀ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੇ ਕੀਤੇ ਹੋਏ ਪਰ ਉਪਕਾਰਾਂ ਦਾ ਜਿਹੜਾ ਹੈ ਸ਼ੁਕਰਾਨਾ ਕਰੋ, ਇਉਂ ਬੇਨਤੀ ਕੀਤੀ ਜਾ ਰਹੀ।

ਮਾਨ ਜਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ।

0: ਪਿਆਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
1: ਸਦਰਾਂ ਦੇ ਬਾਗ ਬਗੀਚੇ ਜੋ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਂ ਦੇ ਯੋਬਨ ਛਾ ਗਏ ਸੀ
0: ਘਰ ਪਹੁੰਚੇ ਪੀਰ ਫਕੀਰਾਂ ਦੇ ਸੈਨਤ ਨਾਲ ਪਰਮਨ ਵਾਰ ਗਿਆ ਤਨ ਜਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
1: ਸ਼ਿਵਦੱਤ ਨੇ ਤਰਸੀਸ ਤੁਰ ਗਿਆ ਚਰਨਾ ਦੇ
0: ਜਦ ਕੀਤਾ ਯਾਰ ਪ੍ਰੀਤ ਮਨੂ ਮੈਣੀ ਦੀ ਗੋਦ ਛੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾ

0: ਸੁਖਾ ਸਿੰਘ ਭਾਗੋ ਵਾਲੀ ਕਈ ਘਰ ਭਵ ਸਾਗਰ ਚੋ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸੋਹੀਆਂ ਭੁੱਲਾਂ ਦੀ ਖਿਮਾ ਜੀ ਸਾਰਿਆਂ ਦਵਾਲਾਂ ਦੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੀ ਗੁਰੂ ਕੀ ਸਿੱਖ ਸੰਗਤ ਦਾ ਪ੍ਰਬੰਧਕ ਜਣਾਂ ਦਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
2: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ
1: ਰਾਗ ਰਤਨ ਪਰਵਾਰ

ਵਾਜਿ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: ਵੀਰ ਜੀ ਕਿੱਥੇ ਗਏ? ਆਵਾਜ਼ ਨਹੀਂ ਆ ਰਹੀ।
0: ਵਾਹਿਗੁਰੂ ਵਾਹਿਗੁਰੂ
2: ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੀ ਮਹਾਨ ਕਿਰਪਾ ਸਦਕਾ ਸੰਧਿਆ ਦੇ ਸੁੰਦਰ ਦੀਵਾਨ ਆਪ ਦੀ ਹਜ਼ੂਰੀ 'ਚ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੋਧਾਰਾ ਰਾਜ ਸਾਹਿਬ ਦੀ ਪਾਵਨ ਗੁਰਬਾਣੀ ਦੇ ਜਾਪ, ਗੁਰਮਤਿ ਵਿਚਾਰਾਂ, ਰੱਬੀ ਬਾਣੀ ਦਾ ਕੀਰਤਨ, ਕਵੀਸ਼ਰੀ ਵਾਰਾਂ ਦਾ ਗਾਇਨ ਹੋਇਆ। ਸੱਚੇ ਪਾਤਸ਼ਾਹ ਬਾਣੀ ਪੜ੍ਹਦਿਆਂ, ਵਿਚਾਰਦਿਆਂ, ਵਿਚਾਰਾਂ ਕਰਦਿਆਂ ਕਈ ਗਲਤੀਆਂ ਹੋ ਜਾਂਦੀਆਂ, ਅਣਜਾਣ ਸਮਝ ਕੇ ਮੁਆਫ਼ ਕਰਨਾ, ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹ ਸੁਣ ਦਾ ਬਲ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੱਚੇ ਪਾਤਸ਼ਾਹ ਬੇਅੰਤ ਸੰਗਤ ਆਪਦੇ ਚਰਨ ਪਰਸਣ ਲਈ ਆ ਰਹੀ ਹੈ, ਕਦਮ ਲੇਖੇ ਚਲਾਉਣੇ, ਸੇਵਾਵਾਂ ਪਿਟਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਸਿੱਖੀ ਸਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ, ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਾਤਸ਼ਾਹ ਜੀ ਜਗ ਜਲੰਦਾ ਰੱਖ ਲਾ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਤਿੱਤਾ ਲਿਹੋ ਉਬਾਰ, ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਣਾ ਕੇ ਰੱਖਣੀ। ਪਾਤਸ਼ਾਹ ਜੀ ਆਪਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਕਿਰਪਾ ਕਰੋ, ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ, ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਸਹੀ ਗੁਰੂ ਦੇ ਪਿਆਰੇ ਮੇਰੇ ਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਪਹੀਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲਬੂਚ ਹੈ ਖੋਜ ਸ਼ਬਦ ਮੇ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ, ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ, ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰ, ਬੋਲੇ ਸੋ ਨਿਹਾਲ।

ਬਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਪੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਪੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ।

0: दयाल पुरख मेहरबाना, हर नानक साथ बखाना। वाहिगुरु जी का खालसा, वाहिगुरु जी की फतेह।
1: जुग जुग अटल चावर तखत सिंघासन दे मालक धन धन सतगुरु साहिब श्री गुरु ग्रंथ साहिब जी महाराज जी की पावन हजूरी विच जुड़ बैठे गुरु रूप प्यारी साध संग जीओ फतेह बुलाओ। वाहिगुरू जी का खालसा, वाहिगुरू जी की फतेह। आप जी वडभागी हो जो संध्या वेले दे दीवाना दे विच हाजरियां भर के सतगुर सच्चे पातशाह महाराज जी की पावन पवित्र गुरबाणी सरवण करके अपने जीवन नूं अपने सवासां नूं आप जी सफल कर रहे हो। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਦੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋ ਵਾਲੀਆ ਅਤੇ ਇਹਨਾਂ ਦੇ ਸਮੁੱਚੇ ਜਥੇ ਪਾਸੋਂ ਲਗਾਤਾਰ 5 ਦਿਨ ਕਵੀਸ਼ਰੀ ਰਾਹੀਂ ਭਾਈ ਸਾਹਿਬ ਜੀ ਦੇ ਜਥੇ ਨੇ ਆਪ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ, ਸਮੂਹ ਸੰਗਤਾਂ ਵੱਲੋਂ ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਇਆ ਹੈ। ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ। ਸੋ ਅੱਜ ਇਸ ਦੀਵਾਨ ਤੋਂ ਬਾਅਦ ਭਾਈ ਸਾਹਿਬ ਦੀ ਵਿਦਾਇਗੀ ਹੈ। ਸੋ ਮੈਂ ਬੇਨਤੀ ਕਰਾਂ ਸਮੁੱਚੇ ਜਥੇ ਨੂੰ ਕਿ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਦੀ ਬਖਸ਼ਿਸ਼ ਸਰੂਪ ਲੈਣ ਦੀ ਕਿਰਪਾਲਤਾ ਕਰਨ, ਅਤੇ ਨਾਲ ਹੀ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂ ਉਸ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ।

0: ਸੋ ਇੱਕ ਵਾਰ ਫਿਰ ਤੋਂ ਸਮੂਹ ਸੰਗਤਾਂ ਵੱਲੋਂ ਗਿਆਨੀ ਜੀ ਦੇ ਜੱਥੇ ਦਾ ਧੰਨਵਾਦ ਕਰਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 5 ਤਰੀਕ ਨੂੰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਇਹਨਾਂ ਦਾ ਜਨਮ ਦਿਹਾੜਾ, 12 ਮਈ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਫਤਿਹ ਦਿਵਸ ਅਤੇ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 17 ਤਰੀਕ ਨੂੰ ਛੋਟਾ ਘੱਲੂਘਾਰਾ ਕਾਹਨੂਵਾਲ, 19 ਤਰੀਕ ਨੂੰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਇਹਨਾਂ ਦਾ ਜਨਮ ਦਿਹਾੜਾ ਹੈ। ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਸਿੰਘ ਹੋਰ ਆ ਜਾਓ। ਸੋਹਿਲਾ ਅਰਾ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਓ ਸੋਹਿਲਾ ਸਿਵਰੋ ਸਿਜਨ ਹਾਰੋ ਤੁਮ ਗਾਓ ਮੇਰੇ ਨਿਰਭੋਕਾ ਸੋਹਿਲਾ ਹੋਵਾਂ ਰੇ ਜੇ ਸੋਹਿਲ ਇਸ ਦਾ ਸੁਖ ਹੋਏ ਰਹੋ ਨਿਤ ਨਿਤ ਜੀੜੇ ਸੰਭਾਲਿਆ ਦੇਖੇਗਾ ਦੇਵਨ ਹਾਰ ਤਿਰਦਾ ਨੇ ਕੀ ਪਤਨਾ ਪਵੇ ਤਿਸ ਦਾ ਤੇ ਕੌਣ ਸੁਮਾਰ ਸੰਮਤ ਸਾਹ ਲਿਖਿਆ ਮਿਲ ਕਰ ਪਾਓ ਤੇਲ ਦੇਵ ਸਜਨਾ ਸੀਸਣੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦਣ ਨਿਤ ਪਵਨ ਸਦਣ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਰਾਗਾ ਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੇ ਘਰ ਕਰਤੇ ਕੀਤ ਹੋਏ ਸੁਗਰ ਰੱਖ ਬੜਾਈ ਤੋਏ ਰਹਾਉ ਵਿਸ ਵਿੱਚ ਸਿਆਂ ਕੜੀਆਂ ਪੈਰਾਂ ਥਿੱਤੀ ਵਾਰੀ ਮਾਹੋਵਾ ਸੂਰਜ ਕੁਰਤ ਨੇਕ ਨਾਨਕ ਕਰਦੇ ਕੇ ਕੀਤੇ ਬੇਸਰਾ ਧਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਾਉ ਚੰਦੀ ਪੱਕ ਮਨੇ ਤਾਰੇ ਕਮੰਡਲ ਜਨਕ ਮੋਤੀ ਧੂਪ ਮੱਲਾ ਲੋ ਪਹੁੰਚਾ ਵਰੋਕਰੇ ਸਗਲ ਬਨ ਰਹਾਏ ਫੁਰੰਤ ਜੋਤੀ ਕੈਸੀ ਆਰਤੀ ਹੋਏ ਭੌਖੰਡ ਨਾ ਤੇਰੀ ਆਰਤੀ ਅਰਹਤਾ ਸ਼ਬਦ ਬਾਜੰਦ ਭੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿੰਬਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋ ਜਿਸ ਦੇ ਚਾਰਨ ਸਮੇਂ ਚਾਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹਿਆ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋ ਜਾ ਤੇ ਤੇਰੇ ਨਾਏ ਵਾਸਾ ਰਾਗ ਗੌਲੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪੋਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅਜਲੀ ਪੁਨ ਵੱਡਾ ਹੇ ਕਰ ਡਾਓਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧ ਨਾ ਜਾਣਿਆ ਤਿਰੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਬਣ ਭਉ ਖੰਡਾ ਹੈ ਅਵਨਾਸੀ ਪ੍ਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕਿਨ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਿਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਬਾਣੀ ਅੰਦਰ ਸੁਖ ਨਾਲ ਗੁਜ਼ਾਰਨਾ ਜੀ। ਇਸ ਵੇਲੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੇਖੇ, ਆਪ ਜੀ ਦੇ ਸੋਹਣੇ ਸੁਖਾਸਨ ਹੋਏ, ਸੋਹਲੇ ਸਾਹਿਬ ਜੀ ਦੇ ਜਾਪ ਹੋਏ ਹਨ। ਪੜ੍ਹੀ ਸੁਣੀ ਗੁਰਬਾਣੀ ਧਰਤੇ ਪ੍ਰਵਾਨ ਕਰਨੀ ਹੋਇਆਂ ਭੁੱਲਾਂ ਬਸ਼ਕੇ ਸੁਮਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ, ਇਸ ਵੇਲੇ ਕਰੋ ਕਿਰਪਾ ਆਪ ਜੀ ਆਪਣੇ ਨਿੱਜੀ ਅਸਥਾਨਾਂ 'ਤੇ ਬਿਰਾਜਮਾਨ ਹੋ ਕੇ ਸਭ ਸਾਧ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਕਰੋ ਕਿਰਪਾ ਝਾਲੇ ਪਾਉਣ ਦੀ ਆ ਗਿਆ, ਬਖਸ਼ਿਸ਼ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਨਾਨਕ ਜਾਓ
1: ਨਾਨਕ ਜਾਓ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ।

0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਆਹ ਸਪੀਕਰ ਦੀ ਫੋਲਡਰ ਹੈ, ਬੰਦ ਹੈ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
2: ਭਾਜੀ ਕਰਵਾ ਲਓ ਸੈਟ, ਕਰ ਲਾਂਗੇ ਕੋਈ ਨਹੀਂ।

0: ਹੋਣੀ ਹੈ ਬਸ ਲੈਵਲ ਬਣਾਉਣਾ
1: ਬਸ ਠੀਕ ਹੈ ਠੀਕ ਹੈ ਬਸ ਸੇਫ ਹੋ ਗਿਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Yeah.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨੌਕਰੀ ਰਹਿਣ ਚਾਹੀਦਾ ਹੈ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਰਿਕਾਰਡਿੰਗ ਤੇ ਹੋਏਗਾ ਤੁਸੀਂ ਰਿਕਾਰਡਿੰਗ ਤੇ ਕਰੋਗੇ।

ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੀਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥਰਾ ਅੰਮ੍ਰਿਤ ਮੈਣ ਮੂਰਤ ਪੰਥ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਮੂਰਤ ਪੰਥ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ।

ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਧਾਰਨ ਵਸੈ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਵਚ ਜਿਨ ਜਾਣਿਓ ਭਇਓ ਤੈ ਸਮ ਸਰ ਸੋਈ।

पान मथुरा कस भेद नहीं गुरु अर्जन प्रताख हर।

ਵਾਹਿਗੁਰੂ ਜੀ ਅੰਤ ਨਾ ਪਾਵਤ ਦੇਵ ਸਭੇ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ

ਪੈ ਨਿਰਭਉ ਮਾਣਿਓ ਲਾਖ ਮੈਂ ਅਲਖ ਲਖਾਇਓ ਅਗਮ ਅਗੋਚਰ ਗਤ ਗਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ ਧਨ ਧਨ ਗੁਰ ਧਨ ਅਪਰ ਸਰ ਸੁਪਰ ਪਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ

ਵਾਰਸੁ ਗੁਰਸੋ ਤੁਦ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਰਤੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੀ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੀ

ਸਾਧ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣ ਅਵਰ ਨ ਜਾਣ ਦੂਜਾ ਸਭ ਮੈਂ ਰਾਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ।

ਅੰਤਰ ਜਾਮੀ ਘਟ ਘਟ ਰਵਿਆ ਸੋਈ। ਗੁਰਮਤ ਸੱਚ ਪਾਈਐ ਸਹਿ ਸਮਾਈਐ ਤਿਸ ਬਿਨ ਅਵਰ ਨਾ ਕੋਈ। ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ।

ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।

ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਹੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਸਮੁੱਚੀ ਮਾਨਵਤਾ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਅੱਜ ਦਾ ਪਵਿੱਤਰ ਉਪਦੇਸ਼ ਚੌਥੇ ਪਾਤਸ਼ਾਹ ਛੋਟੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਰਾਗ ਸੂਹੀ ਦਾ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 775 ਉੱਤੇ ਸੁਭਾਏਵਾਨ ਹੈ। ਵਾਹਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਆਸੇ ਮੁਤਾਬਕ ਜੀਵਨ ਢਾਲਣ ਦੀ ਦਾਤ ਸਤਿਗੁਰੂ ਸਾਰੇ ਸੰਸਾਰ ਦੀ ਝੋਲੀ ਵਿੱਚ ਪਾਉਣ। ਰਹਿਮਤਾਂ ਪਿਆਰ ਤਫਾਕ ਚੜ੍ਹਦੀ ਕਲਾ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ। ਜਿਹੜੇ ਨਾਮ ਵਿੱਚ ਰੰਗੇ ਹੋਏ ਗੁਰਮੁਖ ਪ੍ਰੇਮੀ ਸੱਚੇ ਪਾਤਸ਼ਾਹ ਦੇ ਰੋਜ਼ ਚਰਨ ਪਰਸਨ ਦੀ ਲਿਆਉਂਦੇ ਨੇ, ਦਿਲ ਦੀ ਗਹਿਰਾਈ ਵਿੱਚੋਂ ਦੋਵੇਂ ਹੱਥ ਜੋੜ ਕੇ ਜੀਓ ਆਇਆ ਕਹਿੰਦੇ ਆ, ਜੀਓ ਆਇਆ ਕਹਿੰਦੇ ਆ। ਸਤਿਗੁਰੂ ਇਹ ਉਦਮ ਸਦਾ ਵਾਸਤੇ ਬਖਸ਼ ਕੇ ਰੱਖਣ। ਆਈ ਹੋਈ ਸੰਗਤ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

0: ਨਾਨਕ ਇਹ ਵੈ ਜਾਣੀਐ ਸਭ ਆਪੇ ਸਤਿਆਰ,
1: ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ,
0: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
1: ਗਾਵੀਐ ਸੁਣੀਐ ਮਨ ਰਖੀਐ ਪਾਉ, ਦੁੱਖ ਪਰ ਹਰਿ ਸੁਖ ਕਰ ਲੈ ਜਾਏ,
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ।

0: ਨਾ ਜਾਏ।
1: ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣਾ ਮਨ ਕੋਏ।
0: ਮਨੇ ਮਾਰਗ ਥਾਕ ਨਾ ਪਾਏ, ਮਨੇ ਪਛਿਓ ਪ੍ਰਗਟ ਜਾਏ।
1: ਮਨਾ ਮਾਗ ਨ ਚੱਲਾ ਪੰਥ, ਮਨਾ ਧਰਮ ਸਿੱਧੀ ਸੰਬੰਧ।

0: ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਸੰਤ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ
0: ਅਸੰਖ ਸੂਰ ਮੋਹ ਬਖਸਾਰ ਅਸੰਖ ਮੂਣ ਲਿਵਲਾਏ ਤਾਰ
1: ਕੁਦਰਤ ਕਮ ਕਾ ਵਿਚਾਰ ਵਾਰੇ ਨ ਜਾਵਾ ਇੱਕ ਵਾਰ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਢਾਤਿਆ ਕਮਾਏ
1: ਅਸੰਖ ਪਾਪੀ
0: ਪਾਪ ਕਰ ਜਾਏ
1: ਅਸੰਖ ਕੁਰਿਆ ਕੁਰੇ ਫਿਰਾਏ ਅਸੰਖ ਲੇਸ਼ ਮਲ ਪਕਾਏ
0: ਅਸੰਖ ਨਿੰਦਕ ਸਿਰ ਕਰੇ।

0: ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸੁਵੇਲਾ ਭਗਤ ਕਵਣ, ਕਵਣ ਸਿਧ ਕਵਣ ਵਾਰ,
1: ਕਵਣ ਸ੍ਰੁਤਿ ਮਾਉ ਕਵਣ ਜਿਥੁ ਆਕਾਰ,
0: ਵੇਲ ਨ ਪਾਈਐ ਪੰਡਤੀ ਜੇ ਹੋਵੈ ਲੇਖ ਪੁਰਾਣ,
1: ਭਗਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ,
0: ਹਿਤ ਵਾਰ ਨਾ ਜੋਗੀ ਜਾਣਾ ਰੁਤਮਾ ਹੋ ਨਾ ਕੋਈ,
1: ਜਾ ਕਰਤਾ

0: ਪਾਵਾ ਸਮੁੰਦ ਨਾ ਜਾਣੀਆਂ
1: ਸਮੁੰਦ ਸਾਹ ਸੁਲਤਾਨ ਗਿਆ ਸੇਤੀ ਮਾਲ ਤਨ
0: ਕੀੜੀ ਤੋਲ ਨਾ ਹੋਵਣੀ ਜੇ ਦਸਮਣੋ ਨਾ ਵਿਸਰੇ
1: ਅੰਤ ਨਾ ਸਿਫਤੀ ਕਹਿ ਨਾਂਤ ਅੰਤ ਨਾ ਕਰਨੇ ਦੇ ਨਾਂਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੈ ਅਮੁੱਲ ਜਾਏ ਅਮੁੱਲ ਪਾਇਆ ਮੁੱਲਾ ਸਮਾਏ
1: ਅਮੁੱਲ ਧਰਮ ਮੁੰਦੀ ਪਾਨ ਅਮੁੱਲ ਤੁਲ ਮੁੱਲ ਪਰਵਾਨ
0: ਅਮੁੱਲ ਬਖਸ਼ੀਸਾ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਹੁਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ
0: ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਨ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਏ
1: ਕੇਤੇ

0: ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ।
1: ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ।
0: ਗਾਵੇ ਇੰਦ ਇੰਦ ਆਸਣ ਬੈਠੇ ਦੇਵਤਿਆਂ ਦਰ ਨਾਲੇ।
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
0: ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ।

0: ਵਿਚਾਰੇ
1: ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋ ਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਤਿਸ ਦੇ ਵਡਿਆਈ
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ
0: ਸੋ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਜਾਈ
1: ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਪ੍ਰਭੂਤ
0: ਕਿੰਦਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ
0: ਆਦੇਸ ਸੇ ਆਦੇਸ ਆਦਨੀਲ ਅਨਾਦਨਾਤ ਜੁਗ ਜੁਗ ਏਕੋ ਵੇਸ
1: ਭੁਗਤ ਕੇ ਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ
0: ਆਪ ਨਾਥ ਨਾਥੀ ਸਭ ਜਾ ਕੇ ਰਿਸੀ ਅਵਰਾ ਸਾਧ
1: ਸੰਜੋਗ ਪੰਜੋਗ ਦਕਾਰ ਚਲਾਵੇ ਲਿਖੇ ਆਵੇ ਭਾਗ

0: ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ
1: ਆਖਣ ਜੋਰ ਚੁਪੇ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ
0: ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ
1: ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੜੇ ਸੰਸਾਰ
0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

0: ਦਾਨਾ ਮਨ ਕੇਤੇ ਕੇਤੇ ਰਤਨ ਸਮੋਂਦਾ
1: ਕੇਤੀਆਂ ਖਾਨੀ ਕੇਤੀਆਂ ਬਾਣੀ ਕੇਤੇ ਪਾਤਰਿੰਦ
0: ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਰ ਕੋਰ ਨੰਦ
0: ਧਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ
1: ਤਾਂਕੀਆਂ ਗਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
0: ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾਂ ਸਦਾ ਕੀ ਸੁਧ

0: ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਦਾਨੇ
1: ਨਮੋ ਦੇਵ ਦੇਵੇ ਅਪੇਖੀ ਅਪੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ
1: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
0: ਰੰਗੀ ਅਨਾਥੇ ਨਿਰਸੰਗੀ ਪਰਮਾਤੇ
1: ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ
1: ਨਮੋ ਗੀਤ ਗੀਤੇ ਨਮੋ ਤਨ ਤਾਨੇ
0: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ
1: ਨਮੋ ਪਾਨ ਪਾਨੇ ਨਮੋ ਬਾਂਧ ਪਾਂਦੇ
0: ਰੰਗੀ ਅਨਾਮੇ ਸਮਸਤੀ ਸਰੂਪੇ
1: ਪਰਮੰਗੀ ਪਰਮਾਤੇ ਸਮਸਤੀ ਪ੍ਰਭੂਤੇ
0: ਕਲੰਕਨ ਬਿਨਾਨੇ ਕਲੰਕੀ ਸਰੂਪੇ
1: ਨਮੋ ਰਾਜ ਅਜੇਸ਼ਵਰ ਪਰਮ ਰੂਪੇ
0: ਨਮੋ ਜੋ ਜੋਗੇਸ਼ਵਰੰ ਪਰਮ ਸਿੱਧੇ
1: ਨਮੋ ਰਾਜ ਅਜੇਸ਼ਵਰੰ ਪਰਮ ਬ੍ਰਿਧੇ
0: ਨਮੋ ਸਸਰਪਾਣੇ ਨਮੋ ਅਸਰਮਾਣੇ
1: ਨਮੋ ਪ੍ਰਗਿਆਤਾ ਨਮੋ ਲੋਕ ਮਾਤਾ
0: ਵਿਗਿਆ ਪਰਮੀ ਅਭੋਗੀ ਅਭੁਕਤੇ
1: ਨਮੋ ਜੋਗ ਜਗੇਸ਼ਵਰੰ ਪਰਮ ਜੋਤੇ
0: ਨਮੋ ਨਿਤ ਨਾਰਾਇਣੇ ਕਰੂਰ ਕਰਮੇ
1: ਨਮੋ ਪ੍ਰੇਤ ਅਪ੍ਰੇਤ ਦੇਵੇ

0: ਆ ਕੰਜ ਕਰਮੇ ਕੇ ਆ ਭੰਜ ਪਰਮੇ
1: ਕੁਝ ਲੋਕੇ ਕੇ ਆਦਿਤ ਸੋਕੇ
0: ਕੇ ਆ ਤੂਤ ਬਰਨੇ ਕੇ ਪ੍ਰਭੂਤ ਕਰਨੇ
1: ਰਾਜੰ ਪ੍ਰਭਾਹੇ ਕੇ ਤਰਮੰਗ ਤੁਜਾ
0: ਕੇ ਆਸ਼ੋਕ ਬਰਨੇ ਕੇ ਸਰਬਾ ਪਰਨੇ
1: ਯਤਨ ਕਰਤੀ ਹੈ ਕੇ ਸ਼ਤਰੰਗ ਛਤਰੀ
0: ਕੇ ਬ੍ਰਹਮ ਸਰੂਪੇ ਕੇ ਅਨੁਪਮ ਅਨੁਪੇ
1: ਆਦ ਦੇਵੇ ਕੇ ਆਪ ਪੇ
0: ਕੇ ਚਿਤਰਨ ਬਹੀਨੇ ਕੇ ਅਧੀਨੇ
1: ਰੋਜ਼ੀ ਰਜ਼ਾ ਕੇ ਰਹੀ ਮੈਂ ਰਹਾ
0: ਕੇ ਪਾਕ ਬਹਿ ਬਹਿ ਕੇ ਗੈਬੁਲ ਗੈਬ ਹੈ
1: ਗੁਲਗੁਨਾਹੇ ਕੇ ਸ਼ਾਹਨ ਸ਼ਾਹ
0: ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ
1: ਸਰਬਤਰ ਮਾਨੇ ਕੇ ਸਰਬਤਰ ਦਾਨੀ
0: ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ
1: ਸਰਬਤਰ ਦੇਸੇ ਕੇ ਸਰਬਤਰ ਪੇਸੇ
0: ਕੇ ਸਰਬਤਰ ਰਾਜੇ ਕੇ ਸਰਬਤਰ ਸਾਜੇ
1: ਸਰਬਤਰ ਦੀਨੇ ਕੇ ਸਰਬਤਰ ਲੀਨੇ
0: ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
1: ਸਰਬਤਰ ਦੇਸੇ ਕੇ ਸਰਬਤਰ ਪੇਸੇ
0: ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ
1: ਸਰਬਤਰ ਅੰਤਾ ਕੇ ਸਰਬਤਰ ਕੰਤਾ
0: ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ
1: ਸਰਬਤਰ ਕਾਜੇ ਕੇ ਸਰਬਤਰ ਰਾਜੇ
0: ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
1: ਸਰਬਤਰ ਤਰਾਨੇ ਕੇ ਸਰਬਤਰ ਪ੍ਰਾਣੇ
0: ਕੇ ਸਰਬਤਰ ਦੇਸੇ ਕੇ ਸਰਬਤਰ ਪੇਸੇ
1: ਸਰਬਤਰ ਮਾਨੀਏ ਸਦੈਵੰ ਪ੍ਰਦਾਨੀਏ
0: ਕੇ ਸਰਬਤਰ ਜਾਪੀਏ ਕੇ ਸਰਬਤਰ ਥਾਪੀਏ
1: ਸਰਬਤਰ ਪਾਣੇ ਕੇ ਸਰਬਤਰ ਮਾਨੇ
0: ਕੇ ਸਰਬਤਰ ਇੰਦਰੇ ਕੇ ਸਰਬਤਰ ਚੰਦਰੇ
1: ਸਰਬੰ ਕਲੀਮੇ ਕੇ ਪਰਮੰ ਫਹੀਮੇ
0: ਕੇ ਆਕਲ ਆਲਾਮੇ ਕੇ ਸਾਹਿਬ ਕਲਾਮੇ
1: ਵਜੂ ਹੈ ਤਮਾਮਲ ਰਜੂ
0: ਹਮੇ ਸੁਲ ਸਲਾਮੇ ਸਲੀ ਖੁਦਮਦਾਮੇ
1: ਮੁਰਸ਼ ਖਸਤੇ ਗਰੀਬ ਪਰਸਤੇ
0: ਬਲਿਨ ਦੁਲ ਮਕਾਨੇ ਜ਼ਮੀਨ ਉਲ ਜਮਾਨੇ
1: ਸੁਲ ਤਮਾਮੇ ਰਜੂ ਨੇ ਦਾਨੇ
0: ਹਰੀ ਫੁਲਾ ਜੀ ਮੈਂ ਰਜਾ ਯਕੀਨੇ
1: ਰੰਗ ਹੈ ਬੇਦੇ ਅਪੰਗ
0: ਅਜੀ ਚੁਣੀ ਬਾਜ ਹੈ ਗਰੀ ਮੁਲਕ ਰਾਜ ਹੈ
1: ਸਰੂਪ ਹੈ ਤੇ ਮੁਕਤ ਬਬੂਤ ਹੈ
0: ਪਰ ਭੁਕਤ ਪ੍ਰਭਾ ਹੈ ਸੰਯੁਕਤ ਸੁਦਾ ਹੈ
1: ਰੰਗ ਸਰੂਪ ਹੈ ਬੇਦੀ ਅਨੂਪ ਹੈ
0: ਸਮਸਤ ਪਰਾਜ ਹੈ ਸਦਾ ਸਰਬ ਸਾਜ ਹੈ
1: ਤੋ ਸਲਾਮ ਹੈ ਸਦੈਵ ਲਕਾਮ
0: ਹੈ ਨਿਰਵਾਸ ਸਰੂਪ ਹੈ ਗਾਦ ਹੈ ਅਨੂਪ ਹੈ
1: ਆਦ ਰੂਪ ਹੈ ਨਾਦ ਸਰੂਪ
0: ਹੈ ਅਨੰਗੀ ਅਨਾਮੇ
2: ਤ੍ਰਿਭੰਗੀ ਤ੍ਰਿਕਾਮੇ
1: ਸਰਗੰ ਤਰਬਾਦੇ ਗੰਜੇ ਅਗਾਦੇ
0: ਸੁਭੰ ਸਰਭਾਗੇ ਸੁਸਰਬਾ ਅਨੁਰਾਗੇ
1: ਸਰੂਪ ਹੈ ਜਿਜੇ ਅਚੂਤ
0: ਹੈ ਕੇ ਨਰਕੰ ਪ੍ਰਨਾਸ ਹੈ ਪ੍ਰਫੁੱਲ ਪ੍ਰਵਾਸ ਹੈ ਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਸਦਾ ਹੈ ਭੁਕਤ ਪ੍ਰਭਾ
0: ਅਨੂਪ ਸਰੂਪ ਹੈ ਪ੍ਰਯੁਕਤ

0: चक्रवर्ती चतुर चक्र पुक्ते
1: स्वयं शुभम सर्वदा सर्वयुक्त।

0: ਫਤਿਹ।
1: ਏਕੋਂਕਾਰ ਪ੍ਰਸਾਦ ਸਵਈਏ, ਏਕੋਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੇ ਪ੍ਰਸਾਦ ਸਵਈਏ, ਸਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਗਰ ਜੋਗ ਜਤੀ ਕੇ,
0: ਸੋਰ ਸਰਾਰਦਨ ਸੁਧ ਸੁਧਾ ਜਸ ਸੰਤ ਸਮੂਹ ਅਨੇਕ ਮਤੀ ਕੇ,
1: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੌਣ ਦੇਖੇ ਪ੍ਰਾਨ ਪਤੀ ਕੇ,
0: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਉਤੇ ਏਕ ਰਤੀ ਬਿਨੇ ਏਕ ਰਤੀ ਕੇ,
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ,
0: ਕੋਟ ਰੰਗ ਕੁਰੰਗ ਸੇ ਕੁਦਲ ਪੌਣ ਕੇ ਗੌਣ ਕੋ ਜਾਤ ਨਿਵਾਰੇ,
1: ਹਾਰੀ ਕੋ ਜਾਣ ਕੇ ਭੂਪ ਬਲੀ ਪੇਦ ਨਿਆਵਤ ਸੀਸ ਨਜਾਤ ਬਚਾਰੇ,
0: ਏਤੇ ਪਏ ਤੋ ਕਹਾ ਪੇ ਭੂਪ ਤੇ ਅੰਤ ਕੋ ਨਾ ਗਈ ਪਾਏ ਪਧਾਰੇ,
1: ਜੀਤ ਫਿਰੇ ਸਭ ਦੇਸ ਕਿਸਾਨ ਕੋ ਬਾਜਟ ਢੋਲ ਮ੍ਰਦੰਗ ਨਗਾਰੇ,
0: ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ,
1: ਭੂਤ ਭਵਿਕ ਭਗਵਾਨ ਕੇ ਭੂਪਤ ਕੌਮ ਗਨੇ ਨਹੀਂ ਜਾਤ ਬਚਾਰੇ,
0: ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਤਾਮ ਸਿਧਾਰੇ,
1: ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖ ਹੈ,
0: ਵੇਦ ਪੁਰਾਣ ਕੇ ਦੇਵ ਕੁਰਾਨ ਜਮੀਨ ਜਬਾਨ ਸਬਾਨ ਕੇ ਪੇਖ ਹੈ,
1: ਕੌਣ ਹਾਰ ਜਤੀ ਜਦਾਰ ਸਭੈ ਸੁਚਾਰ ਹਜ਼ਾਰ ਕ ਦੇਖ ਹੈ,
0: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇ ਏਕ ਨਾ ਲੇਖ ਹੈ,
1: ਸੁਧ ਸਿਪਾ ਦੁਰੰਤ ਦੁਬਾਸੁ ਸਾਧ ਸਨਾ ਦੁਰਜਾਨ ਦਰੇਂਗੇ,
0: ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖਾ ਲੈ ਨਾ ਹਲੇਂਗੇ,
1: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ,
0: ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ,
1: ਵੀਰ ਪਾਰ ਬੜੇ ਬਰਿਆਰ ਚਾਰੇ ਸਾਰ ਕੀ ਧਾਰ ਮਛਈਆ,
0: ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ,
1: ਗਾੜੇ ਗੜਾਨ ਕੋ ਤੋੜਨ ਹਾਰ ਸੁ ਬਾਤਨ ਹੀ ਚਕ ਚਾਰ ਲਵਈਆ,
0: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁ ਏਕ ਦਵਈਆ,
1: ਦਾਨਵ ਦੇਵ ਫਨਨ ਨਿਸਾਚਰ ਭੂਤ ਭਵਿਕ ਭਵਾਨ ਜਪੈਂਗੇ,
0: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ,
1: ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਵੋ ਪੁੰਜ ਖਪੈਂਗੇ,
0: ਸਾਤ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ,
1: ਮਾਨਵ ਇੰਦਰ ਗਜੇਂਦਰ ਨਿਰਾਧਵ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ,
0: ਕੋਟ ਸਨਾਨ ਗਜਾਇਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ,
1: ਬ੍ਰਹਮ ਮਹੇਸ਼ਰ ਵਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ,
0: ਜੇ ਨਰ ਸ੍ਰੀ ਪਦ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ,
1: ਕਹਾ ਭਯੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ,
0: ਨਾਥ ਫਿਰਿਓ ਲਿਏ ਸਾ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ,
1: ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਿਤਾਯੋ,
0: ਸਾਚ ਕੋ ਸੁਨ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ,
1: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਰੇ ਲਟਕਾਯੋ,
0: ਕਾਹੂ ਲਿਖਿਓ ਰਵਾਚੀ ਦਿਸ਼ਾ ਮੇ ਕਾਹੂ ਪਿਛਾ ਕੋ ਸੀ ਸਿਨਵਾ,

0: ਪਿਆਰ ਸਤਿਗੁਰ ਪ੍ਰਸਾਦ ਆਨੰਦ ਪ੍ਰਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਇਆ
1: ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾ

0: ਸਭ ਸਵਾਰਣਾ
1: ਸਪਨਾ ਗੱਲਾਂ ਸਮਰਤ ਸਵਾਮੀ ਸੋ ਕਿਉ ਮਨੋ ਵਿਸਾਰੇ
0: ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
1: ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ
0: ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
1: ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ
0: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਵਿਠੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਤਿਤ ਕਰ ਸਪਾਗੇ ਸਬਦ ਵਾਜੇ ਕੱਲਾ ਜਿਤ ਕਰਤਾਰੀਆਂ
0: ਪੰਜ ਦੂਤ ਤੋਂ ਦਬਸ ਕੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ
0: ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੇ ਬਿਨ ਦੇਹ ਨਿਮਾਨੀ ਦੇਹ ਨਿਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆਂ
0: ਤੁਧ ਬਾ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ
1: ਇਸ ਨਾਉ ਹੋਰ ਥਾਉ ਨਾਹੀ ਸਬਦ ਲਾਖ ਸਵਾਰੀਆਂ
0: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ
1: ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੂਲੇ ਫਿਰੇ ਦਸਦੇ ਇੱਕ ਨਾਮ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
0: ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰੀਓ ਅਕਤ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਏ
1: ਤਨ ਮਨ ਤਨ ਸਭ ਸੋ ਗੁਰ ਕੋ ਹੁਕਮ ਮੰਨਿਏ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਕਤਿਓ ਅਕਤ ਕਹਾਣੀ
0: ਹੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
0: ਹੇ ਮਾਇਆ ਮੋਹਣੀ ਜਿਨੇਤ ਭਰਮ ਪੁਲਾਇਆ
1: ਮਾਇਆ ਤਾਂ ਮੋਨੇ ਤਿਨੇ ਕੀਤੀ ਡਿੰਟ ਗੋਲੀ ਪਾਈਆ
0: ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
0: ਹੇ ਮਨ ਪਿਆਰਿਆ ਤੂੰ ਸਦਾ ਸੱਚ ਸਮਲ ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
2: ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਿੱਦ ਲਾਈਏ
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ
2: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
2: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
2: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਰੇ
0: ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ
2: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
2: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੇਰੇ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ
2: ਲਬ ਲੋ ਅਹੰਕਾਰ ਚੁਕਾ ਸਤਿਗੁਰੂ ਪੱਲਾ ਪਾਇਆ
0: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
2: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚਲਣਾ
0: ਲਬ ਲੋਭ ਅਹੰਕਾਰ ਤਬ ਤਿਰਸਨਾ ਬਹੁਤ ਨਾਹੀ ਬੋਲਣਾ
2: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰ ਜਾਣਾ
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
2: ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
0: ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
2: ਜਿ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ
2: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ
2: ਇਹੋ ਸੁਹੇਲਾ ਸਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ
0: ਇਹੋ ਤਿਨਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
2: ਫਿਰੇ ਗਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ
2: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
2: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸੁਭਾਇਆ
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
2: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
2: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
2: ਮਨ ਤੋ ਸਬਦ ਲਾਗੋ ਹਰ ਸੋ ਰਿਓ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
2: ਜਿਉ ਮੇਲੇ ਮੇਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾਂ ਮੇਲੇ ਤਿਨੀ ਜਨਮ ਜੂਏ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
2: ਵੇਦਾ ਮੈਂ ਨਾਮ ਉੱਤਮ ਸੁਣੇ ਨਾਹੀ ਫਿਰੇ ਜੋ ਬੇਤਾਲਿਆ
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
2: ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
2: ਜਨਮ ਰਤਨ ਜਿਨੀ

0: ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ।
1: ਜੇਕੋ ਸਿੱਖ ਗੁਰ ਸੇਤੀ ਸਨਮੁਖ
0: ਹੋਵੇ ਤਾਂ ਸਨਮਿਕਸ ਕੋਈ ਜਿਉ ਰਹੇ ਗੁਰ ਨਾਲੇ।
1: ਕੇ ਚਰਨ ਹਿਰਦੇ ਤਿਆਏ ਅੰਤਰ ਆਤਮੈ ਸਮਾਲੇ,
0: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ।
1: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
0: ਜੇਕੋ ਗੁਰ ਤੇ ਬੇਮੁਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ।
0: ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
1: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ।
0: ਪੀਵੋ ਅਮਰ ਸਦਾ ਰੋ ਹਰ ਰੰਗ ਜਪਿਓ ਸਾਰਗ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ।
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
1: ਬਾਣੀ ਤਾਂ ਕੱਚੀ ਸਤਿਗੁਰੂ ਪਾਸ ਬਾਜੋ ਹੋਰ ਕੱਚੀ ਬਾਣੀ।
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ।
1: ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ।
0: ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ।
1: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ।
1: ਸਬਦ ਰਤਨ ਚਿਤ ਮਨ ਲਾਗਾ ਇਹ ਹੋਆ ਸਮਾਓ।
0: ਸਭ ਸੇਤੀ ਮਨ

0: ਬਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਤੋੜੇ ਬੰਧਨ ਹੋਵੇ ਮੁਕ ਸਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰ

0: ਜਗ ਸੋਤਤ ਪਾਏ ਜਿਸ ਨੂੰ ਅੰਧ ਨਾਲ ਲਿਵ ਲਾਗ ਜਾਗਤ ਰਹਿਣ ਵਿਹਾਣੀ।
1: ਮਾਤਾ ਕੇ ਉਦਰ ਮੇਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
0: ਮਨੋ ਕਿਉਂ ਵਿਸਾਰੀਆ ਹੈ ਵਰਦਾਤਾ, ਜੇ ਅਗਰ ਮੈਂ ਆਹ ਪਹੁੰਚਾਵੇ।
1: ਉਸ ਨੂੰ ਕਹਿ ਪੋ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ।
1: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ,
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
1: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ,
0: ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ।
1: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
0: ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ।
1: ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ।
0: ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ,
1: ਮੁੱਲ ਨਾ ਪਾਇਆ ਜਾਏ ਕਿਸੇ ਬਿੱਟੋ ਰਹੇ ਲੋਕ ਬਿਲਾਏ।
0: ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ,
1: ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ।

0: ਪਾਈ ਪਾਇਆ।
1: ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ।
0: ਸਾਚਾ ਸੋਹਿਲਾ ਸਾਚੇ ਕਰ ਗਾਵੋ,
1: ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ।
0: ਸੱਚੋ ਧਿਆਵੇ ਜਾਤ ਪਾਵੇ ਗੁਰਮੁਖ ਜੀ ਨਾ ਬਜਾਵੇ।
1: ਸੱਚ ਸਭਨਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਵਾਰ ਗਨੀਮ ਨਿਗਾਰੈ ਭੁੱਖ ਤਹਿ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ
1: ਵਿਚਾਰੇ
2: ਪਾਰ ਨਾ ਪਾਏ ਸਕੇ ਪਦਮਾਪਤ ਵੇਦ ਭੇਦ
1: ਰਾਜ ਬਿਲੋਕਤ ਰਾਜਕ ਰੋਗ ਰੋਹਾਨ ਕੀ ਰੋਜ਼ੀ ਨਟਾਰੇ
2: ਕੀਟ ਪਤੰਗ ਕਰੰਗ ਭਜੰਗਮ ਭੂਤ ਭਵਿੱਖ ਭਵਾਨ ਬਣਾਏ
1: ਲੋਕਨ
2: ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵਹਿ ਹੈ
1: ਦੀਨ ਦਿਆਲ ਦਿਆ ਕਰ ਸ਼੍ਰੀਪਦ ਸੁੰਦਰ ਸ਼੍ਰੀਪਦ ਮਾਪਤ ਏ ਹੈ
2: ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ
1: ਬਹੀਨ ਸਨੇਹ ਸਭੋ ਤਨੇ ਬਿਰਕਤ ਅਗੇ ਅਛੇ ਹੈ
2: ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹ ਹੈ
1: ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾ ਪਤਲੇ ਹੈ
2: ਰੋਗਣ ਤੇ ਹਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਵਿਚਾਵੈ
1: ਸਤਰ ਅਨੇਕ ਚਲਾਵਤ ਕਾਵ ਤੋ ਤਰ ਏਕ ਨ ਲਾਗਨ ਪਾਵੈ
2: ਰਾਖਦਾ ਹੈ ਆਪਣਾ ਕਰਦਾ ਕਰ ਪਾਪ ਸੰਭੂ ਨ ਪੇਟ ਨ ਪਾਵੈ ਯਸ਼ ਭਿਆੰਗ ਸੋ ਦਾਨਵ ਦੇਵ ਭੇਵ ਤੁਮੈ ਸਭੀ ਕਰ ਧਿਆਵੈ
1: ਤੁਮ ਆਕਾਸ ਪਤਾਲ ਰਸਾਤਲ ਜਚ ਪਚੰਗ ਸਭੇ ਸਿਨਿਆਵੈ
2: ਪਾਏ ਸਕੇ ਨਹੀਂ ਪਾਲ ਪ੍ਰਵਾਹੁ ਕਉ ਨੇਤੀ ਨੇਤਾ ਵੇਦ ਬਤਾਵੈ
1: ਕੋਈ ਥਕੇ ਸਭੀ ਕੁਜਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ
2: ਨਾਰਦ ਸੇ ਚਤੁਰਾਨਨ ਸੇ ਰੁਮ ਨਾਰਕ ਸੇ ਸਭ ਹੂ ਮਿਲ ਗਾਇਓ
1: ਵੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ
2: ਪਾਏ ਸਕੇ ਨਹੀਂ ਪਾਲ ਅਮਾਪਤ ਸਿੱਧ ਸਨਾਤ ਸਨਾਤਨ ਧਿਆਇਓ
1: ਧਿਆਨ ਕਰੋ ਤੈ ਕੋ ਮਨ ਮੈਂ ਜੈ ਕੋ ਅਮਿਤੋਜ ਸਭੇ ਜਗ ਛਾਇਓ
2: ਵੇਦ ਪੁਰਾਣ ਕਤੇ ਪੁਰਾਣ ਭੇਦ ਨਿਰਪਾਨ ਸਭੈ ਪਚ ਹਾਰੇ
1: ਭੇਦ ਨਾ ਪਾਏ ਸਕਿਓ ਅਨਭੇਦ ਕੋ ਭੇਦਤ ਹੈ ਅਨਛੇਦ ਪੁਕਾਰੇ
2: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ
1: ਆਦ ਅਨਾਦ ਅਗਾਦ ਅਭੇ ਅਦਰੈਕ ਜਪਿਓ ਤਿਨ ਹੀ ਕੁਲ ਤਾਰੇ
2: ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਾਂ ਤਾਰੇ
1: ਕਰ ਪੇਸ ਤਪੋਦਨ ਕੇਸ ਤਰੇ ਨਾ ਮਿਲੇ ਹਰ ਪਿਆਰੇ
2: ਆਸਨ ਕੋ

0: ਪ੍ਰਸਾਦ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸ਼ਾਦ ਚੌਪਈ ਪਰਣੋ ਆਦ ਏਕ ਅੰਕਾਰਾ ਜਲ ਥਲ ਮਹੀਲ ਕੀਓ ਪਸਾਰਾ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜਹਿ ਇਕ ਸਰਜਾਨਾ ਅਲਖ ਰੂਪ ਅਸ਼ੇ ਅਨਪੇਖਾ ਰਾਗ ਰੰਗ ਜਿਹ ਰੂਪ ਨਾ ਰੇਖਾ
1: ਪਰੰਚੈ ਸਭੂਤੇ ਨਿਆਰਾ ਆਦਿ ਪੁਰਖਤ ਵੇ ਅਵਕਾਰ

0: ਬਾਣੀ ਚਰਨ ਸਰਨ ਜਿਹ ਬਸਤ ਪਵਾਨੀ
1: ਬ੍ਰਹਮਾ ਬਿਸੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ
1: ਲੋਕ ਚਤੁਰਦਸ ਖੇਲ ਰਚਾਇਓ ਬਹੁਰ ਆਪੀ ਬੀਚ ਮਿਲਾਇਓ
0: ਦਾਨਵ ਦੇਵ ਫਨਿੰਦਾ ਪਾਰਾ ਗੰਧਰਵ ਜਛ ਰਚੇ ਸੁਵਿਚਾਰਾ
1: ਭੂਤ ਭਵਿਖ ਭਵਾਨ ਕਹਾਨੀ ਸਭ ਖਟਕੇ ਪਟ ਪਟ ਕੀ ਜਾਨੀ
0: ਤਾਤ ਮਾਤ ਜਿਹ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਏਕ ਟੋਕੇ ਬੀਜ ਸਮਾਨਾ ਸਭੂ ਸਰਵ ਠੋਰ ਪਹਿਚਾਨਾ
0: ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਦੂਤਾ
1: ਜਾਤ ਪਾਤ ਜੇ ਚਿੰਨ੍ਹ ਵਰਨਾ ਅਵਗਤ ਦੇਵ ਚੇਨ ਪਰਮਾ ਸਭ ਕੋ ਕਾਲ ਸਭਨ ਕੋ ਕਰ

ਪਾਈ ਵਨ ਤ੍ਰਿਣ ਤ੍ਰਿਵਣ ਮੌਲੇ ਅੰਮ੍ਰਿਤ ਫਲ ਪਾਈ ਨਾਨਕ ਸਿਮਰੇ ਏਕ ਨਾਮ ਫਿਰ ਬੋੜ ਨਾ ਤਾਈ ਆਪਣੇ ਚਰਨ ਜਪਾਇਨ।

0: ਵਲ ਹੈ ਤਾਂ ਕਿਆ ਮੋ ਛੰਦਾ,
1: ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ,
0: ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ,
1: ਲੱਖ ਚੁਰਾਸੀ ਮੇਲ ਨੀ ਸਭ ਸੇਵ ਕਰੰਦਾ,
0: ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ,
1: ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ,
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ,
1: ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ,
0: ਹੇ ਰਵ ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ,
1: ਔਰ ਨ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੈ,
0: ਸਤਰਾਂ ਸੋ ਅਥੀਰਨ ਪੀਤਰ ਜੂਝ ਮਰੋ ਕਹਿ ਸਾਜ ਪਤੀਜੈ,
1: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਰ ਦੀਜੈ,
0: ਦੇਸ਼ ਵਾ ਬਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਡਰੋ,
1: ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ,
0: ਸਿੱਖੋ ਆਪਣੇ ਹੀ ਮਨ ਕੋ ਹੈ ਲਾਲ।

0: ਦੇਵ ਸਕਾ ਗਿਆਨ ਭੰਜਨ ਗੁਰਦੇਵ ਬੰਦਬ ਸਹੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਧਰਾ
0: ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ
0: ਗੁਰਦੇਵ ਸੰਗਤ
1: ਪ੍ਰਭ ਮੇਲ ਕਰ ਕਿਰਪਾ ਗੁਰਦੇਵ ਸਤਿਗੁਰੁ ਪਾਰ ਬ੍ਰਹਮ ਪਰਮੇਸ਼ਰ
2: ਗੁਰਦੇਵ ਨਾਨਕ ਹਰਿ ਨਮਸਕਾਰ
1: ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰੁ ਪਾਰ ਬ੍ਰਹਮ ਪਰਮੇਸ਼ਰ
2: ਗੁਰਦੇਵ ਨਾਨਕ ਹਰਿ ਨਮਸਕਾਰ।

0: ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ।
1: ਹਰ ਆਪੇ ਖੇਲੈ ਆਪੇ ਦੇਖੈ, ਹਰ ਆਪੇ ਰਚਨ ਰਚਾਇਆ ਜਨ ਨਾਨਕ।

0: ਪਰੰਗ ਅਨੇਕ ਨ ਜਾਪਨ ਕਰਤਬਾ
1: ਧੀਆ ਅੰਦਰ ਜੀਓ ਸਭ ਕਿਛ ਜਾਣ ਲਾ
0: ਸਭ ਕਿਛ ਤੇਰੇ ਵਸ ਤੇਰਾ ਘਰ ਭਲਾ
1: ਤੇਰਾ ਘਰ ਆਨੰਦ ਵਧਾਈ।

ਚਿਤ ਨਾਨਕ ਦਾਸ ਸਦਾ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਦਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦੇ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਤਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਚਰਣਾ ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਆਪ ਦੀ ਪਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੋਰ ਬਾਣੀ ਪੜ੍ਹੀ ਗਈ ਹੈ ਸਤਿਗੁਰੂ ਬਾਣੀ ਪੜ੍ਹਦਿਆਂ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਅਣਜਾਣ ਸਮਝ ਕੇ ਮੁਆਫ ਕਰ ਦੇਣਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੋਹਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬੇਅੰਤ ਸੰਗਤ ਆਪਦੇ ਚਰਨ ਪਰਸਨ ਲਈ ਆ ਰਹੀ ਹੈ ਕਦਮ ਲੇਖੇ ਚ ਲਾਉਣੇ ਸੇਵਾਵਾਂ ਭੇਟਾਵਾਂ ਲੰਗਰ ਦੀਆਂ ਰਸਤਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਗਰੀਬ ਨਵਾਜ ਪਾਤਸ਼ਾਹ ਕਰਤਾਰਥ ਕਰਨਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰਾ ਉਭਰੈ ਤਿੱਤਾ ਲਿਹੋ ਉਬਾਰ ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਬਣਾ ਕੇ ਰੱਖਣੀ ਆਪਣੇ ਸਮੂਹ ਸੇਵਾਦਾਰਾਂ ਟਹਿਲੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ ਅੰਗ ਸੰਗ ਹੋ ਕੇ ਵਿਚਰਨਾ ਗਰੀਬ ਨਵਾਜ ਪਾਤਸ਼ਾਹ ਆਪ ਜੀ ਦੇ ਪਿੱਤਰ ਚਰਣਾ ਚਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮਛੰਦਾ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਜਗਜੀਤ ਸਿੰਘ ਬੀਬੀ ਪਰਮਜੀਤ ਕੌਰ ਤਿੰਨਾਂ ਦੇ ਸਪੁੱਤਰ ਤਰੀਮਣ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਆਪ ਜੀ ਨੇ ਵਿਘਨਾਂ ਦਾ ਨਿਵਾਰਨਾ ਕੀਤਾ ਦੁੱਖਾਂ ਦਾ ਨਾਸ਼ ਕੀਤਾ ਅੰਗ ਸੰਗ ਹੋ ਕੇ ਸਹਾਇਤਾ ਕੀਤੀ ਹੈ ਗਰੀਬ ਨਵਾਜ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਗਰੀਬ ਨਵਾਜ਼ ਸਤਿਗੁਰੂ ਅੱਜ ਪਰਿਵਾਰ ਵੱਲੋਂ ਸ਼ੁਕਰਾਨੇ ਦੇ ਰੂਪ ਅੰਦਰ ਦੇਗ ਦੀ ਸੇਵਾ ਪ੍ਰਾਪਤ ਕੀਤੀ ਗਈ ਹੈ ਅੰਤਰਗਾਮੀ ਗਰੀਬ ਨਵਾਜ਼ ਪਾਤਸ਼ਾਹ ਕਿਰਪਾ ਕਰਨੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਦੇ ਮਹਾਂਵਾਕਾਂ ਅਨੁਸਾਰ ਦਾਸ ਜਾਣ ਕੇ ਰੱਖਿਆ ਕਰਨੀ ਕਾਕਾ ਜੈਮਨ ਸਿੰਘ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ ਕਾਰੋਬਾਰ ਵਿੱਚ ਤਰੱਕੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿੱਖੀ ਨਾਮਦਾਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਤਿਗੁਰੂ ਆਪਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸਤਿਗੁਰੂ ਕਿਰਪਾ ਕਰੋ, ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ, ਉਪਦੇਸ਼ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ, ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ, ਸਹੀ ਗੁਰੂ ਦੇ ਪਿਆਰੇ ਮੇਲ, ਜਿਨ੍ਹਾਂ ਦੇ ਮਿਲੇ ਆਪਦਾ ਪਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੁਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੂਚ ਹੈ ਖੋਜ, ਰਾਜ ਕਰੇਗਾ ਖਾਲਸਾ ਆ ਕੀ, ਖੁਆਰ ਹੋਏ ਸਾ ਮਿਲੇਂਗੇ ਬਚੇ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ, ਜੋ ਸ਼ਰਧਾ ਕਰ ਸਿਉਂਦੇ ਗੁਰ ਪਾਰ ਉਤਾ, ਜੋ ਸ਼ਰਧਾ ਕਰ ਸਿਉਂਦੇ ਗੁਰ ਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸਨ ਦਾ ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਸੋ ਕਹੋ ਟਲ ਗੁਰ ਸੇਵੀਐ ਅਹਿਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਣੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਆ ਘਰ ਵਾਜੇ ਸ਼ਬਦ ਕਨੇਰੇ ਰਾਮ ਆਵੋ ਸੰਤ ਜਣੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਆ ਘਰ ਵਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ ਅਨਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮੈਂ ਰਾਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾ ਆਪੇ ਲੈ ਮਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਅਹਿਣਸ ਨਾਮ ਧਿਆਏ ਇਹੋ ਜੁਗੋ ਦੁੱਤਰ ਮਨਮੁਖ ਪਾਰ ਨ ਪਾਈ ਰਾਮ

ਥਾਏ ਨਾ ਪਾਈ ਬਿਰਥਾ ਜਨਮ ਗਵਾਇਆ। ਜਮ ਮਗ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ। ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕਟੰਬ ਸੁੱਤ ਪਾਈ। ਨਾਨਕ ਮਾਇਆ ਮੋਹ ਗੁਬਾਰਾ

0: ਹਉਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਤਰੀਐ ਰਾਮ। ਸਤਿਗੁਰ ਭਾਏ ਚੱਲੋ ਜੀਵਤਿਆਂ ਇਵ ਮਰੀਐ ਰਾਮ, ਜੀਵਤਿਆਂ ਮਰੀਐ ਭਵਜਲ ਤਰੀਐ ਗੁਰਮੁਖ ਨਾਮ ਸਮਾਵੈ। ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੈ। ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵੋ ਸੰਤ ਜਣੋ ਗੁਣ ਗਾਵੇ ਗੋਬਿੰਦ ਕੇਰੇ ਰਾਮ, ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਖੁੱਲ੍ਹੇ ਦਰਸ਼ਨ ਬਖਸ਼ੇ। ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ ਬੜੇ ਪਿਆਰ ਨਾਲ ਮਿਲ ਕੇ ਪੰਜ ਬਾਣੀਆਂ ਦਾ ਨਿਤਨੇਮ ਸੰਗਤੀ ਰੂਪ ਅੰਦਰ ਕੀਤਾ, ਹੋਰ ਬਾਣੀ ਪੜ੍ਹੀ ਹੈ, ਵਾਹਿਗੁਰੂ ਉਦਮ ਕਰਕੇ ਇਸੇ ਤਰ੍ਹਾਂ ਸੇਵਾ ਸੰਗਤ ਦੀ ਝੋਲੀ ਵਿੱਚ ਪਾ ਕੇ ਰੱਖਣ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ।

ਆਪ ਸਾਜੇ ਆਪੀ ਨੇ ਰਚਿਓ ਨਾਉ ਦੋਈ ਕੁਦਰ ਸਾਜੇ ਕਰਾਸਨ ਡਿਠੋ ਚਾਓ ਦਾਤਾ ਕਰਤਾਪ ਤੂੰ ਤਿਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦੇ ਲੈ ਸੇ ਜਿੰਦ ਕਵਾਓ।

ਦੱਸਿਆ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਹ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦੇ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਆਪ ਦੀ ਪਿੱਤਰ ਹਜ਼ੂਰੀ 'ਚ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਸਤਿਗੁਰੂ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਅਣਜਾਣ ਸਮਝ ਕੇ ਮੁਆਫ਼ ਕਰਨਾ ਗਾ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਬੜੀ ਸੋਹਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਸ਼ਹਿਨਸ਼ਾਹ ਬੇਅੰਤ ਸੰਗਤ ਆਪ ਦੇ ਚਰਨ ਪਰਸਨ ਲਈ ਆ ਰਹੀ ਹੈ ਕਦਮ ਲੇਖੇ 'ਚ ਲਾਉਣੇ ਸੇਵਾਵਾਂ ਭੇਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰਾ ਤਿੱਤਾ ਲਿਹੋ ਉਬਾਰ ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਣਾ ਕੇ ਰੱਖਣੀ ਪਾਤਸ਼ਾਹ ਜੀਓ ਸਟੈਲੀਏ ਸੇਵਾਦਾਰਾਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਪਵਿੱਤਰ ਮੁੱਖ ਵਾਗ ਦੀ ਦਾਤ ਬਖਸ਼ੋ ਬਖਸ਼ੇ ਹੋਏ ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਝੋਲੀ 'ਚ ਪਾ ਕੇ ਨਿਵਾਜਣਾ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈਆ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਣ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਜ ਸ਼ਬਦ ਲਿਵ ਲਾਈ ਅਨਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮੈਂ ਰਵ ਰਹਿਆ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜ ਏ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲੈ ਮਲਾਏ ਨਾਨਕ ਸੋ ਪ੍ਰਭ ਸ਼ਬਦ ਜਾਪੈ ਅਹਿਣਸ ਨਾਮ।

ਆਈ ਬਿਰਥਾ ਜਨਮ ਗਵਾਇਆ। ਜਮ ਮਗ ਦੁਖ ਪਾਵੈ ਝੋਟਾਂ ਖਾਵੈ ਅੰਤ ਗਿਆ ਪਛੁਤਾਇਆ। ਬਿਨ ਨਾਮੈ ਕੋ ਬੇਲੀ ਨਾਹੀ ਪੁੱਤ ਕਟੰਬ ਸੁੱਤ ਭਾਈ। ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ। ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਤਰੀਐ ਰਾਮ। ਸਤਿਗੁਰ ਭਾਏ ਚੱਲੂ ਜੀਵਤਿਆਂ ਇਵ ਮਰੀਐ ਰਾਮ। ਜੀਵਤ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ। ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੈ। ਮਤ ਪਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਮਤ ਪਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਮਹਾਨ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਤਸ਼ਾਹ ਦੀ ਪਿੱਤਰ ਹਜ਼ੂਰੀ 'ਚ ਸੱਜੇ ਗੁਰੂ ਕੇ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਤਥਾ ਸਾਥੀਆਂ ਨੇ ਮਿਲ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤ ਨੂੰ ਸਰਵਣ ਕਰਵਾਏ। ਸਤਿਗੁਰੂ ਜਥੇ ਵਿੱਚ ਚੜ੍ਹਦੀ ਕਲਾ ਰੱਖਣ, ਇਸੇ ਤਰ੍ਹਾਂ ਗੁਰੂ ਦੀ ਕੀਰਤੀ ਕਰਕੇ ਉਹ ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਦੇ ਰਹਿਣ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਦਮ ਲੇਖੇ ਵਿੱਚ ਲਾਉਣ, ਸੇਵਾਵਾਂ ਭੇਟਾਵਾਂ ਹਾਦਰੀਆਂ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨ। ਸਾਰਿਆਂ ਦੇ ਸਿਰ 'ਤੇ ਸਤਿਗੁਰੂ ਮੇਰ ਭਰਿਆ ਹੱਥ ਰੱਖਣ। ਦੋਵੇਂ ਹੱਥ ਜੋੜ ਕੇ ਇੱਕ ਵਾਰ ਫਿਰ ਆਪ ਜੀ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਦੀ ਬਾਣੀ ਪੜ੍ਹਦਿਆਂ, ਵਿਚਾਰਦਿਆਂ, ਉੱਠਦਿਆਂ, ਬਹਿੰਦਿਆਂ, ਜਾਣੇ ਅਣਜਾਣੇ ਸੂਖਮ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ। ਸੰਗਤ ਅਤੇ ਸਰਵ ਕਲਾ ਸਮਰੱਥ ਪਾਤਸ਼ਾਹ ਬਖਸ਼ਣ ਯੋਗ ਨੇ, ਬਖਸ਼ ਰਹਿਣਗੇ। ਥੱਲੇ ਗੁਰੂ ਕਾ ਲੰਗਰ ਚੱਲ ਰਿਹਾ, ਆਪਣੀ ਆਪਣੀ ਇੱਛਾ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਪ੍ਰਾਪਤ ਕਰੀਏ। ਹਰ ਸ਼ਨੀਵਾਰ, ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤੀ ਰੂਪ ਅੰਦਰ ਗੁਰੂ ਕੀ ਸੰਗਤ ਵੱਲੋਂ ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ ਹੁੰਦੇ ਨੇ। ਜਿਨ੍ਹਾਂ ਗੁਰਮੁਖਾਂ ਕੋਲ ਵਕਤ ਹੋਵੇ ਉਹ ਵਕਤ ਨਾਲ ਹਾਜ਼ਰੀ ਭਰ ਕੇ ਸਾਹਿਬ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਨੇ। ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।